ਆਪਣ ਸਲੋਕ ਕੋ ਹੱਥੀ ਜਾਇ ਸਟਿਆ ਕਿਸ ਇਹੋ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਦਾ ਹੋਆ ਭਗ ਪਵਿੱਤ ਪਾਪੀ ਸਿਉਤਨ ਗੱਡਿਆ ਥੁੱਕਾਂ ਪਈਆਂ ਤਿੱਤ ਜਿਤ ਮੁਖ ਨਾਮ ਨਾ ਉਚਰੈ ਹੈ ਬਿਰਨਾਵੈ ਰਸ ਖਾਹੈ ਨਾਨਕੇ ਮੈਂ ਜਾਣੀ ਹੈ ਤਿਤ ਮੁਖ ਥੁੱਕਾਂ ਪਾਹੇ।

0: ਕੋੜੀ ਚਾਕਰ ਲੱਗਿਆ ਚਾਕਰੀ ਜਿਚ ਲੈ ਖਸਮੈ ਪਾਏ ਹੁਰਮਤ ਇਸਨੂੰ ਅਗਲੀ ਉਹ ਜੋ ਪਧੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਕੇਂਦਰ ਪਾਏ ਜੰਗ ਵਾਏ ਗੁਲਾਮ ਨੂੰ ਪਾਣਾ ਖਾਏ ਜਿਸਦਾ ਦਿੱਤਾ ਖਾਬ ਨਾ ਤਿਸ ਕਹੀਏ ਸਾਬਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚਲੈ
1: ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ ਤਿਨਹਾਰ।

ਕਰਨ ਕੰਤਨ ਜਾਪਣੀ ਹਰ ਤਾਕ ਪਰਵ ਆਪ ਕਰੈ ਸਾਖੀ ਫਿਰ ਆਪ ਕਰੈ ਮਾਰ ਆਪਣਾ ਅਗਲੀ ਜੰਜੀਰੀਆਂ ਇੱਕ ਤੁਰੀ ਚੜੇ ਪਸਿਆਰ ਆਪ ਕਰੈ ਕਰੇ ਆਪ ਹੋ ਕੈਸੇ ਕਰੀ ਪੁਕਾਰ ਨਾਨਕ ਕਰਨਾ ਜਿਨ ਕਿਆ ਫਿਰ ਤੁਸੀਂ ਕਰਨੀ ਸਾਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕਿਆਂ ਵਡਿਆਈਆਂ, ਕਿਸ ਕਹਿਣਾ ਕਹਿ ਨਾ ਜਾਏ। ਸੋ

0: सोकरे जित सिर जाए, सोकरे जित सिर जाए सोकरे।
1: डिठें

ਬਾਪੂ ਨੇ ਕੌਮਦੀ ਨੂੰ ਆਪਣੇ ਵੱਲ ਖਿੱਚਿਆ ਤੇ ਕਿਹਾ, ਮੇਰੀ ਬੱਚੀ, ਤੂੰ ਮੈਨੂੰ ਅਜੇ ਤੱਕ ਨਹੀਂ ਦੱਸਿਆ ਕਿ ਤੇਰੇ ਮਾਪੇ ਇਸ ਕੁਰਬਾਨੀ ਨੂੰ ਸਵੀਕਾਰ ਕਰ ਲੈਣਗੇ। ਤੇ ਫਿਰ ਮੰਚ ਦੇ ਕੋਲੋਂ ਕਿਸੇ ਨੇ ਆਵਾਜ਼ ਦਿੱਤੀ,

ਤੁਸੀਂ ਗਾਂਧੀ ਚਰਚਾ ਪ੍ਰੋਗਰਾਮ ਸੁਣਿਆ। ਆਕਾਸ਼ਵਾਣੀ ਜਲੰਧਰ ਤੋਂ ਆਓ ਹੁਣ ਸਰਵਣ ਕਰੀਏ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਸੁਣੀਏ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ। ਦੇਖੋ, ਬੜੇ ਕੰਮ ਕਾਰ ਵਾਲੇ ਖਿੱਚਵੇਂ ਦਿਨ ਆ।
0: ਬਿਲਕੁਲ ਜੀ,
1: ਹਰ ਪਾਸੇ ਧਿਆਨ ਦੇਣ ਦੀ ਲੋੜ ਆ।
0: ਦਿਨ ਤਾਂ ਖਿੱਚਵੇਂ ਹੈ ਤੇ ਲੋਕੀ ਓਦਾਂ ਵੀ ਬਹੁਤ ਖਿੱਚ ਚ ਆਏ ਹੋਏ ਨੇ ਅੱਜ ਕੱਲ੍ਹ, ਮੌਸਮ ਏਦਾਂ ਦਾ ਹੈ।
1: ਇਹ ਦੇਖੋ, ਮੌਸਮ ਤਾਂ ਚਲੋ ਆਪਣਾ ਕੰਮ ਕਰ, ਅਸੀਂ ਆਪਣਾ ਕੰਮ ਕਰਦੇ ਰਹੀਏ,
0: ਕਰਨਾ ਪੈਣਾ ਹੈ ਜੀ। ਕਿਉਂਕਿ ਦੇਖੋ, ਖੇਤੀਬਾੜੀ ਤਾਂ ਸੰਧੂ ਸਾਹਿਬ ਆਪਾਂ ਜਾਣਦੇ ਹਾਂ, ਇਹ ਤਾਂ ਹੈ ਨਹੀਂ ਵੀ ਪੱਖੇ ਥੱਲੇ ਬਹਿ ਕੇ ਸਾਡਾ ਸਰ ਜੂਗਾ ਵੀ ਚਲੋ ਅੱਜ ਦਾ ਕੰਮ ਜਿਹੜਾ ਹੈ ਕੋਈ ਗੱਲ ਨਹੀਂ ਯਾਰ, ਫਿਰ ਕਰ ਲਾਂਗੇ ਆਪਾਂ। ਇਹ ਕੰਮ ਚੱਲਣਾ ਨਹੀਂ, ਕਿਉਂਕਿ ਖੇਤੀਬਾੜੀ ਦਿਨਾਂ ਦਾ ਹੇਰ ਫੇਰ ਹੈ।
1: ਹਾਂ, ਪੱਕੀ ਗੱਲ ਹੈ ਜੀ। ਜਿਸ ਤਰ੍ਹਾਂ ਹੁਣ ਆਪਾਂ ਰੁੜੀਆ ਰਾਮ ਜੀ ਵਾਰ ਵਾਰ ਕਈ ਵਾਰ ਕਹਿੰਦੇ ਹੁੰਦੇ ਹਾਂ ਨਾ ਵੀ ਖੇਤੀ ਭਿੰਨਤਾ ਲਿਆਓ,
0: ਹਾਂ ਬੜੀ
1: ਵੱਖ ਵੱਖ ਫਸਲਾਂ ਬੀਜੀਏ, ਅਤੇ ਖਾਸ ਕਰਕੇ ਤਾਂ ਹੁਣ ਇਹੋ ਜਿਹਾ ਸਮਾਂ ਆ ਗਿਆ ਵੀ ਜਿਸ ਤੋਂ ਆਪਾਂ ਨਾ ਜਿਹੜੀ ਕਈ ਚੀਜ਼ਾਂ ਤਿਆਰ ਹੋ ਜਾਣ ਜੀ।
0: ਬਿਲਕੁਲ ਬਿਲਕੁਲ।
1: ਅਤੇ ਸੋਇਆਬੀਨ ਬੜੀ ਵਧੀਆ ਫਸਲ ਹੈ, ਇੱਕ
0: ਬੜੀ ਅਹਿਮ ਫਸਲ ਹੈ ਜੀ। ਦੇਖੋ, ਬਹੁਤ ਸਾਰੇ ਸਾਡੇ ਕਿਸਾਨ ਵੀਰ ਹੈ ਜਿਹੜੇ ਸੋਇਆਬੀਨ ਦੀ ਖੇਤੀ ਵੀ ਕਰਦੇ ਆ, ਔਰ ਸੋਇਆਬੀਨ ਤੋਂ ਪਦਾਰਥ ਵੀ ਨਾਲ ਬਣਾ ਕੇ ਵੇਚਦੇ ਆ, ਆਪਣੇ ਪਲਾਂਟ ਉਹਨਾਂ ਨੇ ਲਾਏ ਹੋਏ ਆ।
1: ਬਿਲਕੁਲ,
0: ਐਸੇ ਕਾਸ਼ਤਕਾਰ ਵੀ ਸਾਡੇ ਕੋਲ।
1: ਸੋਇਆਬੀਨ ਤੋਂ ਭਾਵੇਂ ਦੇਖੋ ਜੀ, ਆਪਣਾ ਸੋਇਆਬੀਨ ਦਾ ਦੁੱਧ ਬੜਾ ਵਿਕਦਾ ਹੈ ਜੀ, ਬੇਕਰੀ 'ਚ ਪੈ ਜਾਂਦੀ ਹੈਗੀ ਹੈ।
0: ਸਭ ਤੋਂ ਜ਼ਿਆਦਾ ਜੀ ਦੇਖੋ, ਆਪਣੇ ਹੁਣ ਪੰਜਾਬ 'ਚ ਜਿੰਨੇ ਕੁ ਮੁੰਡੇ ਜਿਹੜੇ ਕਸਰਤ ਕਰਨ ਵਾਲੇ ਮੁੰਡੇ ਜਿਹੜੇ ਜਿੰਮ ਦੇ ਵਿੱਚ ਜਾਂਦੇ ਹੈ,
1: ਹਾਂ ਸੋਇਆਬੀਨ ਦੁੱਧ ਪੀਂਦੇ ਆ,
0: ਉਹ ਸੋਇਆਬੀਨ ਦੁੱਧ ਪੀਂਦੇ ਆ ਅਤੇ ਸੋਇਆਬੀਨ ਦੇ ਪਨੀਰ ਖਾਂਦੇ ਆ।
1: ਹਾਂ,
0: ਕਿਉਂਕਿ ਪ੍ਰੋਟੀਨ ਦਾ ਸਭ ਤੋਂ ਵੱਡਾ ਸੁਮ ਹੈ।
1: ਹਾਂ, ਅਤੇ ਉਹ ਤਾਂ ਹੋਊਗਾ ਜੇ ਅਸੀਂ ਪੈਦਾ ਕਰਾਂਗੇ।
0: ਬਿਲਕੁਲ ਬਿਲਕੁਲ।
1: ਅਤੇ ਪੰਜਾਬ ਦੇ ਵਿੱਚ ਦੇਖੋ, ਕੁਛ ਇਲਾਕੇ ਜਿਹਨੂੰ ਬੜੇ ਵਧੀਆ ਤਰੀਕੇ ਨਾਲ ਰੁੜੀਆ ਰਾਮ ਜੀ ਇਹਨੂੰ ਪੈਦਾ ਹੋ ਸਕਦੀ ਹੈਗੀ ਹੈ ਜੇ ਅਸੀਂ ਥੋੜ੍ਹੀ ਮਿਹਨਤ ਕਰੀਏ ਇਸ ਫਸਲ ਦੇ ਉੱਪਰ।
0: ਜੀ ਜੀ।
1: ਅਤੇ ਯੂਨੀਵਰਸਿਟੀ ਵੱਲੋਂ ਜੋ ਰੁੜੀਆ ਰਾਮ ਜੀ ਕਿਸਮਾਂ ਦੀ ਗੱਲ ਕਰੀ ਨਾ, ਤਿੰਨ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜੀ।
0: ਜੀ,
1: SL 958 ਕਿਸਮ ਆ, SL 744 ਅਤੇ SL ਹੈ ਜੀ 525
0: ਜੀ।
1: ਸੋ ਇਹਦੀ ਜੀ ਆਪਾਂ ਖਾਸੀਅਤ ਦੀ ਗੱਲ ਕਰੀਏ, ਅਤੇ ਜਿਹੜੀ 958 ਹੈ ਜੀ, ਇਹਦੇ ਵਿੱਚ ਨਾ ਪ੍ਰੋਟੀਨ ਹੈਗੀ 41.7%
0: ਜੀ,
1: ਤੇਲ ਹੈ 20%,
0: ਠੀਕ।
1: 142 ਦਿਨਾਂ 'ਚ ਰੁੜੀਆ ਰਾਮ ਜੀ ਪੱਕ ਜਾਂਦੀ ਹੈ, ਅਤੇ 7.3 ਕੁਇੰਟਲ ਪੈਦਾਵਾਰ।
0: ਹਾਂ, ਸੋਹਣਾ ਝਾੜ ਹੈ ਜੀ।
1: ਹਾਂ, ਅਤੇ ਜਿਹੜੀ ਹੈਗੀ SL 744, ਇਹਦੇ ਵਿੱਚ ਜਿਹੜੀ ਹੈਗੀ ਆ ਪ੍ਰੋਟੀਨ 42.3%, 21% ਤੇਲ, 139 ਦਿਨ 'ਚ ਪੱਕਦੀ ਹੈ, ਅਤੇ ਪੈਦਾਵਾਰ 19 ਹੈ ਜੀ ਇਹਦੀ ਵੀ, 7.3 ਕੁਇੰਟਲ
0: ਜੀ ਜੀ।
1: ਅਤੇ SL ਜਿਹੜੀ 525 ਕਿਸਮ ਹੈ, ਇਹਦੇ ਵਿੱਚ 37.2% ਪ੍ਰੋਟੀਨ ਹੈਗੀ ਆ, 21.9% ਤੇਲ, ਵਿਸ਼ਾਣੂ ਰੋਗ ਤੋਂ ਰਹਿਤ ਆ, ਅਤੇ 144 ਦਿਨ ਲੈਂਦੀ ਪੱਕਣ 'ਚ, ਅਤੇ ਝਾੜ ਹੈ ਜੀ 6.1 ਕੁਇੰਟਲ ਫੀ ਏਕੜ ਦੇ ਹਿਸਾਬ ਨਾਲ
0: ਜੀ।
1: ਲਓ ਜੀ ਰੁੜੀਆ ਰਾਮ ਜੀ, ਖਾਸ ਕਰਕੇ ਨਾ ਟੀਕਾ ਜ਼ਰੂਰ ਲਾਈਏ ਜੀ ਇਹਨੂੰ, ਰਾਇਜੋਬੀਅਮ ਦਾ ਜਿਹੜਾ ਟੀਕਾ ਹੈ ਨਾ, ਉਹ ਅਸੀਂ ਲਾ ਸਕਦੇ ਹੈਗੇ ਹਾਂ, ਅਤੇ ਬੀਜ ਨੂੰ ਨਾ ਘੱਟੋ ਘੱਟ ਪਾਣੀ ਨਾਲ ਸਿੱਲਾ ਕਰਕੇ ਇੱਕ ਪੈਕਟ ਲੈਣਾ ਜੀ
0: ਜੀ,
1: ਉਹ ਆਪਾਂ ਛਾਵੇਂ ਇਹਨੂੰ ਲਗਾ ਕੇ ਅਤੇ ਤੁਰੰਤ ਹੀ ਬੀਜ ਦੇਣਾ, ਅਤੇ ਇਹਦੇ ਨਾਲ ਜਿਹੜਾ ਪੈਦਾਵਾਰ ਦੇ ਵਿੱਚ ਵੀ ਵਾਧਾ ਦੇਖਿਆ ਗਿਆ ਜੀ,
0: ਠੀਕ ਹੈ।
1: ਸੋ ਬਿਜਾਈ ਲਈ ਹੁਣ ਦੇਖੋ, ਸਮਾਂ ਬਹੁਤ ਹੀ ਢੁਕਵਾਂ ਹੈ ਜੀ ਇਹਦਾ,
0: ਠੀਕ,
1: ਬਿਨਾਂ ਕਿਸੇ ਦੇਰੀ ਦੀ ਆਪਾਂ ਨਾ ਇਹਨੂੰ ਬਿਜਾਈ ਕਰ ਦਈਏ, ਅਤੇ ਬੀਜ ਲੈਣਾ ਜੀ 25 ਦੇ ਲੈ ਕੇ 30 ਕਿਲੋ ਫੀ ਏਕੜ ਦੇ ਹਿਸਾਬ ਨਾਲ,
0: ਇੱਕ ਏਕੜ ਦਾ।
1: ਹਾਂ, ਚੰਗੇ ਬੱਤਰ 'ਚ ਬਿਜਾਈ ਕਰੋ।
0: ਹਾਂ, ਇਹ ਗੱਲ ਦੇਖੋ ਜਿਹੜੀ ਤੁਸੀਂ ਅਹਿਮ ਕੀਤੀ ਹੈ, ਜਿਹੜਾ ਬੱਤਰ ਹੈ ਨਾ, ਕਿਉਂਕਿ ਇਹ ਆਪਾਂ ਸਾਰੇ ਜਾਣਦੇ ਹਾਂ ਕਿ ਸੋਇਆਬੀਨ ਬੜੀ ਸਖ਼ਤ ਦਾਣੇ ਵਾਲੀ ਫਸਲ ਹੈ, ਦਾਣਾ ਬਹੁਤ
1: ਇਹਨੂੰ ਬਾਅਦ 'ਚ ਚਾਹੀਦੀ, ਸਿੱਲ ਚਾਹੀਦੀ ਹੈ,
0: ਇਸੇ ਕਰਕੇ ਕਈ ਵਾਰੀ ਜਿਹੜੇ ਪੈਦਾ ਕਰਨ ਵਾਲੇ ਹੈ ਜਾਂ ਕੁਛ, ਉਹ ਕਹਿੰਦੇ ਆ ਭਾਈ ਇਹਨੂੰ ਜਦੋਂ ਖਾਣਾ ਹੈ ਨਾ ਸੋਇਆਬੀਨ ਨੂੰ, ਇਹਨੂੰ ਖਾਣ ਦਾ ਵੀ ਢੰਗ ਤਰੀਕਾ ਹੈ,
1: ਕਿਉਂਕਿ ਦੇਖੋ ਗਰਮੀ ਆਪਣੂੰ ਪਤਾ ਪੈ ਰਹੀ ਹੈ, ਅਤੇ ਪਾਣੀ ਨੇ ਤਾਂ ਉੱਡਣਾ ਹੀ ਉੱਡਣਾ।
0: ਬਿਲਕੁਲ।
1: ਸੋ ਜਿਹੜੀ ਪਰਾਲੀ ਦੀ ਵਰਤੋਂ ਵੀ ਵਧੀਆ ਹੋ ਜਾਏਗੀ, ਅਤੇ ਨਵੀਂ ਵੀ ਇਹਦੇ ਨਾਲ ਸਾਂਭੀ ਰਹੇਗੀ, ਅਤੇ ਜਿਹੜੀ ਫੁਟਾਰਾ ਫਿਰ ਇਹਦੇ ਨਾਲ ਵਧੀਆ ਹੁੰਦਾ ਹੈਗਾ
0: ਜੀ।
1: ਸੋ ਬੀਜ ਜਿਹੜਾ ਹੈ 2.5 ਤੋਂ 5 ਸੈਂਟੀਮੀਟਰ ਡੂੰਘਾ, ਅਤੇ ਬੂਟਿਆਂ ਅਤੇ ਕਤਾਰਾਂ ਵਿਚਕਾਰ ਫਾਸਲਾ ਜਿਹੜਾ ਹੈ 4 ਤੋਂ 5 ਸੈਂਟੀਮੀਟਰ, ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈਂਟੀਮੀਟਰ ਰੱਖੋ ਜੀ
0: ਜੀ।
1: ਅਤੇ 0 ਟਿਲ ਡਰਿੱਲ ਦੇ ਨਾਲ ਵੀ ਆਪਾਂ ਇਹਨੂੰ ਬੀਜ ਸਕਦੇ ਹਾਂ ਰੁੜੀਆ ਰਾਮ ਜੀ,
0: ਠੀਕ ਬੱਚੇ ਵਾਲਿਓ।
1: ਅੱਛਾ, ਬੈੱਡਾਂ 'ਤੇ ਵੀ ਆਪਾਂ ਰੁੜੀਆ ਰਾਮ ਜੀ ਸੋਇਆਬੀਨ ਬੀਜ ਸਕਦੇ ਹੈਗੇ ਹਾਂ,
0: ਠੀਕ ਹੈ।
1: ਅਤੇ ਇਹਦੇ ਲਈ ਨਾ ਜਿਹੜੀ ਕਣਕ ਲਈ ਆਪਾਂ ਜੋ ਬੈੱਡ ਪਲਾਂਟਰ ਇਸਤੇਮਾਲ ਕਰਦੇ ਹਾਂ ਨਾ, 67

0: ਕਰੀਆ 5 ਸੈਂਟੀਮੀਟਰ ਵਿੱਥ 'ਤੇ ਤਿਆਰ ਕੀਤੇ ਬੈੱਡਾਂ 'ਤੇ ਨਾ, ਇਹ ਆਪਾਂ ਕੋਈ 37.5 ਸੈਂਟੀਮੀਟਰ ਬੈੱਡ ਬਣਾ ਲਓ ਅਤੇ 30 ਸੈਂਟੀਮੀਟਰ ਥਾਂ ਰੱਖੋ ਖਾਲੀ,
1: ਠੀਕ,
0: ਉੱਥੇ ਬੀਜ ਦਿਓ
1: ਜੀ।
0: ਅਤੇ ਸੋਇਆਬੀਨ ਦੀਆਂ 2 ਕਤਾਰਾਂ ਫੀ ਬੈੱਡ ਆਪਾਂ ਨੇ ਬੀਜਣੀਆਂ ਨੇ, ਤਾਂ ਕਿ ਜਿਹੜੀ ਸਿਫਰੇ ਦੇ ਨਾਲ ਆਪਾਂ ਨੂੰ ਝਾੜ ਹੈ ਉਹ ਵਧੀਆ ਮਿਲਦਾ ਹੈਗਾ, ਅਤੇ ਪਾਣੀ ਦਾ ਆਪਾਂ ਖਾਸ ਧਿਆਨ ਰੱਖੀਏ। ਅਤੇ ਫੀ ਏਕੜ ਦੇ ਹਿਸਾਬ ਨਾਲ ਆਪਾਂ ਇੱਕ ਗੱਲ ਹੋਰ ਦੇਖੋ, ਇਹਨੂੰ ਮੱਕੀ ਦੇ ਨਾਲ ਰਲਾ ਕੇ ਵੀ ਉਗਾ ਸਕਦੇ ਹਾਂ ਰੁੜੀਆ ਰਾਮ ਜੀ,
1: ਆਹੋ ਰਲਮੀ ਫਸਲ,
0: ਰਲਮੀ ਫਸਲ ਵੀ ਲੈ ਸਕਦੇ ਹਾਂ,
1: ਰਲਮੀ ਫਸਲ ਦੀ ਸਮਰੱਥਾ ਵੀ ਹੈ।
0: ਅਤੇ ਸੋਇਆਬੀਨ ਦੀ ਇੱਕ ਲਾਈਨ 60 ਸੈਂਟੀਮੀਟਰ ਦੀ ਵਿੱਥ 'ਤੇ ਬੀਜੋ, ਅਤੇ ਮੱਕੀ ਦੀਆਂ ਵਿੱਚ ਆਪਾਂ ਨੇ ਲਾਈਨਾਂ ਬੀਜ ਦੇਣੀਆਂ ਜੀ ਨਾਲ ਇਹਦੇ
1: ਜੀ ਜੀ।
0: ਸੋ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਨਮੀਂ ਸੰਭਾਲਣ ਲਈ, ਝੋਨੇ ਦੀ ਪਰਾਲੀ ਹੈ ਨਾ ਉਹ ਚੰਗੀ ਤਰ੍ਹਾਂ ਢੱਕ ਦਈਏ, ਅਤੇ ਤਾਂ ਕਿ ਜਿਹੜਾ ਬੀਜ ਹੈ ਨਾ ਵਧੀਆ ਉੱਗੇਗਾ ਇਹਦੇ ਨਾਲ, ਅਤੇ ਬੂਟੇ ਲਾਉਣਗੇ ਜੀ।
1: ਠੀਕ ਹੈ ਜੀ।
0: ਬਾਕੀ ਦੇਖੋ ਗੋਡੀ ਕਰਕੇ ਵੀ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ, ਰਸਾਇਣਿਕ ਢੰਗ ਤਰੀਕੇ ਵੀ ਅਪਣਾਏ ਜਾ ਸਕਦੇ ਹੈ।
1: ਆ ਕੋਸ਼ਿਸ਼ ਤਾਂ ਦੇਖੋ ਜੀ, ਜਿੱਦਾਂ ਆਪਾਂ ਕਹਿੰਦੇ ਹਾਂ ਵੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਵੀ ਪਰਹੇਜ਼ ਜ਼ਹਿਰਾਂ ਤੋਂ ਖਾਸ ਕਰਕੇ ਬਚਣਾ ਚਾਹੀਦਾ ਹੈ। ਇੱਕ ਤਾਂ ਦੇਖੋ ਵੈਸੇ ਜਿੱਦਾਂ ਆਪਾਂ ਕਹਿੰਦੇ ਵੀ ਦਾਲ ਵਾਲੀ ਫਸਲ ਹੈ ਔਰ ਸਿੱਧੇ ਤੌਰ 'ਤੇ ਜਿਹੜਾ ਹੈ ਸਾਡੇ ਖਾਣ ਦੇ ਅੱਪ ਜਿਹੜਾ ਹੈ ਕੰਮ ਆਉਣੀ ਹੈ, ਅਤੇ ਇਸ ਕਰਕੇ ਜਿੰਨਾ ਵੀ ਆਪਾਂ ਰਸਾਇਣ ਮੁਕਤ ਇਹਨੂੰ ਰੱਖਾਂਗੇ ਉਨਾ ਹੀ ਸਾਡੇ ਲਈ ਫਾਇਦਾ ਹੈ। ਜੇ ਗੋਡੀ ਕਰਕੇ ਆਪਣਾ ਚੱਲਦਾ ਕੰਮ ਤਾਂ ਗੋਡੀ ਕਰਕੇ ਹੀ ਚਲਾਉਣਾ ਚਾਹੀਦਾ।
0: ਹਾਂ, ਉਹਦੇ ਨਾਲ ਦੇਖੋ ਗੋਡੀ ਕਰਨ ਨਾਲ ਜ਼ਮੀਨ ਨਾਲੋਂ ਫਾਇਦਾ ਹੁੰਦਾ।
1: ਹਾਂ,
0: ਉਹਦੇ ਵਿੱਚ ਵੀ ਜਿਹੜਾ ਨਾ ਆਪਣਾ ਕਹਿੰਦੇ ਹਵਾ ਪਾਣੀ ਬਦਲ ਜਾਂਦਾ,
1: ਬਦਲ ਜਾਂਦਾ ਜੀ, ਬਦਲ ਜਾਂਦਾ। ਪਹਿਲੇ ਤਾਂ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਸੀ ਫਸਲ ਨੂੰ, ਇਸੇ ਕਰਕੇ ਸਾਨਵੇਂ ਵੀ ਖੇਤ ਰੱਖੇ ਜਾਂਦੇ ਸੀ ਤਾਂ ਕਿ ਜ਼ਮੀਨ ਦੀ ਜਿਹੜੀ ਤਾਕਤ ਹੈ ਉਸ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਆਵੇ।
0: ਹਾਂ, ਉਹ ਆਪਾਂ ਪੂਰੇ ਪੂਰੇ ਬਣੀ ਰਹੇ, ਕਿਉਂਕਿ ਉਦੋਂ ਗੁਜ਼ਾਰਾ ਦੇਖੋ ਰੁੜੀ ਰਾਮ ਜੀ ਹੋ ਜਾਂਦਾ ਸੀ ਨਾ,
1: ਉਹ ਸਮਾਂ ਹੋਰ ਸੀ,
0: ਸਮਾਂ ਹੋਰ ਸੀ,
1: ਉਲਟਾਵੇਂ ਹਲ ਨਾਲ ਵਾਹੁੰਦੇ ਸੀ, ਕੱਛੂ ਹਲ ਨਾਲ ਵਾਹੁੰਦੇ ਸੀ, ਉਹ ਹਿਸਾਬ ਕਿਤਾਬ ਹੋਰ ਸੀ।
0: ਹੁਣ ਕਹਿੰਦੇ ਵੀ
1: ਬਿਨਾਂ ਬਹਾਈ ਹੁਣ ਤਾਂ ਬਿਜਾਈ ਵਾਲਾ ਕੰਮ
0: ਚੱਲ ਪਿਆ ਜੀ, ਖੇਤੀ ਜਿਹੜੇ ਖਰਚੇ ਆ ਨਾ
1: ਵੱਧ ਗਏ,
0: ਉਹ ਵੱਧ ਗਏ ਆ, ਹੁਣ ਘਟਾਉਣੇ ਆ। ਉਹਦੇ ਲਈ ਇਹੀ ਤਰੀਕੇ ਆ ਵੀ ਆਪਾਂ ਜਿੱਦਾਂ ਕਹਿੰਦੇ ਹਾਂ ਜੀਰੋ ਟ੍ਰੇਲ ਡ੍ਰਿਲ, ਬਿਨਾਂ ਵਹਾਈ ਕੀਤੀ ਹੈ ਬੀਜੋ, ਅਤੇ ਹੱਥੀਂ ਕੰਮ ਕਰਾਂਗੇ, ਘੱਟ ਤੋਂ ਘੱਟ ਜਿਹੜੀਆਂ ਖਾਦਾਂ ਪਾਓ ਜਾਂ ਰਸਾਇਣਾਂ ਦੀ ਵਰਤੋਂ ਕਰੀਏ,
1: ਬਿਲਕੁਲ, ਅਤੇ
0: ਉਹਦੇ ਨਾਲ ਜਿਹੜੀ ਬੱਚਤ ਦੇ ਫਿਰ ਸੰਭਾਵਨਾਵਾਂ ਆਪਣੀ ਹੋ ਜਾਂਦੀ ਹੈ ਜੀ,
1: ਹੋ ਜਾਂਦੀ ਹੈ ਜੀ।
0: ਹਾਂ, ਜੇ ਫਸਲ ਵਧੀਆ ਪੈਦਾ ਹੋਊਗੀ ਤਾਂ ਫਿਰ ਜਿਹੜੇ ਉਤਪਾਦ ਵੀ ਇਹਦੇ ਬਹੁਤ ਵਧੀਆ ਪੈਦਾ ਹੋਣਗੇ ਜੀ।
1: ਇੱਕ ਗੱਲ ਹੋਰ ਸੰਧੂ ਸਾਹਿਬ ਆ ਜਾਂਦੀ ਹੈ ਵੀ ਦੇਖੋ ਕੋਈ ਵੀ ਫਸਲ, ਜੇ ਨਵੀਂ ਫਸਲ ਆਪਾਂ ਅਖਤਿਆਰ ਕਰਨੀ ਹੈ ਜਿੱਦਾਂ ਆਪਾਂ, ਕਿਉਂਕਿ ਹਰ ਕਾਸ਼ਤਕਾਰ ਜਿਹੜਾ ਹੈ ਹਰ ਫਸਲ ਨਹੀਂ ਲੈ ਸਕਦਾ, ਇਹ ਵੀ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਹੈ, ਹਰ ਇਲਾਕੇ 'ਚ ਨਹੀਂ ਹੋ ਸਕਦੀ। ਸੋ ਜੇ ਸੋਇਆਬੀਨ ਦੀ ਕਾਸ਼ਤ ਕਰਨੀ ਹੈ ਪਹਿਲਾਂ ਜਿਹੜਾ ਹੈ ਆਪਾਂ ਥੋੜ੍ਹਾ ਜਿਹਾ ਜਿੱਦਾਂ ਕਹਿੰਦੇ ਹਾਂ ਨਾ ਆਲਾ ਦੁਆਲਾ ਦੇਖ ਲਈਏ, ਜੇ ਕਿਸੇ ਕਿਸਾਨ ਵੀਰ ਨੇ ਕਾਸ਼ਤ ਕੀਤੀ ਹੈ ਤਾਂ ਉਹਦੇ ਨਾਲ ਜਿਹੜੇ ਰਾਏ ਮਸ਼ਵਰਾ ਕਰਕੇ ਉਹ ਜ਼ਿਆਦਾ ਫਾਇਦੇਮੰਦ ਸਾਡੇ ਲਈ।
0: ਹਾਂ, ਜਾਂ ਜਿਹੜਾ ਕਿਸਾਨ ਵੀਰ ਨਾ ਉਹ ਉਤਪਾਦ ਤਿਆਰ ਕਰਦਾ
1: ਉਹਦੇ ਨਾਲ ਵੀ ਗੱਲ ਕੀਤੀ ਜਾ ਸਕਦੀ।
0: ਹਾਂ, ਫਿਰ ਜਿਹੜੀ ਆਪਣੇ
1: ਮੰਡੀ ਦੀ ਸਮੱਸਿਆ ਤੁਹਾਡੀ ਹੱਲ ਹੋ
0: ਹੱਲ ਹੋ ਜਾਊਗੀ, ਕਿਉਂਕਿ ਇਹਦਾ ਆਮ ਭਾਅ ਤਾਂ ਨਹੀਂ ਮਿਲਣਾ, ਇਹ ਬਾਜ਼ਾਰ ਦੇ ਹਿਸਾਬ ਨਾਲ ਚੱਲਣਾ ਪੈਣਾ ਹੈ।
1: ਬਿਲਕੁਲ,
0: ਅਤੇ ਪਹਿਲਾਂ ਮੰਡੀ ਤਲਾਸ਼ ਕੇ ਹੀ ਬੀਜਣਾ ਚਾਹੀਦਾ ਹੈ ਜੀ।
1: ਚੱਲੀਏ ਜੀ ਆਪਾਂ,
0: ਜੈ ਹਿੰਦ ਜੀ,
1: ਜੈ ਜੀ।

ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸ ਗਾਨ ਪ੍ਰੋਗਰਾਮ 'ਚ ਆਓ ਸਰਵਣ ਕਰੀਏ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 109ਵੀਂ ਕੜੀ।

0: ਸਵੇਰੇ 10:02 ਤੇ ਸੁਣੋ ਲਾਈਵ ਫੋਨ ਇਨ ਫਰਮਾਇਸ਼ੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼। ਇਸ ਪ੍ਰੋਗਰਾਮ 'ਚ ਤੁਸੀਂ ਫੋਨ ਕਰਕੇ ਆਪਣੀ ਪਸੰਦ ਦੇ ਫਿਲਮੀ ਗੀਤ ਸੁਣਦੇ ਹੋ। ਸਾਡਾ ਫੋਨ ਨੰਬਰ ਹੋਏਗਾ 0181 23 42 173। 11:05 ਤੇ ਸੁਣੋਗੇ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਇਸ ਪ੍ਰੋਗਰਾਮ 'ਚ ਤੁਸੀਂ ਆਪਣੀ ਪਸੰਦ ਦੇ ਗੀਤ ਸੁਣਨ ਦੇ ਲਈ ਸਾਨੂੰ ਵਟਸਐਪ ਮੈਸੇਜ ਕਰਦੇ ਹੋ। ਵਟਸਐਪ ਮੈਸੇਜ ਕਰਨ ਲਈ ਸਾਡਾ ਨੰਬਰ ਹੋਏਗਾ 94655 36 077 9465536077। ਪਰਿਵਾਰਕ ਪ੍ਰੋਗਰਾਮ ਵਾਸਤੇ ਵਿਹੜੇ ਦੁਪਹਿਰ 12:05 ਤੇ ਪ੍ਰਸਾਰਿਤ ਕੀਤਾ ਜਾਏਗਾ। ਅੱਜ ਦੇ ਪ੍ਰੋਗਰਾਮ 'ਚ ਸਿਲਸਿਲਾ ਉਮਰਾਂ ਦੇ ਪੈਂਡੇ ਤੁਸੀਂ ਸੁਣੋਗੇ। ਇਸ ਤਹਿਤ ਡਾਕਟਰ ਸਤੀਸ਼ ਵਰਮਾ ਦੇ ਨਾਲ ਕੀਤੀ ਮੁਲਾਕਾਤ ਸੁਣਾਈ ਜਾਏਗੀ। ਸੁਰਖੀਆਂ 'ਚ ਔਰਤ ਸਿਲਸਿਲਾ ਵੀ ਹੋਏਗਾ, ਗੁਣਕਾਰੀ ਰਸੋਈ ਇਹ ਸਿਲਸਿਲਾ ਵੀ ਸੁਣੋਗੇ। ਫੌਜੀ ਵੀਰਾਂ ਲਈ ਪ੍ਰੋਗਰਾਮ 'ਚ ਤੁਸੀਂ ਫਿਲਮੀ ਗੀਤ ਸੁਣਦੇ ਹੋ। ਇਹ ਪ੍ਰੋਗਰਾਮ ਦੁਪਹਿਰ 1:15 ਤੋਂ 2:15 ਤੱਕ ਪ੍ਰਸਾਰਿਤ ਕੀਤਾ ਜਾਏਗਾ। ਲੋਕ ਗੀਤਾਂ ਦਾ ਪ੍ਰੋਗਰਾਮ ਰੰਗਲੀ ਧਰਤੀ ਦੁਪਹਿਰ 2:30। ਅੱਜ ਦੇ ਪ੍ਰੋਗਰਾਮ 'ਚ ਕਲਾਕਾਰ ਹੋਣਗੇ ਸਵਰਨ ਯਮਲਾ ਤੇ ਸਾਥੀ। ਦੁਪਹਿਰ 3:00 ਸਾਡੇ DTH ਚੈਨਲ ਤੋਂ ਤੁਸੀਂ ਸੁਣੋਗੇ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਸ਼ਾਮ 4:02 ਤੇ ਸੁਫਿਆਨਾ ਕਲਾਮ ਪ੍ਰੋਗਰਾਮ 'ਚ ਤੁਸੀਂ ਉਸਤਾਦ ਬਰਕਤ ਸਿੱਧੂ ਦੀ ਆਵਾਜ਼ 'ਚ ਸੂਫੀ ਬੋਲ ਸੁਣੋਗੇ। ਸ਼ਾਮ 4:30 ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਤੇ ਸ਼ਾਮ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਸਾਡੇ FM ਬੈਂਡ 102.7 ਮੈਗਾਹਰਟਸ ਤੋਂ ਸ਼ਾਮ 5:00 ਇੱਕ ਵਿਸ਼ੇਸ਼ ਪ੍ਰਸਾਰਣ ਹੋਏਗਾ। ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਕੇਂਦਰ ਸਰਕਾਰ ਦੇ ਕਿਰਤ ਤੇ ਰੋਜ਼ਗਾਰ ਮੰਤਰਾਲੇ ਵੱਲੋਂ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ ਰੋਜ਼ਗਾਰ ਮੇਲਾ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਨੂੰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸੁਸ਼ੋਭਿਤ ਕਰਨਗੇ। ਇਸ ਸਮਾਰੋਹ ਦਾ ਸਿੱਧਾ ਪ੍ਰਸਾਰਣ ਅਸੀਂ ਤੁਹਾਨੂੰ ਆਪਣੇ FM ਬੈਂਡ 102.7 ਮੈਗਾਹਰਟਸ ਤੋਂ ਸੁਣਾਵਾਂਗੇ ਸ਼ਾਮ 5:00 ਤੋਂ। ਦਿਹਾਤੀ ਪ੍ਰੋਗਰਾਮ ਸ਼ਾਮ 6:30 ਪ੍ਰਸਾਰਿਤ ਕੀਤਾ ਜਾਏਗਾ। ਅੱਜ ਦੇ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ, ਇਹਦੇ ਨਾਲ ਨਾਲ ਡਾਕਟਰ ਰਾਕੇਸ਼ ਸ਼ਰਮਾ ਪਸ਼ੂ ਪਾਲਣ 'ਚ ਪ੍ਰਚਲਿਤ ਧਾਰਨਾਵਾਂ ਇਸ ਬਾਰੇ ਜਾਣਕਾਰੀ ਦੇਣਗੇ। ਗੀਤ ਸੰਗੀਤ ਹੋਏਗਾ ਕੱਲ੍ਹ ਦੇ ਪ੍ਰੋਗਰਾਮ ਤੇ ਮੌਸਮ ਦੇ ਹਾਲ ਦੇ ਬਾਰੇ 'ਚ ਵੀ ਦੱਸਿਆ ਜਾਏਗਾ। ਸ਼ਾਮ 7:10 ਤੇ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਸਾਡੇ ਦਿੱਲੀ ਕੇਂਦਰ ਤੋਂ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਏਗਾ। 7:45 ਸਬਰੰਗ ਪ੍ਰੋਗਰਾਮ 'ਚ ਤੁਸੀਂ ਅਫਸਾਨਾ ਸੁਣੋਗੇ ਨਦਾਮਤ ਕੇ ਆਂਸੂ। ਅਫਸਾਨਾ ਨਿਗਾਰ ਹੋਣਗੇ ਮੁਹੰਮਦ ਅਨਵਾਰ ਅੰਜੁਮ। ਰਾਤ 8:00 ਸਲਾਮ ਜ਼ਿੰਦਗੀ ਪ੍ਰੋਗਰਾਮ 'ਚ ਤੁਸੀਂ ਫਿਲਮੀ ਗੀਤ ਸੁਣੋਗੇ। ਰਾਤ 9:30 ਤੁਹਾਨੂੰ ਇੱਕ ਹਿੰਦੀ 'ਚ ਚਰਚਾ ਸੁਣਾਵਾਂਗੇ ਪਰਿਆਵਰਣ ਔਰ ਆਮ ਜਨ ਕੀ ਭੂਮਿਕਾ। ਭਾਗ ਲੈਣਗੇ ਡਾਕਟਰ ਰਾਜੇਸ਼ ਕੁਮਾਰ, ਡਾਕਟਰ ਦਿਨੇਸ਼ ਕੁਮਾਰ ਤੇ ਡਾਕਟਰ ਜਸਵੰਤ ਮਿਨਹਾਸ। ਰਾਤ 10:02 ਤੇ ਤੁਸੀਂ ਸੁਰ ਛਨਕਾਰ ਪ੍ਰੋਗਰਾਮ ਸੁਣੋਗੇ। ਰਾਤ 10:30 ਸਰਗਮ ਪ੍ਰੋਗਰਾਮ 'ਚ ਫਿਲਮੀ ਗੀਤ ਸੁਣੋਗੇ। 11:10 ਤੇ DTH ਚੈਨਲ ਤੋਂ ਲਾਈਵ ਫੋਨ ਇਨ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਸੌਗਾਤ ਸੁਣੋਗੇ। ਪਰਿਚੇ ਤਹਿਤ ਇਹ ਸੀ ਸਾਡੇ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ। ਆਕਾਸ਼ਵਾਣੀ ਜਲੰਧਰ ਤੋਂ ਹੁਣ ਸੰਸਕ੍ਰਿਤ 'ਚ ਸਮਾਚਾਰ।
1: ਈਐਮ ਆਕਾਸ਼ਵਾਣੀ ਸੰਪ੍ਰਤਿ ਵਾਰਤਾ ਸ਼੍ਰੂਯੰਤਾਮ ਪ੍ਰਵਾਚਿਕਾ ਨਿਧੀ ਝਾਹ। अथ वार्ताः। भारत फ्रांसयोः आर्थिक औद्योगिक सहकारं प्रगाढं कर्तुं प्रयत्नस्य भागरूपेण प्रधानमन्त्रिणा नरेन्द्र मोदिना पेरिस नगरे प्रमुखैः फ्रांस देशीयैः वाणिज्य नेतृभिः सह अनेकानि उच्चस्तरीय मेलनानि विहितानि। प्रधानमन्त्री पेरिस नगरे मिस्ट्रल AI संस्थायाः सह संस्थापकेन मुख्य कार्यकारी अधिकारिण्या सह आर्थर मेंच इत्यनेन सह अपि मिलितवान्। सामाजिक प्रसार माध्यमे प्रधानमन्त्रिणा भारतस्य वर्धमान AI इति पारिस्थितिक व्यवस्थायाः अवसराणां विषये अपि अवधानं प्रदत्तम्। प्रधानमन्त्री नरेन्द्र मोदी नवदिल्ल्यां प्रधानमन्त्री विकसित भारत रोजगार योजना इत्यस्यान्तर्गतं 2400 कोटि रूप्यकाणां प्रोत्साहकाणां वितरणं करिष्यति। नवदिल्ल्यां योजनायाः विषये

ਸਥਾਨ ਨਾਲ ਭਾਰਤ ਵਿੱਚ ਸਰਵੋੱਚ ਰੈਂਕਿੰਗ ਵਾਲੀ ਸੰਸਥਾ ਬਣੀ ਹੋਈ ਹੈ। ਕੇਂਦਰ ਸਰਕਾਰ ਵੱਲੋਂ ਇਤਿਹਾਸਕ ਕਾਦੀਆਂ ਬਿਆਸ ਰੇਲ ਪ੍ਰੋਜੈਕਟ ਨੂੰ ਮੁੜ ਜੀਵੰਤ ਕੀਤਾ ਗਿਆ। ਲਗਭਗ 1,400 ਕਰੋੜ ਰੁਪਏ ਨਾਲ 39.68 ਕਿਲੋਮੀਟਰ ਲੰਮੀ ਬ੍ਰੌਡ ਗੇਜ ਰੇਲ ਲਾਈਨ ਬਣਾਈ ਜਾਏਗੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ਜ਼ੋਨਲ ਯੂਨਿਟ ਅਤੇ ਚੰਡੀਗੜ੍ਹ ਪੁਲਿਸ ਨੇ ਇੱਕ ਸਾਂਝੀ ਆਪਰੇਸ਼ਨ ਵਿੱਚ ਖਰੜ ਤੋਂ ਇੱਕ ਵਕੀਲ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ। ਉਹ ਪਾਕਿਸਤਾਨ ਸਥਿਤ ਡਰੱਗ ਸਿੰਡੀਕੇਟ ਨਾਲ ਜੁੜੇ ਡਰੱਗ ਤਸਕਰੀ ਨੈੱਟਵਰਕ ਦਾ ਹਿੱਸਾ ਸੀ। ਭਾਰਤ ਦੀ ਮੀਨਾਕਸ਼ੀ ਹੁਡਾ ਚੀਨ ਦੇ ਗੋਯਾਨ ਵਿੱਚ ਵਿਸ਼ਵ ਮੁੱਕੇਬਾਜ਼ੀ ਕੱਪ 2026 ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ ਅਤੇ ਮਕਾਓ ਓਪਨ ਬੈਡਮਿੰਟਨ ਵਿੱਚ ਅਨਮੋਲ ਖਰਬ ਅਤੇ ਅਸਮਿਤਾ ਚਲੀਹਾ ਮਹਿਲਾ ਸਿੰਗਲਸ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈਆਂ ਨੇ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਗਲੀਆਂ ਮੁੱਖ ਖਬਰਾਂ ਤੁਸੀਂ ਸਵੇਰੇ 9 ਵਜੇ ਸੁਣੋਗੇ ਤੇ ਆਕਾਸ਼ਵਾਣੀ ਜਲੰਧਰ ਤੇ। ਹੁਣ ਪ੍ਰੋਗਰਾਮ ਸੋਹਣੀ ਸਵੇਰ।

ਬੋਲ ਖਰਬ ਤੇ ਅਸਮਿਤਾ ਚਲੀਹਾ ਮਹਿਲਾ ਸਿੰਗਲਸ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈਆਂ ਨੇ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਗਲੀਆਂ ਮੁੱਖ ਖਬਰਾਂ ਤੁਸੀਂ ਸਵੇਰੇ 9 ਵਜੇ ਸੁਣੋਗੇ ਤੇ ਆਕਾਸ਼ਵਾਣੀ ਜਲੰਧਰ ਤੇ। ਹੁਣ ਪ੍ਰੋਗਰਾਮ ਸੋਹਣੀ ਸਵੇਰ।

0: ਚੱਲੀਏ।
1: ਜ਼ਿੰਦਗੀ ਦੀਆਂ ਰਾਵਾਂ 'ਚ ਜਿਹੜੇ ਪਿਆਰ ਨਾਲ ਚੱਲਦੇ ਨੇ ਨਾ ਜੀ, ਉਹ ਕਦੇ ਇਕੱਲੇ ਨਹੀਂ ਰਹਿੰਦੇ। ਆਕਾਸ਼ਵਾਣੀ ਜਲੰਧਰ ਵੀ ਆਪਣੇ ਸੁਣਨ ਵਾਲਿਆਂ ਨੂੰ ਪਿਆਰ ਕਰਦਾ, ਇਸ ਕਰਕੇ ਕਦੇ ਇਕੱਲਾ ਨਹੀਂ ਰਹਿੰਦਾ। ਲੱਖਾਂ ਸੁਣਨ ਵਾਲੇ ਹਮੇਸ਼ਾ ਨਾਲ ਰਹਿੰਦੇ ਨੇ। ਨਮਸਕਾਰ ਜੀ, ਸੋਹਣੀ ਸਵੇਰ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਅਤੇ ਅੱਜ ਦਾ ਇਹ ਪ੍ਰੋਗਰਾਮ ਤੁਹਾਡੀ ਸੇਵਾ 'ਚ ਲੈ ਕੇ ਤੁਹਾਡਾ ਦੋਸਤ ਵੀਰਿੰਦਰ ਹਾਜ਼ਰ ਹੈ। ਸੁਣਾਓ ਜੀ, ਹਾਲ ਚਾਲ ਠੀਕ ਠਾਕ ਨੇ? ਚਲੋ ਸ਼ੁਕਰ ਹੈ, ਠੀਕ ਹੀ ਚਾਹੀਦੇ ਨੇ। ਸਿਆਣੇ ਕਹਿੰਦੇ ਨੇ ਕਿ ਬੰਦਾ ਹਮੇਸ਼ਾ ਠੀਕ ਠਾਕ ਰਹਿੰਦਾ, ਚੜ੍ਹਦੀ ਕਲਾ 'ਚ ਰਹਿੰਦਾ, ਜਦੋਂ ਉਹ ਅਨੁਸ਼ਾਸਨ 'ਚ ਰਹਿੰਦਾ, ਅਸੂਲਾਂ ਨਾਲ ਚੱਲਦਾ, ਆਪਣੇ ਕੰਮ ਨਾਲ ਪਿਆਰ ਕਰਦਾ। ਤੁਸੀਂ ਵੱਡੇ ਵੱਡੇ ਬੰਦਿਆਂ ਦੀ ਜ਼ਿੰਦਗੀ ਫਰੋਲ ਕੇ ਵੇਖ ਲਓ, ਇਹ ਤਿੰਨ ਚੀਜ਼ਾਂ ਸਾਰਿਆਂ ਦੀ ਜ਼ਿੰਦਗੀ 'ਚ ਕੋਮਨ ਮਿਲਣਗੀਆਂ। ਹੁਣ ਵੇਖ ਲਓ ਜੀ, ਮੁੰਬਈ ਦੀ ਫਿਲਮ ਇੰਡਸਟਰੀ 'ਚ ਸੁਪਰ ਸਟਾਰ ਅਮਿਤਾਭ ਬੱਚਨ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਹ ਸ਼ੂਟਿੰਗ 'ਤੇ ਹਮੇਸ਼ਾ ਸਮੇਂ ਤੋਂ ਪਹਿਲਾਂ ਪਹੁੰਚਦੇ ਨੇ। ਆਪਣੇ ਕਿਰਦਾਰ ਨਾਲ ਇੰਨਾ ਪਿਆਰ ਕਰਦੇ ਨੇ ਕਿ ਬਾਰ ਬਾਰ ਉਹਦੀ ਰਿਹਰਸਲ ਕਰਦੇ ਨੇ, ਉਹਦੇ 'ਚ ਡੁੱਬ ਜਾਂਦੇ ਨੇ, ਜਿਸ ਕਰਕੇ ਉਮਰ ਦੇ ਇਸ ਪੜਾਅ ਵਿੱਚ ਵੀ ਉਹਨਾਂ ਦੇ ਕੰਮ ਨੂੰ ਸਤਿਕਾਰਿਆ ਜਾਂਦਾ, ਸਿਰ ਝੁਕਾਇਆ ਜਾਂਦਾ। ਮਸ਼ਹੂਰ ਫੁੱਟਬਾਲਰ ਰੋਨਾਲਡੋ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਅਭਿਆਸ ਲਈ ਸਟੇਡੀਅਮ 'ਚ ਉਹ ਆਪਣੇ ਬਾਕੀ ਖਿਡਾਰੀਆਂ ਨਾਲੋਂ ਪਹਿਲਾਂ ਪਹੁੰਚਦਾ ਸੀ ਅਤੇ ਇੰਨਾ ਅਭਿਆਸ ਕਰਦਾ ਸੀ ਕਿ ਅਭਿਆਸ ਤੋਂ ਬਾਅਦ ਵੀ ਉਹਦੇ ਬਾਕੀ ਸਾਥੀ ਚਲੇ ਜਾਂਦੇ ਸੀ ਅਤੇ ਉਸ ਤੋਂ ਬਾਅਦ ਉਹ ਇਕੱਲਾ ਹੀ ਮੈਦਾਨ ਵਿੱਚ ਅਭਿਆਸ ਕਰਦਾ ਰਹਿੰਦਾ ਸੀ। ਅਤੇ ਰੋਨਾਲਡੋ ਦੇ ਇਸ ਇਕੱਲੇਪਨ ਕਰਕੇ ਨਾ ਅੱਜ ਪੂਰੀ ਦੁਨੀਆ ਉਹਦੇ ਕਦਮਾਂ 'ਚ। ਫੁੱਟਬਾਲ ਨੂੰ ਰੋਨਾਲਡੋ ਨੇ ਪਿਆਰ ਕੀਤਾ,

ਉੱਥੇ ਪੂਰੀ ਦੁਨੀਆ ਉਹਨੂੰ ਪਿਆਰ ਕਰਦੀ ਹੈ। ਕਹਿਣ ਦਾ ਮਤਲਬ ਇਹ ਹੈ ਜੀ ਕਿ ਅਨੁਸ਼ਾਸਨ, ਪਿਆਰ ਅਤੇ ਅਸੂਲਾਂ 'ਚ ਬੜੀ ਤਾਕਤ ਹੈ ਜੇ ਕੋਈ ਇਹਨਾਂ ਨੂੰ ਆਪਣਾ ਸਾਥੀ ਬਣਾਵੇ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਜਯੋਤਿਕਾ ਤਾਂਗੜੀ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ ਅਤੇ ਸਾਡਾ ਪ੍ਰੋਗਰਾਮ ਸੁਣਨ ਦੇ ਨਾਲ ਨਾਲ ਤੁਸੀਂ ਨਾ ਸਵੇਰ ਦੀ ਤਾਜ਼ੀ ਹਵਾ ਨੂੰ, ਸੂਰਜ ਦੇ ਚਾਨਣ ਨੂੰ, ਪੰਛੀਆਂ ਦੀ ਚਹਿਕ ਨੂੰ, ਇਹਨਾਂ ਨੂੰ ਵੀ ਜ਼ਰੂਰ ਸੁਣਿਓ। ਅਤੇ ਜੇ ਇਹਨਾਂ ਨੂੰ ਤੁਸੀਂ ਧਿਆਨ ਨਾਲ ਸੁਣੋਗੇ ਤਾਂ ਤੁਹਾਨੂੰ ਲੱਗੇਗਾ ਕਿ ਇਹ ਸਾਰੇ ਜਾਣੇ ਤੁਹਾਨੂੰ ਕਹਿ ਰਹੇ ਨੇ ਕਿ ਬਿਸਤਰਾ ਛੱਡ ਦਿਓ ਅਤੇ ਐਕਸ਼ਨ 'ਚ ਆ ਜਾਓ। ਇਹ ਠੀਕ ਵੀ ਕਹਿ ਰਹੇ ਨੇ ਜੀ, ਅੱਜ ਦਾ ਸਮਾਂ ਬੈਠਣ ਦਾ ਹੈ ਹੀ ਨਹੀਂ, ਐਕਸ਼ਨ ਕਰਨ ਦਾ। ਅਤੇ ਨਾ ਜੀ, ਦੁਨੀਆ 'ਚ ਕੁਛ ਪਰਸਨੈਲਿਟੀਜ਼ ਇੱਦਾਂ ਦੀਆਂ ਨੇ ਜਿਨ੍ਹਾਂ ਦਾ ਐਕਸ਼ਨ ਵੇਖ ਕੇ ਦੁਨੀਆ ਇੰਪ੍ਰੈਸ ਹੁੰਦੀ ਹੈ, ਇੰਸਪਾਇਰ ਹੁੰਦੀ ਹੈ, ਪ੍ਰੇਰਿਤ ਹੁੰਦੀ ਹੈ, ਅਤੇ ਉਹਨਾਂ ਦੇ ਮਨ ਵਿੱਚ ਆਉਂਦਾ ਹੈ ਕਿ ਯਾਰ ਅਸੀਂ ਵੀ ਕਿਉਂ ਬੈਠੇ ਹਾਂ, ਕਿਉਂ ਨਾ ਅਸੀਂ ਵੀ ਕੁਛ ਇੱਦਾਂ ਦਾ ਕਰੀਏ। ਇੱਦਾਂ ਹੀ ਜੀ, ਚੇਨਈ ਦੀ 11 ਸਾਲ ਦੀ ਇੱਕ ਬੱਚੀ ਹੈ, ਥਾਰਾਈ ਅਰਾਥਾਨਾ। 11 ਸਾਲ ਦੀ ਇਸ ਛੋਟੀ ਉਮਰ ਵਿੱਚ ਇਸ ਬੱਚੀ ਨੇ ਸਮੁੰਦਰ 'ਚੋਂ 3000 ਕਿਲੋਗ੍ਰਾਮ ਪਲਾਸਟਿਕ ਵੇਸਟ ਸਾਫ਼ ਕੀਤਾ। ਇਸ ਬੱਚੀ ਦੀ ਕਹਾਣੀ ਬੜੀ ਦਿਲਚਸਪ ਹੈ। 2 ਸਾਲ ਦੀ ਉਮਰ 'ਚ ਇਹਨੇ ਤੈਰਨਾ ਸਿੱਖ ਲਿਆ ਸੀ। 5 ਸਾਲ ਦੀ ਸੀ ਜਦੋਂ ਇਹਨੇ ਸਮੁੰਦਰ 'ਚ ਗੋਤਾਖੋਰੀ ਕਰਨੀ ਸ਼ੁਰੂ ਕਰ ਦਿੱਤੀ ਸੀ, ਡਾਈਵਿੰਗ ਸ਼ੁਰੂ ਕਰ ਦਿੱਤੀ ਸੀ। ਅਤੇ ਇਹ ਛੋਟੀ ਜਿਹੀ ਬੱਚੀ ਜਦੋਂ ਸਮੁੰਦਰ ਦੇ ਅੰਦਰ ਡਾਈਵਿੰਗ ਕਰਦੀ ਸੀ ਨਾ, ਤਾਂ ਸਮੁੰਦਰ 'ਚ ਪਲਾਸਟਿਕ ਦੀਆਂ ਬੋਤਲਾਂ, ਰੈਪਰ, ਮੱਛੀਆਂ ਦੇ ਟੁੱਟੇ ਜਾਲ, ਇਹ ਸਾਰਾ ਕੁਝ ਵੇਖ ਕੇ ਬੜੀ ਪੀੜਿਤ ਹੁੰਦੀ ਸੀ। ਬਸ ਉਸ ਤੋਂ ਬਾਅਦ ਇਹਨੇ ਸਮੁੰਦਰਾਂ ਦੀ ਸਫਾਈ ਨੂੰ ਆਪਣਾ ਮਿਸ਼ਨ ਬਣਾ ਲਿਆ। ਪਿਛਲੇ ਸਾਲ ਇਸੇ ਸੁਨੇਹੇ ਨੂੰ ਦੇਣ ਲਈ ਇਹਨੇ ਸਮੁੰਦਰ 'ਚ ਗੋਤਾ ਲਾ ਕੇ 20 ਫੁੱਟ ਥੱਲੇ ਭਾਰਤ ਨਾਟਿਅਮ ਨਾਚ ਕੀਤਾ ਸੀ, ਤਾਂ ਕਿ ਪੂਰੀ ਦੁਨੀਆ ਨੂੰ ਸੁਣਿਆ ਜਾਵੇ ਕਿ ਅਸੀਂ ਆਪਣੇ ਸਮੁੰਦਰ ਪਲਾਸਟਿਕ ਮੁਕਤ ਕਰਨੇ ਨੇ। ਆਪਣੇ ਪਿਤਾ ਨਾਲ ਮਿਲ ਕੇ ਇਹਨੇ ਸਮੁੰਦਰਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਟੀਚਾ ਮਿਥਿਆ। ਹੁਣ ਵੇਖੋ ਜੀ, 11 ਸਾਲ ਦੀ ਇਹ ਬੱਚੀ ਵਾਤਾਵਰਣ ਲਈ, ਸਵੱਛਤਾ ਲਈ ਜੇ ਇੰਨਾ ਕੁਛ ਸੋਚ ਸਕਦੀ ਹੈ, ਤਾਂ ਸਾਨੂੰ ਵੀ ਤਾਂ ਕੁਛ ਨਾ ਕੁਛ ਕਰਨਾ ਚਾਹੀਦਾ ਨਾ। ਹੋਰ ਕੁਛ ਨਹੀਂ ਤਾਂ ਘਰ ਵਿੱਚ ਹੀ ਇੱਕ ਝਾਤੀ ਮਾਰ ਲਓ ਕਿ ਕਿਤੇ ਬਾਲਟੀ ਐਵੇਂ ਤਾਂ ਨਹੀਂ ਵਗ ਰਹੀ, ਪਾਣੀ ਜ਼ਾਇਆ ਤਾਂ ਨਹੀਂ ਹੋ ਰਿਹਾ, ਜਾਂ ਕਿਸੇ ਕਮਰੇ 'ਚ ਪੱਖਾ ਐਵੇਂ ਤਾਂ ਨਹੀਂ ਚੱਲ ਰਿਹਾ, ਬਿਜਲੀ ਜ਼ਾਇਆ ਹੋ ਰਹੀ ਹੋਵੇ। ਜਾਂ ਫਿਰ ਸਵੇਰੇ ਸਵੇਰੇ ਪਾਈਪ ਲਾ ਕੇ ਆਪਣੀ ਗੱਡੀ ਨੂੰ ਤੁਸੀਂ ਕਿੰਨੇ ਲੀਟਰ ਪਾਣੀ ਜ਼ਾਇਆ ਕਰਕੇ ਧੋਣ ਦੀ ਸੋਚ ਰਹੇ ਹੋ, ਤਾਂ ਇਸ ਵਿਚਾਰ ਨੂੰ ਹੀ ਤਿਆਗ ਦਿਓ। ਇੱਕ ਬਾਲਟੀ ਨਾਲ ਗੱਡੀ ਨੂੰ ਸਾਫ਼ ਕਰੋ ਤਾਂ ਕਿ ਪਾਣੀ ਘੱਟ ਜ਼ਾਇਆ ਹੋਵੇ। ਸੋ ਜੀ, ਆਪੋ ਆਪਣੇ ਤੌਰ 'ਤੇ ਕੁਦਰਤ ਦੇ ਪ੍ਰਤੀ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਜ਼ਰੂਰ ਨਿਭਾਈਏ। ਸੋਹਣੀ ਸਵੇਰ ਪ੍ਰੋਗਰਾਮ ਹੈ, ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਲਤਾ ਮੰਗੇਸ਼ਕਰ ਅਤੇ ਊਸ਼ਾ ਮੰਗੇਸ਼ਕਰ ਦੀ ਆਵਾਜ਼ 'ਚ ਤੁਸੀਂ ਸ਼ਿਕਾਰੀ ਫਿਲਮ ਦੇ ਇਸ ਗੀਤ ਦਾ ਮਜ਼ਾ ਲੈ ਰਹੇ ਸੀ। ਵੇਖੋ ਜੀ, ਸਿਆਣੇ ਕਹਿੰਦੇ ਨੇ ਕਿ ਜ਼ਿੰਦਗੀ ਦਾ ਮਜ਼ਾ ਤੁਸੀਂ ਉਦੋਂ ਲੈਂਦੇ ਹੋ ਜਦੋਂ ਇਸ ਪਲ ਵਿੱਚ ਹਾਜ਼ਰ ਹੁੰਦੇ ਹੋ। ਹੁਣ ਦੇਖੋ ਨਾ, ਜੇ ਇੰਨਾ ਸੁਰੀਲਾ ਗੀਤ ਸੁਣਨ ਦੀ ਬਜਾਏ ਤੁਸੀਂ ਅਤੀਤ ਦੀਆਂ ਕੁੜੱਤਨਾਂ ਚੇਤੇ ਕਰਕੇ ਝੁਰੀ ਜਾਓ ਜਾਂ ਫਿਰ ਆਉਣ ਵਾਲੇ ਕੱਲ੍ਹ ਦੀ ਅਸੁਰੱਖਿਆ ਨੂੰ ਲੈ ਕੇ ਡਰੀ ਜਾਓ, ਤਾਂ ਫਿਰ ਤੁਸੀਂ ਇਸ ਗੀਤ ਨੂੰ ਮਿਸ ਕਰ ਦਿੱਤਾ, ਜ਼ਿੰਦਗੀ ਨੂੰ ਜਿਉਣਾ ਮਿਸ ਕਰ ਦਿੱਤਾ। ਅੱਜ ਵਿੱਚ ਇਸ ਪਲ ਵਿੱਚ ਜਿਉਣਾ ਹੀ ਜ਼ਿੰਦਗੀ ਹੈ। ਅਤੇ ਤੁਹਾਨੂੰ ਦੱਸਾਂ ਜੀ, ਜ਼ਿੰਦਗੀ ਭੋਲੇ ਦੀ ਵੀ ਬੜੀ ਦਿਲਚਸਪ ਹੈ। ਇੱਕ ਦਿਨ ਭੋਲਾ ਮੈਨੂੰ ਕਹਿ ਰਿਹਾ ਸੀ ਕਿ ਯਾਰ, ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਤਾਂ ਇਹ ਸੋਚਦਾ ਹੁੰਦਾ ਸੀ ਕਿ ਜਦੋਂ ਮੈਂ ਵੱਡਾ ਹੋ ਜਾਊਂਗਾ ਤਾਂ ਗਰੀਬਾਂ ਦੀ ਮਦਦ ਕਰਿਆ ਕਰੂੰਗਾ। ਵੱਡੇ ਹੋ ਕੇ ਪਤਾ ਲੱਗਾ ਕਿ ਮੈਂ ਤਾਂ ਆਪ ਗਰੀਬ ਹਾਂ। ਸੋ ਜੀ, ਭੋਲੇ ਦੀ ਇਸ ਛੋਟੀ ਜਿਹੀ ਦਿਲਚਸਪ ਗੱਲ ਤੋਂ ਬਾਅਦ ਅਸੀਂ ਹੁਣ ਥੋੜ੍ਹੀ ਜਿਹੀ ਦਿਲਚਸਪੀ ਅੱਜ ਦੇ ਦਿਨ ਦੇ ਇਤਿਹਾਸ ਵਿੱਚ ਦਿਖਾਈਏ। ਅੱਜ ਦੇ ਦਿਨ ਦੇ ਇਤਿਹਾਸ ਦਾ ਪੰਨਾ ਪੜ੍ਹ ਲੈਂਦੇ ਹਾਂ ਜੀ। ਅੱਜ ਦੇ ਦਿਨ ਦਾ ਇਤਿਹਾਸ ਇਹ ਕਹਿੰਦਾ ਹੈ ਕਿ ਸਾਲ 1966 ਵਿੱਚ ਅੱਜ ਦੇ ਹੀ ਦਿਨ ਬਾਲ ਠਾਕਰੇ ਦੁਆਰਾ ਮਹਾਰਾਸ਼ਟਰਾ ਵਿੱਚ ਮਰਾਠੀ ਮਾਨਸ ਦੇ ਹੱਕਾਂ ਲਈ ਸ਼ਿਵ ਸੈਨਾ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ। ਸਾਲ 1981 ਵਿੱਚ ਅੱਜ ਦੇ ਹੀ ਦਿਨ ਭਾਰਤ ਨੇ ਪਹਿਲਾ 3 ਧੁਰੀ ਸਥਿਰ ਪ੍ਰਯੋਗਾਤਮਕ ਸੰਚਾਰ ਸੈਟੇਲਾਈਟ ਐਪਲ ਸਫਲਤਾਪੂਰਵਕ ਲਾਂਚ ਕਰਕੇ ਪੁਲਾੜ ਵਿਗਿਆਨ ਵਿੱਚ ਵੱਡੀ ਮੱਲ ਮਾਰੀ ਸੀ। ਅੱਜ ਦੇ ਹੀ ਦਿਨ ਸਾਲ 1961 ਵਿੱਚ ਕੁਵੈਤ ਨੇ ਬ੍ਰਿਟੇਨ ਦੇ ਸ਼ਾਸਨ ਤੋਂ ਪੂਰੀ ਤਰ੍ਹਾਂ ਆਜ਼ਾਦ ਹੋਣ ਦਾ ਐਲਾਨ ਕਰ ਦਿੱਤਾ ਸੀ। ਸਾਲ 1963 ਵਿੱਚ ਅੱਜ ਦੇ ਹੀ ਦਿਨ ਸੋਵੀਅਤ ਸੰਘ ਦੀ ਵੈਲੈਂਟੀਨਾ ਤੇਰੇਸ਼ਕੋਵਾ, ਜੋ ਦੁਨੀਆ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਸੀ, ਪੁਲਾੜ ਦੀ ਯਾਤਰਾ ਪੂਰੀ

ਕਰਕੇ ਕਾਮਯਾਬੀ ਨਾਲ ਧਰਤੀ ਤੇ ਪਹੁੰਚੀ ਸੀ। ਸੋ ਜੀ, ਅੱਜ ਦੇ ਦਿਨ ਦੇ ਇਤਿਹਾਸ ਨਾਲ ਜੁੜੀਆਂ ਇਹ ਸਨ ਕੁਝ ਖਾਸ ਖਾਸ ਘਟਨਾਵਾਂ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਰਣਜੀਤ ਬਾਵਾ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ। ਦੇਖੋ ਜੀ, ਸੰਗੀਤ ਸੁਣਨਾ ਸਾਰਿਆਂ ਨੂੰ ਚੰਗਾ ਲੱਗਦਾ, ਪਰ ਨਾ ਜੀ ਕਿਸੇ ਦੀ ਆਪਣੀ ਕਮੀ ਬਾਰੇ ਕਈ ਕੋਈ ਕੌੜੀ ਗੱਲ ਸੁਣਨਾ, ਇਹ ਕਿਸੇ ਨੂੰ ਚੰਗਾ ਨਹੀਂ ਲੱਗਦਾ। ਕੋਈ ਵੀ ਉਦਾਂ ਦੀ ਗੱਲ ਸੁਣ ਕੇ ਰਾਜ਼ੀ ਨਹੀਂ ਹੁੰਦਾ। ਇਸੇ ਕਰਕੇ ਤਾਂ ਅਕਸਰ ਕਿਹਾ ਜਾਂਦਾ ਕਿ ਭਰਾਵਾ, ਅੱਜ ਕੱਲ੍ਹ ਕਿਸੇ ਨੂੰ ਕਹਿਣ ਦਾ ਤਾਂ ਜ਼ਮਾਨਾ ਹੀ ਨਹੀਂ, ਸੁਣ ਕੇ ਕੋਈ ਰਾਜ਼ੀ ਵੀ ਨਹੀਂ। ਅਤੇ ਆਮ ਤੌਰ 'ਤੇ ਨਾ ਸਮਾਜ ਵਿੱਚ ਲੋਕ ਇਹ ਵੀ ਕਹਿ ਦਿੰਦੇ ਨੇ ਕਿ ਸਮਾਜ ਵਿੱਚ ਆਮ ਬੰਦੇ ਦੀ ਸੁਣਵਾਈ ਕਿੱਥੇ, ਕੌਣ ਸੁਣਦਾ। ਪਰ ਨਾ ਜੀ, ਇਸ ਸੰਬੰਧ ਵਿੱਚ ਸੱਚਾਈ ਇਹ ਹੈ ਕਿ ਜੇ ਤੁਹਾਡੇ ਕੋਲ ਜਾਣਕਾਰੀ ਹੈ ਨਾ, ਤੁਹਾਡੇ ਮਨ ਵਿੱਚ ਭਰੋਸਾ ਹੈ ਅਤੇ ਆਪਣੇ ਹੱਕ ਲਈ ਆਵਾਜ਼ ਉਠਾਉਣ ਦਾ ਇਰਾਦਾ, ਤਾਂ ਤੁਹਾਡੀ ਸੁਣਵਾਈ ਜ਼ਰੂਰ ਹੁੰਦੀ ਹੈ। ਜਿੱਦਾਂ ਨਾ ਮੋਹਾਲੀ 'ਚ ਇੱਕ ਸੱਜਣ ਨੇ ਆਪਣੇ ਘਰ 6 ਕਿਲੋਵਾਟ ਦਾ ਸੋਲਰ ਪਲਾਂਟ ਲਾਇਆ, 2,92,000 ਰੁਪਏ ਦਾ ਖਰਚਾ ਆਇਆ ਸੀ, ਪਰ ਕੁਝ ਸਮੇਂ ਬਾਅਦ ਹੀ ਸੋਲਰ ਪਲਾਂਟ ਨੇ ਕੰਮ ਕਰਨਾ ਬੰਦ ਕਰ ਦਿੱਤਾ। ਹੁਣ ਜਿਹੜੀ ਕੰਪਨੀ ਨੇ ਇਹ ਸੋਲਰ ਪਲਾਂਟ ਲਾਇਆ ਸੀ, ਉਹਨਾਂ ਨੇ ਇਸ ਸੱਜਣ ਦੀ ਸ਼ਿਕਾਇਤ ਨੂੰ ਸੁਣਨਾ ਬੰਦ ਕਰ ਦਿੱਤਾ। ਸੋ ਜਦੋਂ ਇਹ ਸਾਰਾ ਕੁਝ ਹੋਇਆ ਤਾਂ ਇਸ ਸੱਜਣ ਨੇ ਕੰਜ਼ਿਊਮਰ ਕੋਰਟ ਵਿੱਚ ਕੇਸ ਕਰ ਦਿੱਤਾ, ਜਿੱਥੇ ਇਹਨਾਂ ਦੀ ਸੁਣਵਾਈ ਹੋਈ। ਕੋਰਟ ਨੇ ਉਸ ਕੰਪਨੀ ਨੂੰ ਕਿਹਾ ਕਿ ਕੁਝ ਦਿਨਾਂ ਦੇ ਵਿੱਚ ਹੀ ਪਲਾਂਟ ਸਹੀ ਤਰੀਕੇ

ਨਾਲ ਕੰਮ ਕਰਨਾ ਚਾਹੀਦਾ ਤੇ ਜੇ ਇਦਾਂ ਨਹੀਂ ਹੁੰਦਾ ਤੇ ਸਾਰਾ ਪੈਸਾ ਤੁਹਾਨੂੰ ਖਪਤਕਾਰ ਨੂੰ ਵਾਪਸ ਕਰਨਾ ਪਏਗਾ। 30,000 ਰੁਪਏ ਦਾ ਹਰਜਾਨਾ ਵੀ ਇਹਨਾਂ ਨੂੰ ਦੇਣਾ ਪਏਗਾ ਜੋ ਇਹਨਾਂ ਨੂੰ ਖੱਜਲ ਖਰਾਬੀ ਹੋਈ ਹੈ। ਸੋ ਜੀ, ਇਹ ਕਿੱਸਾ ਇਹ ਦੱਸਦਾ ਹੈ ਕਿ ਸੁਣਵਾਈ ਹੁੰਦੀ ਹੈ ਜੇ ਭਰੋਸੇ ਨਾਲ ਆਵਾਜ਼ ਬੁਲੰਦ ਕੀਤੀ ਜਾਵੇ। ਇੱਕ ਗੱਲ ਹੋਰ ਵੀ ਸਹੀ ਹੈ ਕਿ ਜੇ ਤੁਸੀਂ ਨੇਕ ਕੰਮ ਕਰਦੇ ਹੋ, ਭਾਵੇਂ ਨਾ ਚੁੱਪਚਾਪ ਹੀ ਕਰੋ, ਉਹਦੀ ਆਵਾਜ਼ ਦੂਰ ਤੱਕ ਸੁਣੀ ਜਾਂਦੀ ਹੈ। ਹੁਣ ਦੇਖ ਲਓ ਜੀ, ਚੰਡੀਗੜ੍ਹ ਦੇ 88 ਸਾਲ ਦੇ ਰਿਟਾਇਰਡ DIG ਨੇ ਇੰਦਰਜੀਤ ਸਿੰਘ ਸਿੱਧੂ, ਜੋ ਤੜਕੇ ਚੁੱਪਚਾਪ ਉੱਠਦੇ ਸੀ, ਆਪਣੇ ਸਾਈਕਲ ਦੇ ਬਣਾਏ ਗੱਡੇ ਨੂੰ ਨਾਲ ਲੈ ਕੇ ਜਾਂਦੇ ਸੀ ਅਤੇ ਚੰਡੀਗੜ੍ਹ ਦੀਆਂ ਸੜਕਾਂ ਤੋਂ ਕੂੜਾ ਚੁੱਕ ਕੇ ਇਕੱਠਾ ਕਰਕੇ ਕੂੜੇਦਾਨ 'ਚ ਸੁੱਟਦੇ ਸਨ। ਕਿੰਨੇ ਸਾਲਾਂ ਤੋਂ ਉਹ ਚੁੱਪਚਾਪ ਇਹ ਕੰਮ ਕਰ ਰਹੇ ਸਨ, ਪਰ ਇਸ ਕੰਮ ਨੂੰ ਪੂਰੇ ਦੇਸ਼ ਨੇ ਸੁਣਿਆ, ਪੂਰੇ ਦੇਸ਼ ਨੇ ਵੇਖਿਆ ਅਤੇ 23 ਜੂਨ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹੋਰਾਂ ਕੋਲੋਂ ਉਹਨਾਂ ਨੂੰ ਪਦਮ ਸ਼੍ਰੀ ਦਾ ਸਨਮਾਨ ਮਿਲਣਾ। ਸੋ ਜੀ, ਜਿਹੜਾ ਨਿਸਵਾਰਥ ਨੇਕ ਕੰਮ ਹੈ ਨਾ, ਉਸ ਕੰਮ ਦੀ ਗੂੰਜ ਦੂਰ ਤੱਕ ਸੁਣੀ ਜਾ ਸਕਦੀ ਹੈ। ਸੋਹਣੀ ਸਵੇਰ ਪ੍ਰੋਗਰਾਮ ਹੈ ਜਿਹੜਾ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ।

ਲਤਾ ਮੰਗੇਸ਼ਕਰ ਅਤੇ ਸਾਥੀਆਂ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ ਅਤੇ ਲਤਾ ਜੀ ਨੇ ਕਮਾਲ ਦੇ ਗੀਤ ਇੰਨੇ ਦਹਾਕਿਆਂ ਤੱਕ ਸਾਡੇ ਲਈ ਗਾਏ ਨੇ ਕਿ ਇਹਨਾਂ ਸਾਰੇ ਗੀਤਾਂ ਲਈ, ਉਹਨਾਂ ਦੀ ਗਾਇਕੀ ਲਈ, ਉਹਨਾਂ ਦੇ ਸੁਰਾਂ ਲਈ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਸਤਿਕਾਰ ਹੈ, ਇੱਜ਼ਤ ਹੈ। ਅਤੇ ਤੁਹਾਨੂੰ ਦੱਸਾਂ ਜੀ, ਜਿੱਥੋਂ ਤੱਕ ਭੋਲੇ ਦੀ ਉਹਦੀ ਘਰ ਵਿੱਚ ਇੱਜ਼ਤ ਅਤੇ ਸਤਿਕਾਰ ਦੀ ਗੱਲ ਹੈ ਨਾ, ਇਸ ਬਾਰੇ ਜਦੋਂ ਭੋਲੇ ਨੂੰ ਪੁੱਛੋ ਤਾਂ ਉਹ ਮਾਯੂਸ ਹੀ ਹੋ ਜਾਂਦਾ। ਭੋਲੇ ਨੂੰ ਜਦੋਂ ਇੱਕ ਵਾਰ ਪੁੱਛਿਆ ਗਿਆ ਨਾ ਕਿ ਭੋਲੇ ਘਰ ਵਿੱਚ ਤੇਰੀ ਕਿੰਨੀ ਕੁ ਇੱਜ਼ਤ ਹੈ, ਅਤੇ ਉਹ ਕਹਿਣ ਲੱਗਾ ਕਿ ਬਸ ਇੰਨੀ ਕੁ ਇੱਜ਼ਤ ਹੈ ਕਿ ਜਦੋਂ ਕੋਈ ਖਾਣ ਵਾਲੀ ਚੀਜ਼ ਘਰ ਵਿੱਚ ਖਰਾਬ ਹੋ ਜਾਂਦੀ ਹੈ ਨਾ, ਅਤੇ ਸੁੱਟਣ ਤੋਂ ਪਹਿਲਾਂ ਮੈਨੂੰ ਜ਼ਰੂਰ ਪੁੱਛਣਗੇ ਕਿ ਤੂੰ ਖਾਣੀ ਤਾਂ ਨਹੀਂ। ਸੋ ਜੀ, ਭੋਲੇ ਦੀ ਘਰ ਵਿੱਚ ਤਾਂ ਕੋਈ ਇੱਜ਼ਤ ਨਹੀਂ, ਪਰ ਜਿਹੜਾ ਸਾਡੀ ਪੰਜਾਬ ਸਰਕਾਰ ਦਾ ਉਪਰਾਲਾ ਹੈ ਨਾ, ਸਰਕਾਰ ਤੁਹਾਡੇ ਦੁਆਰ, ਇਸ ਉੱਦਮ ਦੀ ਲੋਕ ਬਹੁਤ ਇੱਜ਼ਤ ਕਰ ਰਹੇ ਨੇ। ਹੁਣ 1076 ਹੈਲਪਲਾਈਨ ਡਾਇਲ ਕਰਕੇ ਸਰਕਾਰੀ ਸੇਵਾਵਾਂ ਦੀ ਸੁਵਿਧਾ ਘਰ ਬੈਠੇ ਬੈਠੇ ਹੀ ਲੋਕ ਲੈ ਰਹੇ ਨੇ। ਇਸ ਸੇਵਾ ਨੇ ਲੋਕਾਂ ਦੀ ਖੱਜਲ ਖਰਾਬੀ ਘਟਾਈ ਹੈ।

ਅੰਕੜੇ ਦੱਸ ਰਹੇ ਨੇ ਕਿ ਹੁਣ ਤੱਕ 418,000 ਅਪੁਆਇੰਟਮੈਂਟ ਬੁੱਕ ਕੀਤੀਆਂ ਗਈਆਂ ਨੇ ਅਤੇ ਇਹਨਾਂ 'ਚੋਂ ਬਹੁਤੀਆਂ ਅਪੁਆਇੰਟਮੈਂਟਸ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ। ਹੁਣ ਵੇਖੋ ਜੀ, ਜਦੋਂ ਸਰਕਾਰੀ ਕਰਮਚਾਰੀ ਘਰ ਆ ਕੇ ਲੋੜੀਂਦੇ ਕਾਗਜ਼ ਆਪ ਲੈ ਕੇ ਜਾਂਦੇ ਨੇ, ਇਹਦੇ ਨਾਲ ਬਜ਼ੁਰਗਾਂ ਨੂੰ, ਦਿਵਿਆਂਗ ਜਣਾਂ ਨੂੰ ਬਹੁਤ ਰਾਹਤ ਮਿਲਦੀ ਹੈ। 473 ਤਰ੍ਹਾਂ ਦੀਆਂ ਸਰਕਾਰੀ ਸੇਵਾ ਦੀ ਸੁਵਿਧਾ ਸਿਰਫ 1076 ਹੈਲਪਲਾਈਨ ਨੰਬਰ ਡਾਇਲ ਕਰਕੇ ਘਰ ਬੈਠੇ ਬੈਠੇ ਲਈ ਜਾ ਸਕਦੀ ਹੈ। ਸਰਕਾਰ ਦੀ ਇਹ ਸੇਵਾ ਲੋਕਾਂ ਨੂੰ ਸਕੂਨ ਦੇ ਰਹੀ ਹੈ। ਇਹ ਵੀ ਗੱਲ ਸੱਚੀ ਹੈ ਜੀ ਕਿ ਜਦੋਂ ਕੋਈ ਇਨਸਾਨ ਨਿਸ਼ਕਾਮ ਸੇਵਾ ਕਰਦਾ ਹੈ ਨਾ, ਆਪਣੇ ਦੁੱਖ ਦਰਦ ਭੁਲਾ ਕੇ ਆਪਣਾ ਨਾਂ ਵੇਖਦਿਆਂ ਦੂਜਿਆਂ ਦੇ ਹੰਝੂ ਪੂਜਣ ਦਾ ਯਤਨ ਕਰਦਾ, ਦੂਜਿਆਂ ਦੀ ਜ਼ਿੰਦਗੀ 'ਚ ਮੁਸਕੁਰਾਹਟ ਲਿਆਉਣ ਦੀ ਕੋਸ਼ਿਸ਼ ਕਰਦਾ, ਤਾਂ ਫਿਰ ਇੱਦਾਂ ਦੀ ਨਿਸ਼ਕਾਮ ਸੇਵਾ ਅੱਗੇ ਵੀ ਸਾਡਾ ਸਿਰ ਚੁੱਕਦਾ। ਹਿਮਾਚਲ ਪ੍ਰਦੇਸ਼ ਦੇ ਸੋਲਨ ਇਲਾਕੇ ਦੇ ਇੱਕ ਪਰਿਵਾਰ ਨੇ ਇੱਦਾਂ ਦੀ ਨਿਸ਼ਕਾਮ ਸੇਵਾ ਕਰਕੇ ਮਿਸਾਲ ਪੈਦਾ ਕੀਤੀ ਹੈ। ਉਹਨਾਂ ਦਾ ਨਾ ਜੀ 26 ਸਾਲ ਦਾ ਨੌਜਵਾਨ ਬੇਟਾ ਯੁਗੇਸ਼ ਕੁਮਾਰ ਇੱਕ ਸੜਕ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਹਸਪੀਟਲ ਵਿੱਚ ਡਾਕਟਰਸ ਨੇ ਕਿਹਾ ਕਿ ਇਹਦਾ ਤਾਂ ਬ੍ਰੇਨ ਡੈੱਡ ਹੋ ਚੁੱਕਾ, ਮੌਤ ਦੇ ਕੰਢੇ 'ਤੇ ਹੈ। ਇਸ ਪਰਿਵਾਰ ਨੇ ਇਹਨਾਂ ਹਾਲਾਤ ਵਿੱਚ ਵੀ ਬੇਟੇ ਦਾ ਦੁੱਖ ਭੁਲਾ ਕੇ ਬੇਟੇ ਦੇ ਅੰਗਦਾਨ ਕਰਨ ਦਾ ਫੈਸਲਾ ਕੀਤਾ ਅਤੇ ਉਹਨਾਂ ਦੇ ਇਸ ਫੈਸਲੇ ਨਾਲ 3 ਲੋਕਾਂ ਨੂੰ ਨਵਾਂ ਜੀਵਨ ਮਿਲਿਆ। ਸੋ ਜੀ, ਨਿਸ਼ਕਾਮ ਸੇਵਾ ਦੇ ਇਸ ਜਜ਼ਬੇ ਨੂੰ ਅਸੀਂ ਸਲਾਮ ਕਰਦੇ ਹਾਂ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਜੀ ਅਤੇ ਹੁਣੇ ਹੁਣੇ ਤੁਸੀਂ ਇਸ ਪ੍ਰੋਗਰਾਮ 'ਚ ਸੁਖਵਿੰਦਰ ਸਿੰਘ ਹੋਰਾਂ ਦੇ ਸੁਰਾਂ ਨਾਲ ਸੁਰੀਲਾ ਸਫ਼ਰ ਕਰ ਰਹੇ ਸੀ। ਸਾਡਾ ਉਜਾਗਰ ਵੀ ਇੱਕ ਵਾਰ ਬੱਸ 'ਚ ਸਫ਼ਰ ਕਰ ਰਿਹਾ ਸੀ। ਮਾੜੀ ਗੱਲ ਪਤਾ ਕੀ ਹੋਈ, ਜਿੱਥੇ ਉਜਾਗਰ ਨੇ ਉਤਰਨਾ ਸੀ ਨਾ ਉੱਥੇ ਬੱਸ ਟਾਹਲੀ 'ਚ ਵੱਜ ਗਈ। ਬਹੁਤਾ ਨੁਕਸਾਨ ਨਹੀਂ ਹੋਇਆ। ਉਜਾਗਰ ਬੱਸ 'ਚੋਂ ਬਾਹਰ ਆ ਕੇ ਡਰਾਈਵਰ ਨੂੰ ਪੁੱਛਣ ਲੱਗਾ ਕਿ ਡਰਾਈਵਰ ਸਾਹਿਬ, ਇੱਥੇ ਮੇਰਾ ਸਟੋਪੇਜ ਸੀ ਅਤੇ ਤੁਸੀਂ ਟਾਹਲੀ 'ਚ ਬੱਸ ਮਾਰ ਕੇ ਰੋਕ ਲਈ, ਜਿੱਥੇ ਟਾਹਲੀ ਨਹੀਂ ਹੁੰਦੀ ਉੱਥੇ ਬੱਸ ਕਿੱਦਾਂ ਰੋਕਦੇ ਹੁੰਦੇ? ਉਜਾਗਰ ਵਿਚਾਰਾ ਡਰਾਈਵਰ ਦੇ ਗੁੱਸੇ ਨੂੰ ਨਹੀਂ ਸੀ ਰੋਕ ਸਕਿਆ। ਬੜਾ ਬੁਰਾ ਭਲਾ ਕਿਹਾ ਸੀ ਉਹਨੇ ਉਜਾਗਰ ਨੂੰ। ਵੇਖੋ ਜੀ, ਜੇ ਬੇਵਕੂਫ਼ ਦੀ ਗੱਲ ਕਰੋਗੇ ਤਾਂ ਲੋਕ ਬੁਰਾ ਮੰਨਣਗੇ ਅਤੇ ਤੁਹਾਨੂੰ ਬੁਰਾ ਕਹਿਣਗੇ, ਅਤੇ ਜੇ ਚੰਗੀ ਗੱਲ ਕਰੋਗੇ ਤਾਂ ਫਿਰ ਤੁਹਾਡੀ ਸਮਾਜ ਵਿੱਚ ਸੋਭਾ ਹੋਏਗੀ। ਜਿੱਦਾਂ ਦਿੱਲੀ ਦੀਆਂ ਜਿਹੜੀਆਂ ਦੋ ਲੜਕੀਆਂ ਨੇ ਨਾ, ਨੈਣਾ ਸਿੰਘ ਅਤੇ ਨੈਣ ਤਾਰਾ ਸਿੰਘ, ਜੁੜਵਾ ਭੈਣਾਂ ਨੇ, ਅੱਜ ਕੱਲ੍ਹ ਇਹਨਾਂ ਦੀ ਬੜੀ ਸਿਫਤ ਹੋ ਰਹੀ ਹੈ। ਸਾਰੇ ਇਹਨਾਂ ਦੀ ਤਾਰੀਫ ਕਰ ਰਹੇ ਨੇ, ਕਿਉਂਕਿ ਨਾ ਜੀ ਇਹਨਾਂ ਦੋਵਾਂ ਭੈਣਾਂ ਨੇ ਜੋ ਕਿ ਅਜੇ 12ਵੀਂ ਜਮਾਤ ਵਿੱਚ ਪੜ੍ਹਦੀਆਂ ਨੇ, ਭਿੰਡੀ ਮੇਥੀ ਅਤੇ ਚੌਲਾਂ ਦੀ ਵਰਤੋਂ ਕਰਕੇ 100 ਰੁਪਏ ਦੀ ਲਾਗਤ ਵਾਲਾ ਇੱਕ ਕ੍ਰਾਂਤੀਕਾਰੀ ਜਿਹਾ ਵਾਟਰ ਫਿਲਟਰ ਤਿਆਰ ਕੀਤਾ। ਇਹ ਜਿਹੜਾ ਫਿਲਟਰ ਇਹਨਾਂ ਤਿਆਰ ਕੀਤਾ ਨਾ, ਇਹ ਪਾਣੀ ਵਿੱਚੋਂ ਮਾਈਕਰੋ ਪਲਾਸਟਿਕ ਅਤੇ ਹਾਨੀਕਾਰਕ ਜਿੰਨੇ ਵੀ ਕੈਮੀਕਲਸ ਪਾਣੀ ਵਿੱਚ ਹੁੰਦੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਸਾਫ਼ ਕਰ ਦਿੰਦਾ, ਅਤੇ ਕੀਮਤ ਸਿਰਫ 100 ਰੁਪਏ ਹੈ। ਸੋ ਜੀ ਇਹਨਾਂ ਦੋਵਾਂ ਭੈਣਾਂ ਨੇ ਖੋਜ ਕਰਕੇ ਇਸ ਫਿਲਟਰ ਨੂੰ ਬਣਾਉਣ ਲਈ ਨਾ ਪੌਦਿਆਂ ਅਤੇ ਖੇਤੀਬਾੜੀ ਦੇ ਰਹਿੰਦ ਖੂੰਹਦ ਦੀ ਵਰਤੋਂ ਕੀਤੀ। ਭਿੰਡੀ ਮੇਥੀ 'ਚੋਂ ਨਿਕਲਣ ਵਾਲੇ ਚਿਪਚਿਪੇ ਜਿਹੜੇ ਪਦਾਰਥ ਹੁੰਦੇ ਨੇ, ਜਿਹਨਾਂ ਨੂੰ ਨੈਚੁਰਲ ਪੋਲੀਮਰਸ ਕਿਹਾ ਜਾਂਦਾ, ਇਹਨਾਂ ਚੀਜ਼ਾਂ ਦੀ ਵਰਤੋਂ ਕੀਤੀ ਗਈ। ਇਹ ਜਿਹੜੀਆਂ ਚੀਜ਼ਾਂ ਨੇ, ਇਹ ਪਾਣੀ ਵਿੱਚ ਮੌਜੂਦ ਬਰੀਕ ਨੁਕਸਾਨਦੇਹ ਕਣਾਂ ਅਤੇ ਮਾਈਕਰੋ ਪਲਾਸਟਿਕ ਨੂੰ ਆਪਣੇ ਵੱਲ ਖਿੱਚ ਕੇ ਇਕੱਠਾ ਕਰ ਲੈਂਦੇ ਨੇ। ਚੌਲਾਂ ਦੇ ਛਿਲਕਿਆਂ ਤੋਂ ਤਿਆਰ ਕੋਲੇ ਦੀ ਵਰਤੋਂ ਕੀਤੀ ਗਈ। ਇਹ ਜਿਹੜੀ ਚੀਜ਼ ਹੈ, ਇਹ ਪਾਣੀ ਵਿੱਚ ਘੁਲੇ ਹੋਏ ਜ਼ਹਿਰੀਲੇ ਕੈਮੀਕਲਸ ਨੂੰ ਸੋਖ ਲੈਂਦੀ ਹੈ। ਸੋ ਜੀ ਇਹਨਾਂ ਸਾਰੇ ਮਿਸ਼ਰਣ ਨੂੰ ਇਕੱਠਾ ਕਰਕੇ ਨਾ ਛੋਟੇ ਛੋਟੇ ਪਾਊਚ ਵਿੱਚ ਪੈਕ ਕੀਤਾ ਗਿਆ, ਜਿੱਦਾਂ ਟੀ ਬੈਗ ਹੁੰਦੇ ਨੇ। ਬਸ ਇਹ ਟੀ ਬੈਗ ਤੁਸੀਂ ਪਾਣੀ ਦੇ ਗਲਾਸ ਵਿੱਚ ਪਾਓ, ਪਾਣੀ 'ਚੋਂ ਸਾਰੇ ਜ਼ਹਿਰੀਲੇ ਤੱਤ ਮਨਫੀ ਹੋ ਜਾਣਗੇ ਅਤੇ ਪਾਣੀ ਸਾਫ਼ ਹੋਏਗਾ। ਅਤੇ 10 ਪਾਊਚ ਜੇ ਤੁਸੀਂ ਖਰੀਦਦੇ ਹੋ ਤਾਂ ਇਹਦੀ ਕੀਮਤ ਸਿਰਫ 100 ਰੁਪਈਏ ਹੈ। ਸੋ ਇਹਦਾ ਫਾਇਦਾ ਇਹ ਹੈ ਕਿ ਤੁਸੀਂ ਪਾਊਚ ਕੈਰੀ ਕਰੋ, ਜਿੱਥੋਂ ਮਰਜ਼ੀ ਪਾਣੀ ਪੀਓ, ਪਾਊਚ ਵਿੱਚ ਰੱਖੋ ਅਤੇ ਪਾਣੀ ਸਾਫ਼ ਹੋ ਜਾਏਗਾ। ਸੋ ਇਸ ਕਰਕੇ ਜੀ ਇਹਨਾਂ ਦੋਵਾਂ ਭੈਣਾਂ ਦੀ ਬੜੀ ਤਾਰੀਫ ਕੀਤੀ ਜਾ ਰਹੀ ਹੈ। ਜਦੋਂ ਤੁਸੀਂ ਸਮਾਜ ਲਈ ਕੁਛ ਸਿਰਜਣਾਤਮਕ ਸੋਚਦੇ ਹੋ ਤਾਂ ਫਿਰ ਤਾਰੀਫ ਤਾਂ ਹੁੰਦੀ ਹੈ ਨਾ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਦੇਖੋ ਜੀ, ਫੁੱਟਬਾਲ ਦੇ ਮੈਦਾਨ 'ਚ ਹੀ ਗੋਲ ਨਹੀਂ ਹੋ ਰਹੇ, ਮੌਸਮ ਵੀ ਗੋਲ ਕਰਦਾ ਜਾ ਰਿਹਾ। ਬੱਦਲ ਜਿਹੜੇ ਨੇ ਉਹ ਇਸ ਵੇਲੇ ਅਸਮਾਨ 'ਤੇ ਛਾਏ ਨੇ, ਅਤੇ ਸਾਡੇ ਸਟੂਡੀਓਜ਼ ਦੇ ਬਾਹਰ 'ਤੇ ਬਾਰਿਸ਼ ਹੋ ਰਹੀ ਹੈ। ਤੁਸੀਂ ਜਿੱਥੇ ਰਹਿ ਰਹੇ ਹੋ ਪਤਾ ਨਹੀਂ ਉੱਥੇ ਬਾਰਿਸ਼ ਹੋ ਰਹੀ ਹੈ ਕਿ ਨਹੀਂ, ਪਰ ਮੌਸਮ ਵਿਭਾਗ ਇਹ ਕਹਿ ਰਿਹਾ ਕਿ 18 ਤਰੀਕ ਤੋਂ ਲੈ ਕੇ 22 ਤਰੀਕ ਤੱਕ ਪੰਜਾਬ ਵਿੱਚ ਵੱਖ ਵੱਖ ਇਲਾਕਿਆਂ 'ਤੇ ਬਾਰਿਸ਼ ਹੋਣੀ ਹੈ। ਹਰਿਆਣਾ ਵਿੱਚ ਵੀ ਅਤੇ ਚੰਡੀਗੜ੍ਹ ਵਿੱਚ ਵੀ ਬਾਰਿਸ਼ ਹੋਣ ਦੇ ਅੰਦਾਜ਼ੇ ਨੇ। ਫਿਲਹਾਲ ਜੀ, ਸੋਹਣੀ ਸਵੇਰ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਇਹ ਦੱਸ ਦਈਏ ਕਿ ਮੌਸਮ ਵਿਭਾਗ ਕੀ ਕਹਿ ਰਿਹਾ ਕਿ ਵੱਖ ਵੱਖ ਸ਼ਹਿਰਾਂ ਦਾ ਜਿਹੜਾ ਤਾਪਮਾਨ ਹੈ ਉਹ ਕਿੱਦਾਂ ਦਾ ਰਿਹਾ। ਮੌਸਮ ਵਿਭਾਗ ਦੇ ਮੁਤਾਬਿਕ ਕੱਲ੍ਹ ਦੇ ਦਿਨ ਜਿਹੜਾ ਦਿਨ ਦਾ ਤਾਪਮਾਨ ਹੈ ਉਹਦੇ 'ਚ 1.2 ਡਿਗਰੀ ਸੈਲਸੀਅਸ ਦਾ ਵਾਧਾ ਜਿਹੜਾ ਉਹ ਰਿਕਾਰਡ ਕੀਤਾ ਗਿਆ। ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ 'ਚ ਰਿਕਾਰਡ ਕੀਤਾ ਗਿਆ ਜੀ, 42.2 ਡਿਗਰੀ ਸੈਲਸੀਅਸ, ਅਤੇ ਘੱਟ ਤੋਂ ਘੱਟ ਤਾਪਮਾਨ ਪੰਜਾਬ ਵਿੱਚ ਪਠਾਨਕੋਟ 'ਚ ਰਿਕਾਰਡ ਕੀਤਾ ਗਿਆ 24 ਡਿਗਰੀ ਸੈਲਸੀਅਸ। ਵੱਖ ਵੱਖ ਸ਼ਹਿਰਾਂ ਦਾ ਤਾਪਮਾਨ ਇੱਦਾਂ ਰਿਹਾ ਜੀ ਕਿ ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 39.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਘੱਟ ਤੋਂ ਘੱਟ 25.5 ਡਿਗਰੀ ਸੈਲਸੀਅਸ। ਚੰਡੀਗੜ੍ਹ 'ਚ ਤੋਂ ਇਲਾਵਾ ਅੰਮ੍ਰਿਤਸਰ 'ਚ ਜਿਹੜਾ ਵੱਧ ਤੋਂ ਵੱਧ ਤਾਪਮਾਨ ਹੈ ਉਹ 37.6 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਘੱਟ ਤੋਂ ਘੱਟ 24.4 ਡਿਗਰੀ ਸੈਲਸੀਅਸ। ਲੁਧਿਆਣਾ 'ਚ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ 37.2 ਡਿਗਰੀ, ਘੱਟ ਤੋਂ ਘੱਟ 26.8 ਡਿਗਰੀ ਸੈਲਸੀਅਸ। ਪਟਿਆਲਾ ਦਾ ਤਾਪਮਾਨ ਵੱਧ ਤੋਂ ਵੱਧ ਰਿਕਾਰਡ ਹੋਇਆ ਜੀ 40 ਡਿਗਰੀ ਸੈਲਸੀਅਸ, ਅਤੇ ਘੱਟ ਤੋਂ ਘੱਟ ਇਹ ਤਾਪਮਾਨ ਰਿਕਾਰਡ ਕੀਤਾ ਗਿਆ 27.8 ਡਿਗਰੀ ਸੈਲਸੀਅਸ। ਪਠਾਨਕੋਟ 'ਚ ਜਿਹੜਾ ਕਿ ਸੂਬੇ 'ਚ ਸਭ ਤੋਂ ਘੱਟ ਤਾਪਮਾਨ ਜਿਹਦੇ 'ਚ ਰਿਕਾਰਡ ਕੀਤਾ ਗਿਆ ਉਹ 39.5 ਡਿਗਰੀ ਸੈਲਸੀਅਸ ਹੈ, ਘੱਟ ਤੋਂ ਘੱਟ 24 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਸੋ ਇਹ ਸੀ ਜੀ ਮੌਸਮ ਸੰਬੰਧੀ ਸੂਚਨਾ, ਅਤੇ ਪ੍ਰੋਗਰਾਮਾਂ ਸੰਬੰਧੀ ਸੂਚਨਾ ਅਸੀਂ ਤੁਹਾਨੂੰ ਵਾਰ ਵਾਰ ਦੱਸਦੇ ਹੀ ਰਹਿੰਦੇ ਹੁੰਦੇ ਹਾਂ, ਅਤੇ ਇਹ ਦੱਸ

ਇਹ ਕਿ ਬਹੁਤ ਸਾਰਾ ਮਨੋਰੰਜਨ ਆਕਾਸ਼ਵਾਣੀ ਜਲੰਧਰ 'ਤੇ ਬਾਕੀ ਹੈ। 8:40 'ਤੇ ਤੁਸੀਂ ਮਹਿਕ ਪੰਜਾਬ ਦੀ ਪ੍ਰੋਗਰਾਮ 'ਚ ਪੰਜਾਬੀ ਫਿਲਮੀ ਗੀਤ ਸੁਣੋਗੇ। 9:30 ਅਸੀਂ ਤੁਹਾਡੀ ਸੇਵਾ 'ਚ ਪੇਸ਼ ਕਰਾਂਗੇ ਕੁਛ ਗਜ਼ਲਾਂ। 10:02 'ਤੇ ਲਾਈਵ ਫੋਨ ਇਨ ਫਰਮਾਇਸ਼ੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਪ੍ਰਸਾਰਿਤ ਕੀਤਾ ਜਾਏਗਾ। 11:05 'ਤੇ ਧਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ ਤੁਸੀਂ ਆਪਣੀ ਪਸੰਦ ਦੇ ਗੀਤ ਸੁਣੋਗੇ। ਸੋ ਆਕਾਸ਼ਵਾਣੀ ਜਲੰਧਰ ਦੇ ਨਾਲ ਜੁੜੇ ਰਹੋ, ਮਨੋਰੰਜਨ ਤੁਹਾਡੇ ਤੱਕ ਪਹੁੰਚਦਾ ਰਹੇਗਾ। ਅਤੇ ਹੁਣ ਸੋਹਣੀ ਸਵੇਰ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਕ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਬਦਲਾ ਵਿੱਚ ਡੱਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ।
3: ਆਕਾਸ਼ਵਾਣੀ ਜਲੰਧਰ ਲੋ ਫਿਰ

0: ਭਾਰਤ ਨੇ ਚੀਨ ਦੇ ਗੁਆਂਗਡੋਂਗ ਵਿੱਚ ਵਿਸ਼ਵ ਟੀਮ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਫਾਈਨਲੀ ਕੁਆਲੀਫਾਈ ਕਰ ਲਿਆ ਹੈ। ਭਾਰਤ ਨੇ ਮੌਜੂਦਾ ਚੈਂਪੀਅਨ ਹਾਂਗਕਾਂਗ ਚੀਨ ਨੂੰ 3-1 ਨਾਲ ਹਰਾਇਆ। ਫੀਫਾ ਵਿਸ਼ਵ ਕੱਪ ਵਿੱਚ ਬੀਤੀ ਰਾਤ ਅਮਰੀਕਾ ਦੇ ਅਟਲਾਂਟਾ ਸਟੇਡੀਅਮ ਵਿੱਚ ਗਰੁੱਪ ਏ ਦੇ ਮੈਚ ਵਿੱਚ ਚੈੱਕ ਗਣਰਾਜ ਅਤੇ ਦੱਖਣੀ ਅਫਰੀਕਾ ਵਿਚਕਾਰ ਮੈਚ 1-1 ਗੋਲ ਨਾਲ ਬਰਾਬਰ ਰਿਹਾ। ਇਸ ਤੋਂ ਪਹਿਲਾਂ ਕੱਲ੍ਹ ਮੈਕਸੀਕੋ ਸਿਟੀ ਵਿੱਚ ਖੇਡੇ ਗਏ ਗਰੁੱਪ ਕੇ ਦੇ ਮੈਚ ਵਿੱਚ ਕੋਲੰਬੀਆ ਨੇ ਉਜ਼ਬੇਕਿਸਤਾਨ ਨੂੰ 3-1 ਨਾਲ ਹਰਾਇਆ। ਗਰੁੱਪ ਐਲ ਦੇ ਮੈਚ ਵਿੱਚ ਗਾਨਾ ਨੇ ਪਨਾਮਾ ਨੂੰ 1-0 ਨਾਲ ਹਰਾ ਕੇ ਮਹੱਤਵਪੂਰਨ ਅੰਕ ਹਾਸਲ ਕੀਤਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ। ਬਿਹਾਰ, ਰਾਜਸਥਾਨ, ਉੜੀਸਾ, ਝਾਰਖੰਡ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਅੱਜ ਇਸੇ ਤਰ੍ਹਾਂ ਦੀ ਸਥਿਤੀ ਰਹੇਗੀ। ਪੰਜਾਬ ਵਿੱਚ ਅੱਜ ਜਲੰਧਰ 'ਚ ਸਵੇਰੇ ਬਾਰਿਸ਼ ਹੋਣ ਨਾਲ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਲਮੀ ਅਨਿਸ਼ਚਿਤਤਾਵਾਂ ਅਤੇ ਰੁਕਾਵਟਾਂ ਦਰਮਿਆਨ ਭਾਰਤ ਦੁਨੀਆ ਲਈ ਇੱਕ ਭਰੋਸੇਮੰਦ ਅਤੇ ਸਥਾਈ ਭਾਈਵਾਲ ਵਜੋਂ ਉੱਭਰ ਰਿਹਾ ਹੈ। ਸ੍ਰੀ ਮੋਦੀ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ 'ਤੇ ਕਰਵਾਇਆ ਜਾਵੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਓਮਕਾਰੇਸ਼ਵਰ ਵਿੱਚ ਅੰਤਰਰਾਸ਼ਟਰੀ ਸਿੱਕਲ ਸੈੱਲ ਦਿਵਸ ਮੌਕੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਅਮਰੀਕਾ ਨੇ ਈਰਾਨ ਨਾਲ ਹੋਏ ਸਮਝੌਤਿਆਂ ਤੋਂ ਬਾਅਦ ਈਰਾਨੀ ਬੰਦਰਗਾਹਾਂ ਵਿੱਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ 'ਤੇ ਲੱਗੀ ਸਮੁੰਦਰੀ ਨਾਕਾਬੰਦੀ ਹਟਾ ਲਈ ਹੈ ਅਤੇ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਹਿਕ ਪੰਜਾਬ ਦੀ ਇਸ ਪ੍ਰੋਗਰਾਮ 'ਚ ਆਓ ਪੰਜਾਬੀ ਫਿਲਮਾਂ 'ਚੋਂ ਗੀਤ ਸੁਣੀਏ। ਪਹਿਲਾਂ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ 'ਚ ਸ਼ਹੀਦੇ ਮੁਹੱਬਤ ਫਿਲਮ 'ਚੋਂ ਇਹ ਗੀਤ।

ਮੈਕ ਪੰਜਾਬ ਦੀ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਜੀ, ਜਿਸ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਫਿਲਮਾਂ ਚੋਂ ਗੀਤ। ਅਸਾਂ ਨੂੰ ਮਾਨ ਵਤਨਾਂ ਦਾ ਫਿਲਮ ਚੋਂ ਹਰਭਜਨ ਮਾਨ ਨੂੰ ਸੁਣਦੇ ਹਾਂ, ਬੋਲ ਬਾਬੂ ਸਿੰਘ ਮਾਨ ਦੇ।

ਵੇਖੋ ਜੀ, ਨੱਚਿਆ ਗਾਇਆ ਉਦੋਂ ਹੀ ਜਾ ਸਕਦਾ ਜਦੋਂ ਤੁਹਾਡਾ ਆਲਾ ਦੁਆਲਾ ਸਾਫ਼ ਸੁਥਰਾ ਹੋਵੇ, ਆਬੋ ਹਵਾ ਵਧੀਆ ਹੋਵੇ, ਅਤੇ ਇਹਦੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਕੁਦਰਤ ਨੂੰ ਖੂਬਸੂਰਤ ਬਣਾਉਣ ਵਿੱਚ ਆਪਣਾ ਕੋਈ ਯੋਗਦਾਨ ਜ਼ਰੂਰ ਪਾਈਏ। ਸੋ ਆਉਣ ਵਾਲੇ ਦਿਨ ਬਾਰਿਸ਼ਾਂ ਦੇ ਨੇ, ਇਹਨਾਂ ਬਾਰਿਸ਼ਾਂ ਦੇ ਦਿਨਾਂ 'ਚ ਅਸੀਂ ਕੋਸ਼ਿਸ਼ ਕਰੀਏ ਕਿ ਕੋਈ ਨਾ ਕੋਈ ਬੂਟਾ ਜ਼ਰੂਰ ਲਾਵਾਂਗੇ ਅਤੇ ਉਹਦਾ ਪਾਲਣ ਪੋਸ਼ਣ ਬਹੁਤ ਇਮਾਨਦਾਰੀ ਨਾਲ ਕਰਾਂਗੇ। ਆਲਾ ਦੁਆਲਾ ਹਰਿਆ ਹੋਏਗਾ ਨਾ, ਅਤੇ ਫਿਰ ਨੱਚਣ ਗਾਉਣ ਦਾ ਜੀ ਕਰੇਗਾ। ਮਹਿਕ ਪੰਜਾਬ ਦੀ ਪ੍ਰੋਗਰਾਮ ਹੈ ਜੀ, ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ, ਅਤੇ ਇਸ ਪ੍ਰੋਗਰਾਮ 'ਚ ਸਰਦੂਲ ਸਿਕੰਦਰ, ਫਿਰੋਜ਼ ਖਾਨ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਯਾਰਾਂ ਨਾਲ ਬਹਾਰਾਂ ਫਿਲਮ 'ਚ ਵੀ ਗੀਤ

0: ઓવી એપ તો
1: ફસ્યા. અણજાણ એપ્સ તો બચો.
2: આરબીઆઈ કહેતા હૈ
3: જાણકાર બનો સુચેત રહો.
4: એક વિશેષ સૂચના. ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ. ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ. ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ. ਫੋਨ ਨੰਬਰ ਹੈ 0181-298-3036. ਈਮੇਲ ID jalandhar@prasarbharati.gov.in.
5: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ. 9 ਵਜ ਰਹੇ ਨੇ. ਹੁਣ ਤੱਕ ਦੀਆਂ ਮੁੱਖ ਖਬਰਾਂ ਸੁਣੋ. ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਲਮੀ ਅਨਿਸ਼ਚਿਤਤਾਵਾਂ ਅਤੇ ਰੁਕਾਵਟਾਂ ਦਰਮਿਆਨ ਭਾਰਤ ਦੁਨੀਆ ਲਈ ਭਰੋਸੇਮੰਦ ਤੇ ਸਥਾਈ ਭਾਈਵਾਲ ਵਜੋਂ ਉਭਰ ਰਿਹਾ ਹੈ. ਸ੍ਰੀ ਮੋਦੀ ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ. ਪੰਜਾਬ ਵਿਚ ਇਹ ਪ੍ਰੋਗਰਾਮ 6 ਥਾਵਾਂ ਤੇ ਕਰਵਾਇਆ ਜਾਏਗਾ. ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਓਮਕਾਰੇਸ਼ਵਰ ਵਿਚ ਅੰਤਰਰਾਸ਼ਟਰੀ ਸਕਿੱਲ ਸੈੱਲ ਦਿਵਸ ਦੇ ਮੌਕੇ ਤੇ ਆਯੋਜਿਤ ਇਕ ਪ੍ਰੋਗਰਾਮ ਵਿਚ ਹਿੱਸਾ ਲੈਣਗੇ. ਅਮਰੀਕਾ ਨੇ ਈਰਾਨ ਨਾਲ ਹੋਏ ਸਮਝੌਤੇ ਤੋਂ ਬਾਅਦ ਈਰਾਨੀ ਬੰਦਰਗਾਹਾਂ ਵਿਚ ਸਮੁੰਦਰੀ ਜਹਾਜ਼ਾਂ ਦੀ ਅਗਵਾਈ ਤੇ ਲੱਗੀ ਸਮੁੰਦਰੀ ਨਾਕਾਬੰਦੀ ਹਟਾ ਲਈ ਏ. ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇਕ ਸਮਝੌਤੇ ਤੇ ਦਸਤਖਤ ਕੀਤੇ ਨੇ. ਕੇਂਦਰ ਸਰਕਾਰ ਵੱਲੋਂ ਇਤਿਹਾਸਕ ਕਾਦੀਆਂ ਬਿਆਸ ਰੇਲ ਪ੍ਰੋਜੈਕਟ ਨੂੰ ਮੁੜ ਜੀਵੰਤ ਕੀਤਾ ਗਿਆ. ਕਰੀਬ 1400 ਕਰੋੜ ਰੁਪਏ ਨਾਲ 39.68 ਕਿਲੋਮੀਟਰ ਲੰਬੀ ਬਰਾਡ ਗੇਜ ਰੇਲ ਲਾਈਨ ਬਣਾਈ ਜਾਏਗੀ. CBI ਨੇ ਪੰਚਕੂਲਾ ਨਗਰ ਨਿਗਮ ਦੇ ਸਾਬਕਾ ਕਮਿਸ਼ਨਰ ਤੇ IAS ਅਧਿਕਾਰੀ ਰਾਮ ਕੁਮਾਰ ਸਿੰਘ ਨੂੰ ਨਿਗਮ ਤੋਂ ਸਰਕਾਰੀ ਰਕਮਾਂ ਦੀ ਹੇਰਾਫੇਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੈ. ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ਜ਼ੋਨਲ ਯੂਨਿਟ ਤੇ ਚੰਡੀਗੜ੍ਹ ਪੁਲਿਸ ਨੇ ਇਕ ਸਾਂਝੇ ਆਪਰੇਸ਼ਨ ਵਿਚ ਖਰੜ ਤੋਂ ਇਕ ਵਕੀਲ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤੈ. ਉਹ ਪਾਕਿਸਤਾਨ ਸਥਿਤ ਡਰੱਗ ਸਿੰਡੀਕੇਟ ਨਾਲ ਜੁੜੇ ਡਰੱਗ ਤਸਕਰੀ ਨੈਟਵਰਕ ਦਾ ਹਿੱਸਾ ਸੀ. ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਏ ਤੇ ਭਾਰਤ ਨੇ ਚੀਨ ਦੇ ਗੁਆਂਗਜ਼ੋ ਵਿਚ ਵਿਸ਼ਵ ਟੀਮ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ. ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ. ਅਗਲੀਆਂ ਮੁੱਖ ਖਬਰਾਂ ਤੁਸੀਂ ਸੁਣੋਗੇ ਸਵੇਰੇ 10 ਵਜੇ. ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ. ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ. NDA ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਤੁਹਾਡੀ ਸੇਵਾ 'ਚ ਇੱਕ ਵਿਸ਼ੇਸ਼ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਜਿਹਦਾ ਵਿਸ਼ਾ ਹੈ PM ਕਿਸਾਨ ਸਨਮਾਨ ਨਿਧੀ ਯੋਜਨਾ. ਭਾਗ ਲਿਆ ਰਾਜੇਸ਼ ਬਾਲੀ, ਸਰਬਜੀਤ ਰਿਸ਼ੀ, ਇਕਬਾਲਜੀਤ ਸਿੰਘ ਬੇਨੀਪਾਲ ਤੇ ਕਰਮਜੀਤ ਸਿੰਘ ਹੋਰਾਂ ਨੇ.

0: ਪੈਨਾ ਲਈ ਹੈ ਜਿਨ੍ਹਾਂ ਨੇ ਪੀਐਮ ਕਿਸਾਨ ਯੋਜਨਾ ਦਾ ਲਾਭ ਲਿਆ ਹੈਗਾ। ਮੈਂ ਹਾਂ ਰਾਜੇਸ਼ ਬਾਲੀ, ਆਕਾਸ਼ਵਾਣੀ ਜਲੰਧਰ ਖੇਤਰੀ ਸਮਾਚਾਰ ਵਿਭਾਗ ਪੰਜਾਬ ਦਾ ਮੁਖੀ, ਤੇ ਮੇਰੇ ਨਾਲ ਨੇ ਆਕਾਸ਼ਵਾਣੀ ਜਲੰਧਰ ਦੇ ਸਰਬਜੀਤ ਰਿਸ਼ੀ ਜੋ ਦਿਹਾਤੀ ਪ੍ਰੋਗਰਾਮ ਦੇ ਸੰਚਾਲਕ ਨੇ। ਔਰ ਜਾਣਕਾਰੀਆਂ ਅਸੀਂ ਪੀਐਮ ਕਿਸਾਨ ਯੋਜਨਾ ਬਾਰੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਉਹਦੇ ਲਈ ਸਾਡੇ ਕੋਲ ਜਿਹੜੇ ਐਕਸਪਰਟ ਆਏ ਨੇ, ਸ੍ਰੀ ਇਕਬਾਲਜੀਤ ਸਿੰਘ ਬੇਨੀਪਾਲ ਜੋ ਫਤਿਹਗੜ੍ਹ ਸਾਹਿਬ ਦੇ ਬਲਾਕ ਖੇਤੀਬਾੜੀ ਅਧਿਕਾਰੀ ਨੇ, ਔਰ ਇਹਨਾਂ ਦੇ ਨਾਲ ਪੀਐਮ ਕਿਸਾਨ ਯੋਜਨਾ ਦੇ ਇੱਕ ਲਾਭਪਾਤਰੀ ਕਿਸਾਨ ਵੀਰ ਵੀ ਨੇ, ਕਰਮਜੀਤ ਸਿੰਘ ਜੀ ਜੋ ਪਿੰਡ ਸਲਾਨਾ ਫਤਿਹਗੜ੍ਹ ਸਾਹਿਬ ਤੋਂ ਨੇ, ਤਕਰੀਬਨ 15 ਤੋਂ 16 ਏਕੜ ਜ਼ਮੀਨ ਤੇ ਕਾਸ਼ਤ ਕਰਦੇ ਨੇ। ਇਕਬਾਲ ਬੇਨੀਪਾਲ ਜੀ, ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਇਹ ਸਕੀਮ ਜਿਹੜੀ ਹੈਗੀ ਹੈ, ਕਿਸ ਤਰ੍ਹਾਂ ਸਾਡਾ ਜਿਹੜਾ ਕਿਸਾਨ ਭਰਾ ਹੈਗਾ ਉਹ ਇਹਦਾ ਲਾਭ ਲੈ ਸਕਦਾ?
1: ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ, ਇਹ ਪੂਰੇ ਭਾਰਤ ਵਰਸ਼ ਦੇ ਵਿੱਚ ਲਾਗੂ ਕੀਤੀ ਗਈ ਹੈ। ਔਰ ਇਹਦਾ ਜਿਹੜਾ ਆਰੰਭ ਸੀਗਾ, ਇਹਦੀ ਪਹਿਲੀ ਕਿਸ਼ਤ ਹੈ ਜੋ ਉਹ 1 ਦਸੰਬਰ 2018 ਨੂੰ ਜਿਹੜੀ ਕਿਸਾਨਾਂ ਨੂੰ ਮਿਲੀ ਸੀਗੀ, ਅਤੇ ਉਦੋਂ ਜਿਹੜੇ ਇਹਦੇ ਲਾਭਪਾਤਰੀ ਸੀਗੇ ਉਹ ਤਕਰੀਬਨ 3,16,00,000 ਦੇ ਕਰੀਬ ਲਾਭਪਾਤਰੀ ਸੀਗੇ। ਪਰ ਹੁਣ ਜਿਵੇਂ ਜਿਉਂ ਜਿਉਂ ਇਸ ਸਕੀਮ ਦਾ ਪ੍ਰਚਾਰ ਅਤੇ ਪ੍ਰਸਾਰ ਹੋਇਆ, ਤਾਂ ਜਿਹੜੀ ਹੁਣ 22ਵੀਂ ਕਿਸ਼ਤ ਪਈ ਹੈਗੀ ਹੈ, ਤਾਂ ਉਹਦੇ ਉੱਤੇ ਜਿਹੜੇ ਲਾਭਪਾਤਰੀ ਕਿਸਾਨਾਂ ਦੀ ਗਿਣਤੀ ਹੈ ਉਹ ਵੱਧ ਕੇ ਤਕਰੀਬਨ 9.5 ਕਰੋੜ ਹੋ ਗਈ ਹੈ। 9.5 ਕਰੋੜ ਜਿਹੜੇ ਕਿਸਾਨ ਫੈਮਿਲੀਜ਼ ਨੇ ਉਹ ਇਸਦਾ ਲਾਭ ਪ੍ਰਾਪਤ ਕਰ ਰਹੇ ਨੇ। ਸਕੀਮ ਇਹ ਹੈ ਜੀ ਵੀ ਕੋਈ ਵੀ ਕਿਸਾਨ ਫੈਮਿਲੀ, ਚਾਹੇ ਉਹਦੇ ਕੋਲ ਥੋੜ੍ਹੀ ਜ਼ਮੀਨ ਹੈ ਜਾਂ ਵੱਧ ਜ਼ਮੀਨ ਹੈ, ਉਹਦੇ ਕੋਲ ਵਾਹੀਯੋਗ ਜ਼ਮੀਨ ਹੋਣੀ ਚਾਹੀਦੀ ਹੈ, ਅਤੇ ਉਹਨੂੰ ਜਦੋਂ ਉਹ ਇਸ ਚੀਜ਼ ਲਈ ਅਪਲਾਈ ਕਰਦੇ ਨੇ ਤਾਂ ਉਹਨੂੰ ਉਸ ਕਿਸਾਨ ਫੈਮਿਲੀ ਨੂੰ 1 ਸਾਲ ਦੇ ਵਿੱਚ 2,000 ਦੀਆਂ 3 ਕਿਸ਼ਤਾਂ ਮਿਲਦੀਆਂ ਨੇ ਜੀ। ਔਰ ਉਹਨਾਂ ਕਿਸ਼ਤਾਂ ਦੀ ਅਲਾਈਨਮੈਂਟ ਇਸ ਹਿਸਾਬ ਨਾਲ ਰੱਖੀ ਜਾਂਦੀ ਹੈ ਵੀ ਜਦੋਂ ਕੋਈ ਫਸਲ ਦਾ ਸੀਜ਼ਨ ਸ਼ੁਰੂ ਹੁੰਦਾ, ਬਿਜਾਈ ਸ਼ੁਰੂ ਹੁੰਦੀ ਹੈ, ਉਹ ਹਾਂਜੀ ਹਾਂ ਉਹਦੇ ਸਾਹਮਣੇ ਉਹਨੂੰ ਉਹ ਕਿਸ਼ਤ ਨੂੰ ਪਾਇਆ ਜਾਂਦਾ ਹੈਗਾ, ਤਾਂ ਕਿ ਕਿਸਾਨ ਨੂੰ ਮਦਦ ਮਿਲੇ ਇਸ ਚੀਜ਼ ਦੇ ਵਿੱਚ ਵੀ ਉਹ ਬੀਜ ਲੈ ਸਕੇ, ਖਾਦ ਲੈ ਸਕੇ, ਦਵਾਈਆਂ ਲੈ ਸਕੇ।
2: ਅੱਛਾ ਬੈਣੀਪਾਲ ਜੀ ਦਾ ਜ਼ਿਕਰ ਬਾਲੀ ਸਾਹਿਬ ਨੇ ਵੀ ਕੀਤਾ ਹੈ, ਕੋਈ ਵੀ ਯੋਜਨਾ ਹੈ ਜਦੋਂ ਉਹਨਾਂ ਨੂੰ ਉਲੀਕਣਾ ਹੁੰਦਾ ਜਾਂ ਉਹਦੀ ਆਪਾਂ ਸੰਭਾਵੀ ਸਥਿਤੀਆਂ ਦੀ ਗੱਲ ਕਰਦੇ ਹਾਂ, ਉਹਦੀ ਲੋੜ ਨੂੰ ਮਹਿਸੂਸ ਕੀਤਾ ਜਾਂਦਾ। ਸਭ ਤੋਂ ਪਹਿਲਾਂ ਇਹਦੀ ਪਿੱਠ ਭੂਮੀ ਨੂੰ ਜਾਣਨਾ ਚਾਹਾਂਗੇ ਕਿ ਜਿਹੜੀ ਇਹ ਯੋਜਨਾ ਉਲੀਕੀ ਗਈ ਭਾਰਤ ਸਰਕਾਰ ਵੱਲੋਂ ਪੀਐਮ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਦੋਂ ਜ਼ਿਕਰ ਕਰਦੇ ਹਾਂ
1: ਜੀ,
2: ਕਿਹੜੇ ਕਿਹੜੇ ਖਾਸ ਪਹਿਲੂ ਸੀ ਜਾਂ ਕਿਹੜੇ ਕਿਹੜੇ ਖਾਸ ਪੱਖ ਸੀ ਜਿਨ੍ਹਾਂ ਕਰਕੇ ਇਸ ਯੋਜਨਾ ਨੂੰ ਕਿਸਾਨਾਂ ਦੇ ਲਈ ਆਰੰਭਿਆ ਗਿਆ ਜਾਂ ਲਿਆਂਦਾ ਗਿਆ?
1: ਜੀ ਜੀ, ਇਹਦੇ ਵਿੱਚ ਜਿਵੇਂ ਮੈਂ ਹੁਣੇ ਗੱਲ ਕਰ ਰਿਹਾ ਸੀਗਾ, ਜਿਵੇਂ ਸਕੀਮ ਦਾ ਨਾਮ ਹੈ ਜੀ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ, ਚਾਹੇ 2000 ਰੁਪਏ ਦੇਖਣ ਨੂੰ ਤੁਸ਼ ਰਕਮ ਲੱਗਦੀ ਹੈ, ਪਰ ਫਿਰ ਵੀ ਇੱਕ ਕਿਸਾਨ ਫੈਮਿਲੀ ਲਈ ਜਦੋਂ ਉਹਨੂੰ ਜ਼ਰੂਰਤ ਹੈ ਬਿਲਕੁਲ ਉਸ ਟਾਈਮ ਦੇ ਉੱਤੇ ਉਹ ਕਿਸ਼ਤ ਪੈਂਦੀ ਹੈ, ਤਾਂ ਇਸ ਆਪਣੀ ਫਸਲ ਲਈ ਬੀਜ ਲੈਣੇ ਜਾਂ ਖਾਦ ਲੈਣੇ ਨੂੰ ਉਹਦਾ ਪ੍ਰਬੰਧ ਕਰ ਸਕਦਾ। ਇਹਦੇ ਨਾਲ ਉਹਨੂੰ ਜੋ ਮਾਇਕ ਸਹਾਇਤਾ ਮਿਲਦੀ ਆ ਉਹਦੇ ਨਾਲ ਨਾ ਬੂਸਟ ਹੋ ਰਿਹਾ ਐਗਰੀਕਲਚਰ ਦੇ ਵਿੱਚ, ਉਹਦੇ ਲਈ ਨਵੇਂ ਰਾਹ ਖੁੱਲ੍ਹ ਰਹੇ ਨੇ ਜੀ। ਔਰ ਇਸ ਚੀਜ਼ ਦੀ ਜਿਵੇਂ ਮੈਂ ਸ਼ੁਰੂ 'ਚ ਵੀ ਗੱਲ ਕਰੀ ਹੈ ਵੀ ਪਹਿਲਾਂ ਸਟਾਰਟਿੰਗ ਦੇ ਵਿੱਚ 3.25 ਕਰੋੜ ਲਾਭਪਾਤਰੀ ਸੀ, ਪਰ ਹੁਣ 9.5 ਕਰੋੜ 'ਤੇ ਚਲਾ ਗਿਆ, ਪਾਪੂਲਰ ਹੋ ਰਹੀ ਹੈ ਸਕੀਮ ਇਹ। ਔਰ ਸਭ ਤੋਂ ਵੱਡਾ ਫਾਇਦਾ ਇਹ ਹੈ ਜੀ, ਇਹ ਡਾਇਰੈਕਟ ਬੈਨੀਫਿਟ ਸਕੀਮ ਹੈ, ਸਿੱਧੀ ਕਿਸਾਨ ਦੇ ਖਾਤੇ ਦੇ ਵਿੱਚ ਹੀ ਜਾਂਦੀ ਹੈ।
2: ਅੱਛਾ, ਜਦੋਂ ਆਪਾਂ ਕਿਸਾਨੀ ਦੀ ਗੱਲ ਕਰਦੇ ਹਾਂ, ਕਿਉਂਕਿ ਆਪਾਂ ਪੰਜਾਬ ਦੀ ਜਦੋਂ ਜ਼ਿਕਰ ਕਰਦੇ ਹਾਂ, ਪੰਜਾਬ ਦੀ ਖੇਤੀ ਵੀ ਅਲੱਗ ਅਲੱਗ ਵਰਗਾਂ ਦੇ ਵਿੱਚ ਵੰਡੀ ਹੋਈ ਹੈ ਨਾ, ਦੁਆਬੇ ਦਾ ਇਲਾਕਾ ਹੈ, ਮਾਝੇ ਦਾ ਇਲਾਕਾ ਹੈ ਜਾਂ ਮਾਲਵੇ ਦਾ ਇਲਾਕਾ ਹੈ, ਇੱਥੇ ਅਲੱਗ ਅਲੱਗ ਤਰ੍ਹਾਂ ਦੀ ਕਾਸ਼ਤਕਾਰੀ ਹੁੰਦੀ ਹੈ। ਉਹ ਜਦੋਂ ਆਪਾਂ ਪੂਰੇ ਭਾਰਤ ਦਾ ਜ਼ਿਕਰ ਕਰਦੇ ਹਾਂ, ਕਿਉਂਕਿ ਪੂਰੇ ਭਾਰਤ ਦੇ ਵਿੱਚ ਤਾਂ ਕਿਸਾਨੀ ਦਾ ਇੱਕੋ ਜਿਹਾ ਜਿੱਦਾਂ ਕਹਿੰਦੇ ਹਾਂ ਦਾਇਰਾ ਨਹੀਂ ਚੱਲਦਾ, ਇੱਕੋ ਜਿਹਾ ਫਸਲੀ ਚੱਕਰ 'ਤੇ ਨਹੀਂ ਹੈ, ਕਈ ਥਾਵਾਂ 'ਤੇ ਜਿਹੜੀਆਂ ਹੈ ਦਾਲਾਂ ਹੁੰਦੀਆਂ ਨੇ, ਕਈ ਥਾਵਾਂ 'ਤੇ ਤੇਲ ਬੀਜ ਹੁੰਦੇ ਆ, ਕਈ ਥਾਂ 'ਤੇ ਮਸਾਲੇ ਵਾਲੀਆਂ ਫਸਲਾਂ ਹੁੰਦੀਆਂ, ਕਈ ਥਾਵਾਂ 'ਤੇ ਫਸਲਾਂ ਹੁੰਦੀਆਂ, ਜਿੱਦਾਂ ਆਪਾਂ ਆਪਣੇ ਗੱਲ ਕਰਦੇ ਝੋਨੇ ਕਣਕ ਦੀ, ਕੀ ਇਹ ਕੋਈ ਸਪੈਸੀਫਿਕ ਫਸਲਾਂ ਦੇ ਆਧਾਰਿਤ ਹੈ ਜਾਂ ਕਿਸਾਨੀ ਦੀ ਸਿਰਫ ਜ਼ਮੀਨ ਦੇ ਟੁਕੜੇ ਦੇ ਆਧਾਰਿਤ ਹੈ, ਜਾਂ ਮੇਰੇ ਪੁੱਛਣ ਦਾ ਭਾਵ ਇਹ ਹੈ ਕਿ ਪੂਰੇ ਭਾਰਤ ਦੇ ਵਿੱਚ ਹੀ ਇਹਦਾ ਚਲਨ ਹੈ, ਪ੍ਰਚਲਨ ਹੈ, ਜਾਂ ਕਿਸੇ ਖਾਸ ਖਿੱਤੇ ਖੇਤਰ ਦੇ ਵਿੱਚ ਇਹਨੂੰ ਅਪਲਾਈ ਕੀਤਾ ਗਿਆ?
1: ਨਹੀਂ ਜੀ, ਇਹ ਕੇਂਦਰ ਸਰਕਾਰ ਦੀ ਸਕੀਮ ਹੈ, ਔਰ ਇਹਦੀ 100% ਜਿਹੜੀ ਫੰਡਿੰਗ ਹੈ ਉਹ ਕੇਂਦਰ ਸਰਕਾਰ ਹੀ ਕਰਦੀ ਹੈ, ਠੀਕ ਹੈ ਜੀ। ਦੂਸਰਾ ਗੱਲ ਇਹ ਹੈ ਵੀ ਮਤਲਬ ਇਸ ਸਕੀਮ ਦੇ ਵਿੱਚ ਇਹ ਕੋਈ ਬੰਦਿਸ਼ ਨਹੀਂ ਹੈ ਵੀ ਤੁਸੀਂ ਕਿਹੜੀ ਫਸਲ ਬੀਜਦੇ ਹੋ ਜਾਂ ਕਿਹੜੀ ਨਹੀਂ ਬੀਜਦੇ, ਉਹ ਤੁਸੀਂ ਆਪਣੇ ਸੁਵਿਧਾ ਦੇ ਅਨੁਸਾਰ ਜੋ ਤੁਹਾਡੇ ਭੂਗੋਲਿਕ ਇਲਾਕਾ ਹੈਗਾ, ਸਥਿਤੀਆਂ ਨੇ, ਉਹਦੇ ਅਨੁਸਾਰ ਤੁਸੀਂ ਕੋਈ ਵੀ ਫਸਲ ਬੀਜ ਸਕਦੇ ਹਾਂ। ਤੁਹਾਨੂੰ ਇਕੁਅਲੀ ਬਰਾਬਰੀ 2000 ਰੁਪਏ ਦੀ ਜਿਹੜੀ ਕਿਸ਼ਤ ਹੈ ਉਹ 3 ਮਹੀਨੇ ਬਾਅਦ ਸਾਰੀ ਜਗ੍ਹਾ ਦੇ ਉੱਤੇ ਪਏਗੀ।
2: ਸਾਡੇ ਨਾਲ ਕਰਮਜੀਤ ਸਿੰਘ ਨੇ ਪਿੰਡ ਸਲਾਣਾ ਫਤਿਹਗੜ੍ਹ ਸਾਹਿਬ ਤੋਂ, ਜਿੱਦਾਂ ਬਾਲੀ ਜੀ ਨੇ ਜ਼ਿਕਰ ਕੀਤਾ ਹੈ, ਲਾਭਪਾਤਰੀ ਹੈ। ਦੇਖੋ,

0: ਸਕੀਮਾਂ ਸਰਕਾਰਾਂ ਦੀਆਂ ਆਪਾਂ ਦੇਖਦੇ ਹਾਂ ਕਿ ਵਕਤ ਵ ਵਕਤਨ ਦੇ ਲਿਹਾਜ਼ ਦੇ ਨਾਲ ਚੱਲਦੀਆਂ ਚੱਲਦੀਆਂ ਹੈ। ਬਹੁਤ ਸਾਰੀਆਂ ਸਕੀਮਾਂ ਕਿਸਾਨਾਂ ਦੀ ਭਲਾਈ ਲਈ ਆਉਂਦੀਆਂ ਹੈ, ਯੋਜਨਾਵਾਂ ਸਰਕਾਰ ਤਿਆਰ ਕਰਦੀ ਹੈ, ਅਤੇ ਪਰ ਫਾਇਦਾ ਜਿਹੜਾ ਉਹ ਕਿਸਾਨ ਨੇ ਲੈਣਾ। ਹੁਣ ਤੁਸੀਂ ਇਹਦੇ ਲਾਭਪਾਤਰੀ ਹੋ। ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਦੋਂ ਵੀ ਆਪਾਂ ਕਿਸੇ ਯੋਜਨਾ ਦਾ ਲਾਭ ਲੈਣਾ ਹੈ ਉਹ ਸਕੀਮ ਦੇ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ। ਸੋ ਕਰਮਜੀਤ ਜੀ, ਸਭ ਤੋਂ ਪਹਿਲੀ ਤਾਂ ਇਹੀ ਗੱਲ ਅਸੀਂ ਤੁਹਾਤੋਂ ਜਾਣਨੀ ਚਾਹਾਂਗੇ, ਤੁਸੀਂ ਇਸ ਸਕੀਮ ਦੇ ਫਾਇਦੇ ਲੈਣ ਲਈ ਜਾਂ ਕਿੱਦਾਂ ਤੁਹਾਨੂੰ ਇਹਦੀ ਜਾਣਕਾਰੀ ਪ੍ਰਾਪਤ ਹੋਈ ਕਿ ਅਸੀਂ ਇਸ ਸਕੀਮ ਦਾ ਫਾਇਦਾ ਲਈਏ, ਕੀ ਤੁਹਾਡੇ ਸਰੋਤ ਸੀ ਜਿਹਦਾ ਤੁਹਾਨੂੰ ਸੁਵਿਧਾ ਇਹ ਮਿਲੀ ਹੈ?
1: ਬਿਲਕੁਲ ਠੀਕ ਕਿਹਾ ਜੀ ਤੁਸੀਂ, ਕਿਉਂਕਿ ਡਿਜੀਟਲ ਇੰਡੀਆ ਦੀ ਆਪਾਂ ਗੱਲ ਕਰਦੇ ਹਾਂ ਅਤੇ ਹੁਣ ਜਿਹੜੇ ਪ੍ਰਚਾਰ ਪ੍ਰਸਾਰ ਵਾਲੀ ਗੱਲ ਆ ਉਹ ਕਾਫੀ ਐਡਵਾਂਸ ਹੋ ਗਈ ਜੀ।
0: ਬਿਲਕੁਲ,
1: ਹੁਣ ਚਾਹੇ ਤੁਹਾਡਾ ਖੇਤੀ ਦਾ ਧੰਦਾ ਚਾਹੇ ਕੋਈ ਹੋਰ ਧੰਦਾ, ਉਹ ਵੀ ਹੁਣ ਉਹਦੇ ਵਿੱਚ ਵੀ ਟੈਕਨੋਲੋਜੀ ਜਿਹੜੀ ਬਹੁਤ ਆ ਗਈ ਜੀ, ਕਿਉਂਕਿ ਇਸ ਤੋਂ ਬਿਨਾਂ ਅੱਗੇ ਵੀ ਨਹੀਂ ਵਧਿਆ ਜਾ ਸਕਦਾ ਜੀ। ਪ੍ਰਚਾਰ ਪ੍ਰਸਾਰ ਸਰਕਾਰ ਨੇ ਆਪਣੇ ਮਹਿਕਮਿਆਂ ਰਾਹੀਂ, ਆਪਣੇ ਸਾਧਨਾਂ ਰਾਹੀਂ, ਸੰਚਾਰ ਦੇ ਸਾਧਨਾਂ ਰਾਹੀਂ ਅਤੇ ਹਰ ਪਰਿਵਾਰ ਕੋਲ ਗਿਆ ਜੀ ਇਹ ਮੈਸੇਜ, ਅਤੇ ਸਭਨਾਂ ਨੇ ਹੀ ਅਪਲਾਈ ਕੀਤਾ। ਜਿਵੇਂ ਜਿਵੇਂ ਜਿਹਨਾਂ ਕੋਲ ਕਿਸੇ ਕੋਲ ਕੋਈ, ਚਲੋ ਦੇਰ ਸਵੇਰ ਤਾਂ ਹੋ ਗਈ ਹੋਣੀ ਆ, ਪਰ ਜਿਹੜੇ ਜਾਗਰੂਕ ਕਿਸਾਨ ਸੀ ਉਹਨਾਂ ਨੇ ਤਾਂ ਉਸੇ ਵੇਲੇ ਅਪਲਾਈ ਕਰਤਾ ਜੀ। ਦੂਸਰੀ ਗੱਲ ਤੁਸੀਂ ਕਹਿੰਦੇ ਹੋ ਵੀ ਮਤਲਬ ਕਿਹਨਾਂ ਦੇ ਥਰੂ ਕੀਤਾ, ਖੇਤੀਬਾੜੀ ਮਹਿਕਮਾ ਹੁੰਦਾ ਜੀ ਇੱਕ, ਅਤੇ ਕਿਸਾਨ ਦਾ ਜ਼ਿਆਦਾ ਵਾਹ ਉਹਦੇ ਨਾਲੇ ਹੁੰਦਾ।
0: ਬਿਲਕੁਲ,
1: ਅਤੇ ਸਭ ਤੋਂ ਪਹਿਲਾਂ ਤਾਂ ਉਹੀ ਗਾਈਡ ਕਰਦੇ ਨੇ ਜੀ, ਉਸ ਕਰਕੇ ਅਸੀਂ ਉਸ ਵੇਲੇ ਹੀ ਅਪਲਾਈ ਕਰਤਾ ਜੀ। ਨਾਲ ਦੀ ਨਾਲ ਹੀ ਕਿਸ਼ਤਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ। ਜੇ ਕਿਤੇ ਕੋਈ ਦਿੱਕਤ ਆਈ ਵੀ ਤਾਂ ਦੁਬਾਰਾ ਫਿਰ ਇਹਨਾਂ ਕੋਲ ਇਹਨਾਂ ਨਾਲ ਰਾਬਤਾ ਕੀਤਾ ਅਤੇ ਇਹਨਾਂ ਨੇ KYC ਕੀਤੀ ਅਤੇ ਦੁਬਾਰਾ ਉਹ ਜਿਹੜੀ ਕੋਈ ਰੁਕੀ ਵੀ ਕਿਸ਼ਤ ਉਹ ਵੀ ਦੁਬਾਰਾ ਆ ਜਾਂਦੀ ਹੈ ਜੀ।
0: ਕਿੰਨੀਆਂ ਕੁ ਕਿਸ਼ਤਾਂ ਜਿਹੜੀਆਂ ਹੁਣ ਤੱਕ ਤੁਸੀਂ ਜਿਹੜੇ ਹਾਸਲ ਕਰ ਚੁੱਕੇ ਹੋ?
1: ਲਗਭਗ ਇਹ ਹਾਸਲ ਕਰਨ ਵਾਲੀ ਇਹ ਗੱਲ ਹੈ ਜੀ, ਜੇ ਕੋਈ ਤੁਹਾਡੀ ਕਿਸੇ ਟੈਕਨੀਕਲਟੀ ਕਰਕੇ ਰੁਕ ਵੀ ਗਈ ਨਾ, ਤਾਂ ਜਦੋਂ ਤੁਸੀਂ ਉਹਨੂੰ ਦੂਰ ਕਰ ਲੈਂਦੇ ਹੋ ਮਹਿਕਮੇ ਦੇ ਰਾਹੀਂ ਤਾਂ ਉਹ ਦੁਬਾਰਾ ਫਿਰ ਉਹ ਆ ਜਾਂਦੀ ਹੈ ਜੀ ਵਿੱਚ ਜੁੜ ਕੇ। ਇੱਕ ਮੈਂ ਤੁਹਾਨੂੰ ਮੇਰੇ ਪਿੰਡ ਦੀ ਗੱਲ ਦੱਸਦਾ ਜੀ, ਕੋਈ ਵਿਚਾਰਾ ਅਨਪੜ੍ਹ ਕਿਸਾਨ ਸੀ ਬਿਲਕੁਲ, ਇਹ ਤੇ ਉਹਨੂੰ ਖਾਤਾ ਹੀ ਨਹੀਂ ਸੀ ਪਤਾ ਵੀ ਮੇਰਾ ਕਿੱਥੇ ਖੁੱਲਿਆ ਵਾ।
0: ਅੱਛਾ,
1: ਉਹਦਾ ਅਪਲਾਈ ਕਰਾ ਕਰੂ ਦਿੱਤਾ ਤੇ ਮੈਨੂੰ ਕਿਹਾ ਹੋਣਾ ਜਾਂ ਖੇਤੀਬਾੜੀ ਵਾਲਿਆਂ ਨੂੰ ਮਿਲਿਆ ਹੋਣਾ ਸਿੱਧਾ, ਤੇ ਉਹਦਾ 24,000 ਰੁਪਈਆ ਇਕੱਠਾ ਕਿਸੇ ਬੈਂਕ 'ਚ ਜਿਹਦਾ ਨੂੰ ਖਾਤਾ ਪਤਾ ਹੀ ਨਹੀਂ ਸੀ, ਸਰਹੰਦ ਓਰੀਐਂਟਲ ਬੈਂਕ 'ਚ ਸੀ, ਉਹ 24,000 ਉਹਦਾ ਇਕੱਠਾ ਪਿਆ ਸੀ ਜੀ ਉੱਥੇ, ਅਤੇ ਉਹ ਵਾਪਸ ਨਹੀਂ ਸੀ ਹੋਇਆ। ਉਹ ਜਦੋਂ ਉਹਨੇ ਮਤਲਬ ਗੌਰ ਕੀਤੀ, ਖੇਤੀਬਾੜੀ ਮਹਿਕਮੇ ਵਾਲਿਆਂ ਨੂੰ ਮਿਲਿਆ ਅਤੇ ਉਹਨਾਂ ਨੇ ਫਿਰ ਦੱਸਿਆ ਵੀ ਤੇਰਾ ਇੱਕ ਫਲਾਣੇ ਬੈਂਕ ਦੇ ਵਿੱਚ ਵੀ ਖਾਤਾ ਫਤਿਹਗੜ੍ਹ ਸਾਹਿਬ, ਉਸ ਵੇਲੇ ਉਹ ਅੱਡਾ ਇੰਚਾਰਜ ਸੀ ਜੀ ਕਿਸੇ ਪ੍ਰਾਈਵੇਟ ਬੱਸ ਦਾ, ਮਤਲਬ ਪੈਸੇ ਉੱਥੇ ਪਏ ਰਹਿੰਦੇ ਨੇ
0: ਤੇ
1: ਵਾਪਸ ਮੁੜਦੇ ਨਹੀਂ ਤੇ ਮਿਲ ਜਾਂਦੇ ਨੇ।
2: ਇਹਦੇ ਵਿੱਚ ਇੱਕ ਚੀਜ਼ ਹੋਰ ਆਉਂਦੀ ਹੈ ਕਰਮਜੀਤ ਸਿੰਘ ਜੀ, ਜੋ ਇੱਕ ਜਦੋਂ ਪੈਸੇ ਪੈਂਦੇ ਨੇ ਕਿਸੇ ਸਾਡੇ ਵੀਰ ਦੇ ਖਾਤੇ ਦੇ ਵਿੱਚ, ਕਿਸਾਨ ਵੀਰ ਦੇ, ਉਹ ਖੁਸ਼ੀ ਵੱਖਰੀ ਹੁੰਦੀ ਹੋਣੀ ਕਿ ਸਾਨੂੰ ਸਰਕਾਰ ਤੋਂ ਪੈਸੇ ਮਿਲ ਗਏ, ਸਾਡਾ ਥੋੜ੍ਹਾ ਕੰਮ ਵੱਧ ਜੂਗਾ, ਸਾਡਾ ਹੱਥ ਵੰਡਿਆ ਜਾਊਗਾ, ਚੰਗੇ ਬੀਜ ਖਰੀਦ ਸਕਾਂਗੇ, ਏਦਾਂ ਦਾ ਫੀਲਿੰਗ ਆਉਂਦੀ ਹੈਗੀ ਹੈ?
1: ਹਾਂਜੀ, ਦੇਖੋ ਇੱਕ ਤਾਂ ਬੈਨੀਪਲ ਸਾਹਿਬ ਨੇ ਜਿਵੇਂ ਦੱਸਿਆ ਜੀ ਵੀ ਇਹ ਸੀਜ਼ਨਲੀ ਤੁਹਾਡੀ ਸਪੋਰਟ ਹੁੰਦੀ ਆ, ਜਦੋਂ ਵੀ ਕੋਈ ਤੁਸੀਂ ਫਸਲ ਨਵੀਂ ਬੀਜਣੀ ਹੁੰਦੀ ਹੈ ਜੀ, ਉਸ ਵੇਲੇ ਫਿਰ ਉਹ 3 ਮਹੀਨੇ ਦਾ ਇਕੱਠਾ ਪਾ ਆਉਂਦੇ ਨੇ ਜੀ, ਜਾਂ ਕੋਈ ਕਿਸੇ ਦਾ ਪਿਛਲਾ ਵੀ ਰਹਿੰਦਾ ਹੁੰਦਾ ਉਹ ਵੀ ਫਿਰ ਨਾਲ ਪੈ ਜਾਂਦਾ, ਉਹ ਸਪੋਰਟ ਤਾਂ ਹੁੰਦੀ ਹੈ ਬੀਜ ਲੈਣ ਲਈ ਜੀ, ਹੋਰ ਉਹਦਾ ਸਪੋਰਟ ਤਾਂ ਉਹਨੂੰ ਮਿਲਦੀ ਹੋਈ ਹੈ ਨਾ ਜੀ ਕਿਸਾਨ ਨੂੰ, ਅਤੇ ਦੂਜੀ ਗੱਲ ਆ ਵੀ ਇਹ ਮਾਣ ਸਨਮਾਨ ਆ
0: ਕਿਸਾਨਾਂ ਦਾ, ਮਾਣ ਹੈ,
1: ਮਾਣ ਸਨਮਾਨ ਤਾਂ ਚਾਹੇ ਮਤਲਬ ਕਿਣਕੇ ਦਾ ਵੀ ਹੋਵੇ ਜੀ, ਉਹ ਵੀ
0: ਦੇਖੋ ਜਿੱਦਾਂ ਕਹਿੰਦੇ ਦੋ ਹੀ ਚੀਜ਼ਾਂ ਤੇ ਕੰਮ ਚੱਲਦਾ, ਜ਼ਿਕਰ ਔਰ ਫਿਕਰ।
1: ਹਾਂਜੀ,
0: ਜੇ ਕਿਸੇ ਚੀਜ਼ ਦਾ ਜ਼ਿਕਰ ਹੁੰਦਾ ਜਾਂ ਕਿਸੇ ਚੀਜ਼ ਦਾ ਫਿਕਰ ਹੁੰਦਾ ਤੇ ਸੰਭਾਵਿਤ ਹੈ ਕਿ ਉਸ ਚੀਜ਼ ਬਾਰੇ ਜਿਹੜੀ ਉਹਦੀ ਸੀਰੀਅਸਨੈਸ ਜਿਹੜੀ ਹੈ ਉਹਦੇ ਬਾਰੇ ਪਤਾ ਚੱਲਦਾ, ਤੇ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਸਰਕਾਰਾਂ ਜਦੋਂ ਕਿਸਾਨਾਂ ਬਾਰੇ ਸੋਚਦੀਆਂ ਤੇ ਕਿਸਾਨ ਵੀ ਜਿਹੜਾ ਸੋਚਦਾ ਕਿ ਸਰਕਾਰ ਸਾਡੇ ਬਾਰੇ ਸੋਚਦੀ ਹੈ, ਹਨਾ, ਇੱਕ ਦੂਜੇ ਦੇ ਪੂਰਕ ਦੇ ਤੌਰ ਤੇ ਇਹ ਚੀਜ਼ਾਂ ਕੰਮ ਕਰਦੀਆਂ ਨੇ। ਤੇ ਤੁਹਾਡੇ ਪਿੰਡ ਦੇ ਜਦੋਂ ਆਪਾਂ ਏਰੀਆ ਦੀ ਗੱਲ ਕਰਦੇ ਹਾਂ, ਕਿ ਤੁਹਾਡੇ ਪਿੰਡ ਦੇ ਸਾਰੇ ਕਿਸਾਨਾਂ ਨੇ ਇਹਦਾ ਲਾਭ ਲਿਆ? ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ ਨਾ ਕਿ ਕੁਛ ਜਾਗਰੂਕ ਜਾਂ ਅਗਾਂਹ ਵਧੂ ਕਿਸਾਨ ਜਾਂ ਜਿਹਨਾਂ ਨੂੰ ਜਾਣਕਾਰੀ ਹੈ ਜਾਂ ਜੋ ਸੰਚਾਰ ਦੇ ਸਾਧਨਾਂ ਨਾਲ ਜੁੜੇ ਹੋਏ ਹੈ, ਉਹਨਾਂ ਨੇ ਲਾਭ ਲਿਆ?
1: ਹੁਣ ਤਾਂ ਸਭ ਨੇ ਹੀ ਲਿਆ, ਜਿਵੇਂ ਹੁਣ ਬੈਨੀਪਲ ਸਾਹਿਬ ਨੇ ਦੱਸਿਆ ਜੀ ਵੀ ਪਹਿਲਾਂ ਸ਼ੁਰੂਆਤੀ 'ਚ ਇਹ 3 ਕਰੋੜ ਦੇ ਕਰੀਬ ਹੀ ਲੋਕ ਜੁੜੇ ਸੀ, ਠੀਕ ਹੈ ਨਾ, ਉਹ ਕੋਈ ਘਾਟ ਰਹਿ ਗਈ ਉਹਨਾਂ ਦੀ ਮਤਲਬ ਉਹਨਾਂ ਤੱਕ ਪਹੁੰਚਣ ਲਈ ਸਕੀਮ ਦੇ, ਅਤੇ ਅੱਜ ਜਿਹੜੀ ਹੁਣ ਲਾਸਟ ਕਿਸ਼ਤ ਦੱਸਦੇ ਨੇ ਵੀ 9 ਕਰੋੜ ਤੋਂ ਵੀ ਉੱਪਰ ਚੱਲਿਆ ਗਿਆ, ਅਤੇ ਮੈਨੂੰ ਲੱਗਦਾ ਵੀ ਪੰਜਾਬ 'ਚ ਤਾਂ ਨਹੀਂ ਕੋਈ,
2: ਸਾਡੀਆਂ ਜਿਹੜੀਆਂ ਭੈਣਾਂ ਖੇਤੀਬਾੜੀ ਕਰਦੀਆਂ ਨੇ ਉਹ ਹੈਗੀਆਂ ਨੇ, ਜੋ ਕਿ ਬਹੁਤ ਵੱਡੀ ਗੱਲ ਹੈ ਕਿ ਕਿਸ ਤਰ੍ਹਾਂ ਸਾਡੀਆਂ ਭੈਣਾਂ ਵੀ ਖੇਤਾਂ ਵਿੱਚ ਖੇਤੀਬਾੜੀ ਕਰਕੇ

0: ਸਕੀਮ ਦਾ ਲਾਭ ਲੈ ਕੇ ਅੱਗੇ ਆਪ ਵੀ ਵਧ ਰਹੀਆਂ, ਆਪਣੇ ਪਰਿਵਾਰ ਨੂੰ ਵੀ ਵਧਾ ਰਹੀਆਂ ਔਰ ਦੇਸ਼ ਦੇ ਵਿਧਾਨ ਵਿੱਚ ਵੀ ਕੰਮ ਕਰ ਰਹੀਆਂ ਨੇ।
1: ਅੱਛਾ, ਆਪਣਾ ਬਿਕਰਮਜੀਤ ਬੈਣੀਪਾਲ ਜੀ, ਇੱਕ ਦੇਖੋ ਗੱਲ ਹੈ ਕਿ ਕੁਛ ਕਿਸਾਨਾਂ ਨੇ ਜਿੱਦਾਂ ਜ਼ਿਕਰ ਕਰ ਰਹੇ ਹਾਂ ਆਪਾਂ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਨੇ ਲਾਭ ਲਿਆ, ਪਰ ਹਾਲੀ ਵੀ ਜਿੱਦਾਂ ਕਹਿ ਰਿਹਾ ਕਿ ਕੁਛ ਵਾਂਝੇ ਹੈ ਕੋਈ ਕਿਸਾਨ ਅਪਲਾਈ, ਕਿਉਂਕਿ ਸਾਡੇ ਕਿਤੇ ਨਾ ਕਿਤੇ ਇਹ ਦਿੱਕਤ ਜ਼ਰੂਰ ਹੈ ਕਿ ਕੋਈ ਬੰਦਾ ਸਾਡੇ ਲਈ ਕੁਛ ਕਰੇ, ਹੈ ਨਾ। ਸਾਰਾ ਜਿੱਦਾਂ ਖੇਤੀ ਦੀ ਤਰੱਕੀ ਦਾ ਨਾ ਹੋਣ ਦਾ ਕਾਰਨ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਸ ਪੱਧਰ ਤੱਕ ਜਾਂ ਜਿਸ ਪੱਖ ਤੱਕ ਖੇਤੀ ਨੂੰ ਜਾਣਾ ਚਾਹੀਦਾ ਸੀ, ਉਹਦਾ ਕਾਰਨ ਕਿਤੇ ਨਾ ਕਿਤੇ ਇਹ ਹੈ ਕਿ ਕਿਸਾਨ ਦੇ ਵਿੱਚ ਹਾਲੀ ਵੀ ਨਿਰਭਰਤਾ ਹੈ ਕਿ ਮੇਰੇ ਲਈ ਕੋਈ ਕੁਛ ਕਰੇ, ਹੈ ਨਾ। ਤੋ ਇਸ ਕਰਕੇ ਇਹ ਹੈ ਕਿ ਬਹੁਤ ਸਾਰੇ ਕਿਸਾਨ ਇਹ ਕਹਿੰਦੇ ਕਿ ਯਾਰ ਸਾਨੂੰ ਆ ਗਈ ਤੇ ਨਹੀਂ, ਅਸੀਂ ਤਾਂ ਕੁਛ ਨਹੀਂ ਕਰਨਾ, ਹੈ ਨਾ। ਇਹ ਕਿਤੇ ਨਾ ਕਿਤੇ ਸਾਡੇ 'ਚ ਹੈ ਦਿੱਕਤ। ਸੋ ਕਿਸਾਨ ਜਿਹੜੇ ਰਹਿ ਗਏ ਹੈ ਜਾਂ ਜਿਨ੍ਹਾਂ ਨੇ ਅਪਲਾਈ ਕਰਨਾ ਹੈ, ਕਿਹੜਾ ਪਲੈਟਫਾਰਮ ਹੈ, ਕਿੱਥੇ ਜਾ ਕੇ ਉਹ ਅਪਲਾਈ ਕਰਨ, ਕਿਹਨੂੰ ਮਿਲਣ, ਕੀ ਇਹਦਾ ਸਾਰਾ ਪ੍ਰੋਸੀਜਰ ਹੈ?
2: ਦੇਖੋ, ਜਿਹੜਾ ਨਾ ਤੁਸੀਂ ਇਹ ਗੱਲ ਕਰੀ ਹੈ, ਇਹ ਬਿਲਕੁਲ ਥੋੜ੍ਹੀ ਵਾਜਬ ਹੈ। ਕਈ ਵਾਰੀ ਕੀ ਹੁੰਦਾ ਨਾ, ਕੁਛ ਜਿਹੜੇ ਕਿਸਾਨ ਨੇ ਉਹ ਉਤਸ਼ਾਹੀ ਨੇ, ਉਹ ਜਿਵੇਂ ਇਹਨਾਂ ਨੇ ਵੀ ਦੱਸਿਆ ਹੈਗਾ ਹੁਣੀ ਵੀ ਬੜੀ ਜਲਦੀ ਅਪਲਾਈ ਕਰਤਾ, ਕੁਛ ਨੇ ਥੋੜ੍ਹਾ ਲੇਟ ਕਰਿਆ, ਕੁਛ ਹਲੇ ਵੀ ਜੇ ਉਹਨਾਂ ਦੇ ਪੈਸੇ ਨਹੀਂ ਆਉਂਦੇ ਜਿਵੇਂ ਤੁਸੀਂ ਕਿਹਾ ਹੁਣੀ ਵੀ ਉਹ ਗੌਰ ਨਹੀਂ ਕਰਦੇ ਹੈਗੇ। ਪਰ ਇਹਦੇ ਨਾ ਜਿਹੜਾ ਕਈ ਵਾਰੀ ਕਿਸ਼ਤ ਰੁਕ ਜਾਣ ਦੇ ਕਈ ਕਾਰਨ ਹੋ ਸਕਦੇ ਆ। ਇੱਕ ਤਾਂ ਇਹ ਹੈ ਜੀ ਵੀ ਇਹਦੇ ਲਈ ਨਾ ਇੱਕ EKYC ਜ਼ਰੂਰੀ ਹੈ। ਉਹ ਜਿਹੜੀ EKYC ਹੈ ਉਹ ਤੁਸੀਂ ਕਿਸੇ ਵੀ ਕਾਮਨ ਸਰਵਿਸ ਸੈਂਟਰ ਤੇ ਜਾ ਕੇ OTP ਬੇਸਡ ਆ, ਉਹ ਤੁਹਾਡੇ ਤੋਂ ਜਿਹੜਾ ਆਧਾਰ ਨਾਲ ਮੋਬਾਈਲ ਜੁੜਿਆ ਹੋਇਆ ਉਹ ਕੋਲੇ ਹੋਣਾ ਚਾਹੀਦਾ, OTP ਦੇ ਨਾਲ ਹੋ ਜਾਂਦੀ ਹੈ। ਕਈ ਵਾਰੀ ਉਹਦੇ ਵਿੱਚ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਫੇਸ ਨਾਲ ਜਾਂ ਤੁਹਾਡੇ ਫਿੰਗਰਪ੍ਰਿੰਟ ਨਾਲ ਵੀ ਕਰ ਦਿੰਦੇ ਆ। EKYC ਇਹ ਜ਼ਰੂਰੀ ਹੈ, ਇਸ ਤੋਂ ਬਿਨਾਂ ਕਿਸ਼ਤ ਨਹੀਂ ਪੈਂਦੀ ਹੈਗੀ। ਤੇ ਦੂਸਰਾ ਹੁੰਦਾ ਜੀ ਲੈਂਡ ਸੀਡਿੰਗ, ਵੀ ਜਿਹੜਾ ਜਿਵੇਂ ਪਹਿਲਾਂ ਮੈਂ ਦੱਸਿਆ ਸੀਗਾ ਵੀ ਸਿਰਫ ਇੱਕੋ ਹੀ ਸ਼ਰਤ ਹੈ ਵੀ ਤੁਹਾਡੇ ਕੋਲ ਜ਼ਮੀਨ ਹੋਣੀ ਚਾਹੀਦੀ ਹੈ, ਚਾਹੇ ਉਹ 1 ਵਿਘਾ ਹੋਵੇ ਤੇ ਚਾਹੇ 50 ਏਕੜ ਹੋਵੇ, ਸਾਰਿਆਂ ਨੂੰ ਬਰਾਬਰ ਕਿਸ਼ਤ ਮਿਲਦੀ ਹੈ।
1: ਡਾਕੂਮੈਂਟੇਸ਼ਨ ਕਰਨੀ ਪੈਂਦੀ ਹੈ ਫਰਦ ਦਾ?
2: ਹਾਂਜੀ ਹਾਂ, ਉਹ ਫਰਦ, ਹਾਂ ਫਰਦ ਸਕੈਨ ਕਰਕੇ ਉਹ ਬਕਾਇਦਾ ਚੜਾਈ ਜਾਂਦੀ ਹੈ। ਉਹ ਕਈ ਵਾਰੀ ਕੀ ਹੁੰਦਾ ਹੈਗਾ ਜੀ, ਉਹ ਲੈਂਡ ਸੀਡਿੰਗ ਦੇ ਵਿੱਚ ਨਾ ਪ੍ਰੋਪਰ ਉਹਦੇ ਉੱਤੇ ਨਾਮ ਨਹੀਂ ਪੜ ਹੁੰਦਾ ਜੇ ਸਹੀ ਤਰ੍ਹਾਂ ਸਕੈਨ ਨਾ ਹੋਈ ਹੋਵੇ।
1: ਅੱਛਾ, ਇੱਕ ਇਕਬਾਲ ਸਿੰਘ ਬੈਣੀਪਾਲ ਜੀ, ਦੇਖੋ ਪੰਜਾਬ ਦੇ ਵਿੱਚ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਮੁਸ਼ਤਰਕੀ ਖਾਤਾ ਬਹੁਤ ਜ਼ਿਆਦਾ ਹੈ
2: ਜੀ,
1: ਹੈ ਨਾ, ਮਾਲਕੀ ਖਾਤੇ ਬਹੁਤ ਘੱਟ ਹੈ। ਹੁਣ ਇੱਥੇ ਦਿੱਕਤ ਇਹ ਆ ਜਾਂਦੀ ਹੈ ਕਿ ਜਦੋਂ ਫਰਦ ਨਿਕਲਦੀ ਹੈ ਉਹ ਮੁਸ਼ਤਰਕੀ ਖਾਤੇ ਦੀ ਨਿਕਲਦੀ ਹੈ, ਉਹਦੇ 'ਚ 20 ਬੰਦਿਆਂ ਦੇ ਨਾਮ ਵੀ ਹੋ ਸਕਦੇ ਆ, ਉਹ 'ਚ 10 ਦੇ ਵੀ ਹੋ ਸਕਦੇ ਆ, 4 ਦੇ ਵੀ ਹੋ ਸਕਦੇ ਹੈ, ਪਰ ਮਾਲਕੀ ਤਾਂ ਆਪਾਂ ਸਾਰੇ ਜਾਣਦੇ ਕਿ ਮਾਲਕ ਦੀ ਹੀ ਨਿਕਲਣੀ ਹੈ। ਇਹਦੇ 'ਚ ਫਿਰ ਕਿੱਦਾਂ ਕਰਦੇ ਹੋ?
2: ਇਹਦੇ 'ਚ ਨਾ ਸਰ ਇਹ ਹੈ ਵੀ ਜਿਹੜਾ ਨਾ ਮਤਲਬ ਹਰੇਕ ਕਿਸਾਨ ਨੂੰ ਨਹੀਂ, ਇੱਕ ਕਿਸਾਨ ਫੈਮਿਲੀ ਨੂੰ ਮਿਲਦੀ ਹੈ, ਕਿਸਾਨ ਪਰਿਵਾਰ ਨੂੰ। ਕਿਸਾਨ ਪਰਿਵਾਰ ਤੋਂ ਮਤਲਬ ਇਹ ਹੈ ਜੀ, ਉਹਦੀ ਡੈਫੀਨੇਸ਼ਨ ਇਹ ਹੈ ਵੀ ਪਤੀ ਪਤਨੀ ਤੇ ਉਹਨਾਂ ਦੇ ਨਾਬਾਲਗ ਬੱਚੇ। ਕਹਿਣ ਦਾ ਮਤਲਬ ਇਹ ਹੈ ਵੀ ਜਾਂ ਪਤੀ ਨੂੰ, ਪਤੀ ਨੂੰ ਮਿਲ ਸਕਦੀ ਹੈ ਜਾਂ ਪਤਨੀ ਨੂੰ, ਇੱਕ ਜਣੇ ਨੂੰ। ਪਰ ਜੇ ਉਹਨਾਂ ਦੇ ਬੱਚੇ ਬਾਲਗ ਨੇ ਨਾ, ਉਹਨਾਂ ਨੂੰ ਵੀ ਮਿਲ ਸਕਦੀ ਹੈ, ਉਹਨਾਂ ਦੀ ਵੱਖਰੀ ਇੱਕ ਪਰਿਵਾਰਕ ਯੂਨਿਟ ਹੋ ਗਿਆ ਜੀ। ਦੋ ਸਕੇ ਭਰਾਵਾਂ ਨੂੰ ਮਿਲ ਸਕਦੀ ਹੈ, ਉਹਨਾਂ ਦੇ ਫਾਦਰ ਸਾਹਿਬ ਨੂੰ ਵੀ ਮਿਲ ਸਕਦੀ ਹੈ, ਪਰ ਪਤੀ ਪਤਨੀ ਇਕੱਠਿਆਂ ਨੂੰ ਨਹੀਂ ਮਿਲਦੀ ਹੈ। ਠੀਕ ਹੈ ਜੀ, ਇਸੇ ਤਰ੍ਹਾਂ 2-3 ਸ਼ਰਤਾਂ ਹੋਰ ਨੇ ਜੀ, ਜਿਸ ਤਰ੍ਹਾਂ ਇਹ ਹੈ ਵੀ ਬੰਦਾ ਸਰਕਾਰੀ ਨੌਕਰੀ ਨਾ ਕਰਦਾ ਹੋਵੇ, ਭਾਵੇਂ ਉਹਦੇ ਕੋਲ ਜ਼ਮੀਨ ਹੋਵੇ ਉਹ ਨਹੀਂ ਪਾਤਰ ਹੈਗਾ ਜੀ।
1: ਬਿਲਕੁਲ,
2: ਕੋਈ ਇੰਸਟੀਟਿਊਸ਼ਨਲ ਜ਼ਮੀਨ ਹੈ, ਕੋਈ ਪੰਚਾਇਤ ਦੀ ਜ਼ਮੀਨ ਹੈ ਜਾਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ, ਕਿਸੇ ਸਕੂਲ ਕਾਲਜ ਦੀ ਜ਼ਮੀਨ ਹੈ, ਪਾਤਰਤਾ ਨਹੀਂ ਹੈਗੀ ਉਹਨਾਂ ਦੀ ਜੀ। ਠੀਕ ਹੈ ਨਾ। ਇਸ ਤੋਂ ਇਲਾਵਾ ਜੇ ਕੋਈ ਮਤਲਬ ਕਿ ਜਿਹੜੇ ਸੰਵਿਧਾਨਕ ਅਹੁਦੇ ਨੇ, ਜਿਸ ਤਰ੍ਹਾਂ MP ਹੋ ਗਏ ਜੀ, ਮੰਤਰੀ ਸਾਹਿਬਾਨ ਹੋ ਗਏ, MLA ਹੋ ਗਏ, ਮੇਅਰ ਹੋ ਗਏ, ਇਹ ਵੀ ਯੋਗ ਨਹੀਂ ਹੈਗੇ ਜੀ। ਤੇ ਜਿਹੜਾ ਜੇ ਕੋਈ ਰਿਟਾਇਰਡ ਪਰਸਨ ਵੀ ਹੈਗੇ ਜੀ, ਤਾਂ ਜੇ ਉਹਦੀ ਜਿਹੜੀ ਜਿਹੜੀ ਮਾਸਿਕ ਜਿਹੜੀ ਪੈਨਸ਼ਨ ਹੈ ਉਹ 10,000 ਤੋਂ ਜ਼ਿਆਦਾ, ਉਹ ਵੀ ਪਾਤਰ ਨਹੀਂ ਹੈਗੇ। ਤੇ ਇੱਕ
1: ਕਿਸਾਨੀ ਲਈ,
2: ਹਾਂ ਇੱਕ ਸਭ ਤੋਂ ਵੱਡੀ ਹੋਰ ਹੈ ਜੀ, ਭਈ ਜੇ ਇਨਕਮ ਟੈਕਸ ਦੀ ਰਿਟਰਨ ਤੁਸੀਂ ਭਰਦੇ ਹੋ ਫਿਰ ਵੀ ਤੁਸੀਂ ਯੋਗ ਨਹੀਂ ਹੈਗੇ। ਇਹ 4-5 ਮੋਟੀਆਂ
1: ਮੁੱਦੇ ਹੈ।
2: ਹਾਂਜੀ
1: ਹਾਂ, ਕਿਉਂਕਿ ਇਹ ਪੱਖਾਂ ਨੂੰ ਜਾਣਨਾ ਬੜਾ ਜ਼ਰੂਰੀ ਹੈ, ਕਿਉਂਕਿ ਆਪਾਂ ਦੇਖਦੇ ਹਾਂ ਕਿ ਮੁਲਾਜ਼ਮਤ ਵਾਲਿਆਂ ਕੋਲ ਵੀ ਪੈਲੀ ਹੈ, ਜਿੱਦਾਂ ਤੁਸੀਂ ਸਾਰਿਆਂ ਪੱਖਾਂ ਦਾ ਜ਼ਿਕਰ ਕੀਤਾ ਹੈ ਕਿ ਉਹ ਐਵੇਂ ਪੋਰਟਲ ਖੋਲ ਕੇ ਆਪਣਾ ਅਪਲਾਈ ਕਰਨਾ ਸ਼ੁਰੂ ਕਰ ਦੇਣ, ਉਹ ਨਹੀਂ ਲਾਭਪਾਤਰੀ ਬਣ ਸਕਦੇ,
2: ਨਹੀਂ ਬਣ ਸਕਦੇ।
3: ਇਹਦੇ 'ਚ ਇੱਕ ਚੀਜ਼ ਹੋਰ ਦੱਸੋ ਬੈਣੀਪਾਲ ਜੀ, ਅਸੀਂ ਜਦੋਂ ਪਰਿਵਾਰ ਦੀ ਗੱਲ ਕੀਤੀ ਹੈਗੀ ਹੈ ਕਿ ਹਸਬੈਂਡ ਵਾਈਫ ਹੋਣ, ਉਹਨਾਂ ਦੇ 2 ਮਾਈਨਰ ਬੱਚੇ ਹੈਗੇ ਨੇ, ਹੁਣ ਜਿਸ ਤਰ੍ਹਾਂ ਮੰਨ ਲਓ ਪਿੰਡਾਂ ਦੇ ਵਿੱਚ ਹਾਲੇ ਵੀ ਜੁਆਇੰਟ ਫੈਮਿਲੀਜ਼ ਹੈਗੀਆਂ ਨੇ
2: ਜੀ,
3: ਹੈ ਨਾ, ਉਹ ਭਾਵੇਂ ਪਰਿਵਾਰ 4 ਨੇ ਪਰ ਜੁਆਇੰਟ ਫੈਮਿਲੀ 'ਚ ਰਹਿੰਦੇ ਨੇ, ਉਹਨਾਂ ਨੇ ਜਦੋਂ ਅਪਲਾਈ ਕਰਨਾ ਹੁੰਦਾ ਹੈ ਇਸ ਤਰ੍ਹਾਂ, ਉਹਨਾਂ ਵਾਸਤੇ ਕੀ ਪ੍ਰੋਸੀਜਰ ਹੁੰਦਾ?
2: ਉਹਦੇ ਵਿੱਚ ਮੈਂ ਜਿਸ ਤਰ੍ਹਾਂ ਕਹਿ ਰਿਹਾ ਸੀ ਨਾ ਜੀ, ਭਈ ਜ਼ਮੀਨ ਨਾਮ ਜ਼ਰੂਰ ਹੋਣੀ ਚਾਹੀਦੀ ਹੈ,
3: ਭਾਵੇਂ 4 ਜਿਹੜੇ ਫੈਮਿਲੀ ਮੈਂਬਰਸ ਚਾਰਾਂ ਦੇ ਨਾਮ 'ਤੇ ਹੋਵੇ।
2: ਹਾਂਜੀ, ਉਹ ਅਲੱਗ ਅਲੱਗ ਕਰ ਸਕਦੇ ਆ ਜੀ, ਪਰ ਉਹਦੇ ਵਿੱਚ ਉਹੀ ਆ ਜਾਂਦੇ ਆ ਵੀ ਇੱਕ ਯੂਨਿਟ ਦੇ ਵਿੱਚ ਨਾ ਜੀ, ਮਤਲਬ ਕਿ ਉਹ 'ਚ ਹਸਬੈਂਡ ਵਾਈਫ ਨਹੀਂ ਕਰ ਸਕਣਗੇ, ਪਤੀ ਪਤਨੀ ਨਹੀਂ ਕਰ ਸਕਣਗੇ। ਹਾਂ, ਪਰ ਇਹ ਹੈ ਵੀ 2 ਸਕੇ ਭਰਾ ਨੇ ਜਿਵੇਂ ਉਹ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਨੇ, ਉਹ ਦੋਵਾਂ ਦੇ

0: ਉਹਦੇ ਉੱਤੇ ਅਲੱਗ ਅਲੱਗ ਜ਼ਮੀਨ ਹੈ ਤਾਂ ਉਹ ਕਰ ਸਕਦੇ ਨੇ।
1: ਇੱਕ ਚੀਜ਼ ਹੋਰ ਬੈਨੀਪਾਲ ਜੀ, ਕਿ ਜਿਹੜਾ ਪੀਐਮ ਕਿਸਾਨ ਯੋਜਨਾ ਦਾ ਪੰਜਾਬ ਵਿੱਚ ਕਿੰਨੇ ਕੁ ਲਾਭਪਾਤਰੀ ਨੇ ਜਿਹੜਾ ਇਹਦਾ ਲਾਭ ਲੈ ਰਹੇ ਨੇ?
0: ਹਾਂਜੀ, ਮੈਂ ਇਹਦੇ ਵਿੱਚ ਇਹ ਦੱਸਣਾ ਚਾਹਾਂਗਾ ਵੀ ਮੈਂ ਦੇਖਿਆ ਸੀਗਾ ਪੰਜਾਬ ਅਤੇ ਹਰਿਆਣਾ ਨਾਲ ਨਾ ਕੰਪੇਅਰ ਕਰਕੇ ਦੇਖਿਆ ਸੀ ਜੋ ਲਾਸਟ ਜਿਹੜੀ ਕਿਸ਼ਤ ਪਈ ਹੈਗੀ ਆ ਅਖੀਰਲੀ, ਉਹਦੇ ਵਿੱਚ ਕਿਉਂਕਿ ਆਪਾਂ ਜਾਣਦੇ ਹਾਂ ਪੰਜਾਬ ਏਰੀਆ ਵਾਈਜ਼ ਵੀ ਹਰਿਆਣੇ ਤੋਂ ਵੱਡਾ ਅਤੇ ਕਿਸਾਨ ਪਰਿਵਾਰ ਵੀ ਜ਼ਿਆਦਾ ਨੇ ਇੱਥੇ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਜਿਹੜੇ ਹਰਿਆਣੇ ਦੇ ਨੇ ਉਹਨਾਂ ਨੂੰ ਤਕਰੀਬਨ 15 ਲੱਖ ਅਤੇ ਪੰਜਾਬ ਦੇ 11-11.5 ਲੱਖ ਕਿਸਾਨ ਪਰਿਵਾਰਾਂ ਨੂੰ ਇਹ ਮਿਲਿਆ। ਕਿਤੇ ਨਾ ਕਿਤੇ ਇਹ ਥੋੜਾ ਗੈਪ ਹੈਗਾ ਵੈ, ਕਿਉਂਕਿ ਮੈਨੂੰ ਇਹ ਜਾਪਦਾ ਵੀ ਇਹ ਸਾਰਿਆਂ ਨੇ ਭਰੇ ਜ਼ਰੂਰ ਨੇ ਫਾਰਮ, ਪਰ ਬਾਅਦ ਵਿੱਚ ਜੇ ਕਦੇ ਕੋਈ ਦਿੱਕਤ ਆਉਂਦੀ ਹੈ ਨਾ ਉਹ ਆ ਕੇ ਥੋੜਾ ਜਿਹਾ ਕੋਸ਼ਿਸ਼ ਨਹੀਂ ਕਰਦੇ ਸਾਡੇ ਨਾਲ ਆ ਕੇ ਥੋੜਾ ਕਰਨ। ਅਸੀਂ ਸਾਡਾ ਖੇਤੀਬਾੜੀ ਵਿਭਾਗ ਪਿੰਡਾਂ ਦੇ ਵਿੱਚ ਅਸੀਂ ਸਪੈਸ਼ਲ ਕੈਂਪ ਵੀ ਲਾਉਂਦੇ ਰਹੇ ਹਾਂ, ਹਰੇਕ ਕੈਂਪ ਦੇ ਉੱਤੇ ਸਭ ਤੋਂ ਪਹਿਲਾਂ ਦੱਸਿਆ ਜਾਂਦਾ। ਅਸੀਂ ਜਦੋਂ ਵੀ ਕੋਈ ਕਿਸਾਨ ਸਿਖਲਾਈ ਕੈਂਪ ਲਾਉਂਦੇ ਹਾਂ ਚਾਹੇ ਕਿਸੇ ਵੀ ਵਿਸ਼ੇ ਦੇ ਉੱਤੇ ਹੋਵੇ, ਅਸੀਂ ਪਹਿਲਾਂ ਜਾ ਕੇ ਇਹ ਜ਼ਰੂਰ ਦੱਸਦੇ ਹਾਂ ਵੀ ਉਹ ਕਿਸਾਨ ਵੀਰ ਸਾਡੇ ਨੂੰ ਜ਼ਰੂਰ ਮਿਲ ਕੇ ਜਾਣ ਕੈਂਪ ਤੋਂ ਬਾਅਦ, ਜਿਨ੍ਹਾਂ ਦੀ ਕੋਈ ਇਹ ਪੀਐਮ ਕਿਸਾਨ ਦੀ ਕਿਸ਼ਤ ਰੁਕੀ ਹੋਈ ਹੈ।
1: ਅੱਛਾ, ਇੱਕ ਇਕਬਾਲਜੀਤ ਸਿੰਘ ਬੈਣੀਪਾਲ ਜੀ, ਕਿਉਂਕਿ ਕਿਸਾਨਾਂ ਨੂੰ ਸੁਵਿਧਾਵਾਂ ਅਲੱਗ ਅਲੱਗ ਨੇ, ਹੁਣ ਕਈ ਥਾਵਾਂ ਦੇ ਉੱਤੇ ਜਦੋਂ ਕਹਿੰਦੇ ਤੁਸੀਂ ਇੱਕ ਸੁਵਿਧਾ ਲੈ ਰਹੇ ਹਾਂ ਤੇ ਦੂਜੀ ਸੁਵਿਧਾ ਤੁਹਾਨੂੰ ਨਹੀਂ ਮਿਲੇਗੀ, ਕਿਉਂਕਿ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਸਾਰਾ ਜ਼ਿਮੀਦਾਰ ਆ ਜਿਹੜਾ ਉਹ ਲਿਮਿਟ ਲੈਂਦਾ ਹੈ, ਹਨਾ, ਜਿਹਨੂੰ ਆਪਾਂ ਜ਼ਮੀਨ ਦੇ ਉੱਤੇ ਬਣ ਜਾਂਦੀ ਹੈ ਆਪਣੀ ਜ਼ਮੀਨ ਦੇ ਖਿੱਤਿਆਂ ਦੇ ਹਿਸਾਬ ਦੇ ਨਾਲ, ਕਿ ਜਿਹੜੇ ਕਿਸਾਨ ਲਿਮਿਟ ਦੇ ਥੱਲੇ ਆਉਂਦੇ ਆ ਜਾਂ ਜਿਹਨਾਂ ਦੀ ਲਿਮਿਟ ਬਣੀ ਹੋਈ ਹੈ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਬੰਦਿਸ਼ ਤਾਂ ਨਹੀਂ ਕਿ ਉਹਨਾਂ ਨੂੰ ਨਹੀਂ ਮਿਲੇਗੀ?
0: ਨਹੀਂ ਜੀ, ਉਹਨਾਂ ਨੂੰ ਵੀ ਮਿਲਦੀ ਹੈ,
1: ਉਹਨਾਂ ਨੂੰ ਵੀ
0: ਮਿਲਦੀ ਹੈ, ਹਾਂਜੀ,
1: ਕਿਉਂਕਿ ਉਹ ਦੇਖੋ ਨਾ ਉੱਧਰ ਉਹਨਾਂ ਨੂੰ ਵਿਆਜ ਦੀ ਦਰ ਵੀ ਘੱਟ ਲੱਗਦੀ ਹੈ।
0: ਹਾਂ, ਮੈਂ ਸਮਝ ਗਿਆ ਜੀ, ਪਰ ਫਿਰ ਵੀ ਉਹਨਾਂ ਨੂੰ ਮਿਲੇਗੀ, ਉਹਨਾਂ ਦੀ ਪਾਤਰਤਾ ਹੈ ਜੀ।
1: ਅੱਛਾ, ਇੱਕ ਜੇ ਹੁਣ ਅੱਜ ਦੀ ਤਾਰੀਖ ਦੇ ਵਿੱਚ ਕਿਸੇ ਬੰਦੇ ਨੇ ਅਪਲਾਈ, ਮੈਂ ਪਹਿਲੇ ਵੀ ਜ਼ਿਕਰ ਕੀਤਾ ਸੀ, ਕਰਨਾ ਹੋਵੇ ਉਹਦੇ ਲਈ ਡਾਕੂਮੈਂਟੇਸ਼ਨ ਦੀ ਆਪਾਂ ਜਦੋਂ ਜ਼ਿਕਰ ਕਰਦੇ ਹਾਂ, ਜਿਹਦਾ ਆਪਾਂ ਫਰਦ ਦਾ ਜ਼ਿਕਰ ਕਰਦੇ ਹਾਂ, ਬੜੀ ਜ਼ਰੂਰੀ ਹੈ, ਆਧਾਰ ਕਾਰਡ ਹੈ, ਪੈਨ ਕਾਰਡ ਹੈ, ਆਪਾਂ ਅੱਜ ਸਾਨੂੰ ਹੈ ਹੀ ਹੈ ਲਾਜ਼ਮ, ਉਹਦੇ ਲਈ ਸਾਨੂੰ ਸਾਰਾ ਪ੍ਰੋਸੀਜਰ ਸਮਝਾ ਦਿਓ ਕਿ ਜੇ ਕਿਸੇ ਬੰਦੇ ਨੇ ਨਵੇਂ ਲਾਭਪਾਤਰੀ ਨੇ ਅਪਲਾਈ ਕਰਨਾ ਹੈ ਤੇ ਕਿੱਥੇ ਜਾਵੇ, ਕਿਹੜੇ ਕਿਹੜੇ ਡਾਕੂਮੈਂਟ ਜਿਹੜੇ ਆ ਅਪਲੋਡ ਕਰੇ?
0: ਸਭ ਤੋਂ ਪਹਿਲੀ ਗੱਲ ਤਾਂ ਇਹ ਜੀ ਵੀ ਉਹਨੂੰ ਨਾ ਨੇੜੇ ਦੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਜਾਣਾ ਚਾਹੀਦਾ ਜੀ, ਠੀਕ ਹੈ ਨਾ, ਉਹ ਤੁਹਾਨੂੰ ਪ੍ਰੋਪਰ ਗਾਈਡ ਕਰ ਦੇਣਗੇ। ਇੱਕ ਤੁਹਾਡੇ ਕੋਲ ਫਰਦ ਹੋਣੇ ਚਾਹੀਦੇ ਜੀ, ਇੱਕ ਆਧਾਰ ਕਾਰਡ ਹੋਣਾ ਚਾਹੀਦਾ ਤੇ ਇੱਕ ਆਧਾਰ ਕਾਰਡ ਨਾਲ ਲਿੰਕ ਹੋਇਆ ਤੁਹਾਡਾ ਮੋਬਾਈਲ ਹੋਣਾ ਚਾਹੀਦਾ। ਪਰ ਹੁਣ ਇਹਦੇ ਵਿੱਚ ਇੱਕ ਮੈਂ ਥੋੜ੍ਹੀ ਜਿਹੀ ਹੋਰ ਐਡੀਸ਼ਨ ਕਰਨ ਲੱਗਿਆ ਜੀ, ਅੱਜ ਕੱਲ੍ਹ ਜੋ ਚੱਲ ਰਿਹਾ ਇੱਕ ਕਿਸਾਨ ਆਈਡੀ ਬਣ ਰਹੀ ਹੈ ਪੂਰੇ ਥਰੂ ਆਊਟ ਆਪਣੇ ਭਾਰਤ ਵਰਸ਼ ਦੇ ਵਿੱਚ। ਹਾਂਜੀ, ਉਹ ਕਿਸਾਨ ਆਈਡੀ ਦਾ ਮਤਲਬ ਇਹ ਹੈ ਵੀ ਸਾਰਾ ਜਦੋਂ ਆਪਾਂ ਉਹ ਕਿਸਾਨ ਆਈਡੀ ਬਣ ਜਾਏਗੀ, ਇਹ ਜਸਟ ਲਾਈਕ ਆਧਾਰ ਕਾਰਡ ਵਾਂਗੂ ਹੋ ਜਾਏਗਾ। ਇੱਕ ਵਾਰੀ ਤੁਸੀਂ ਉਹ ਪਾਓਗੇ ਆਧਾਰ ਕਾਰਡ ਦੀ ਤਰ੍ਹਾਂ ਉਹ ਜਿਹੜੀ ਕਿਸਾਨ ਆਈਡੀ ਹੈ, ਤੇ ਪੂਰਾ ਤੁਹਾਡੇ ਸਾਹਮਣੇ ਉਹ ਖੁੱਲ ਜਾਏਗਾ ਵੀ ਇਹ ਕਿਸਾਨ ਦੇ ਕੋਲ ਕਿੰਨੀ ਜ਼ਮੀਨ ਹੈ, ਕਿਹੜੀਆਂ ਕਿਹੜੀਆਂ ਫਸਲਾਂ ਦੀ ਖੇਤੀ ਕਰਦਾ। ਉਹਦੇ ਨਾਲ ਨਾ ਆਪਣੇ ਜਿਵੇਂ ਨੀਤੀ ਆਯੋਗ ਹੈ ਉਹਨੂੰ ਆਪਣੀਆਂ ਨੀਤੀਆਂ ਬਣਾਉਣ ਦੇ ਵਿੱਚ, ਖੇਤੀਬਾੜੀ ਮੰਤਰਾਲੇ ਨੂੰ ਆਪਣੀਆਂ ਯੋਜਨਾਵਾਂ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਹੋਊਗੀ। ਇਹ ਵੀ ਉਹਨਾਂ ਨੇ ਮੈਂਡੇਟਰੀ ਜਾਣੀ ਲਾਜ਼ਮੀ ਕਰਤੀ ਹੈ ਵੀ ਪਹਿਲਾਂ ਹੁਣ ਜਿਹੜੇ ਨਵੇਂ ਬਣਾਉਣਗੇ ਨਾ ਜੀ, ਨਵੇਂ ਅਪਲਾਈ ਕਰਨਗੇ, ਉਹਨਾਂ ਲਈ ਇਹ ਜ਼ਰੂਰੀ ਹੈ ਵੀ ਪਹਿਲਾਂ ਉਹ ਕਿਸਾਨ ਆਈਡੀ ਬਣਾਉਣ, ਜਿਹਨੂੰ ਫਾਰਮਰ ਰਜਿਸਟਰੀ ਵੀ ਕਹਿ ਦਿੰਦੇ ਆ, ਉਹ ਬਣਾ ਲੈਣ। ਔਰ ਬਾਕੀ ਦਾ ਜਿਹੜਾ ਪ੍ਰੋਸੀਜਰ ਹੈ ਉਹ ਤੁਸੀਂ ਨੇੜੇ ਦੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਜਾਓਗੇ, ਉਹ ਸਾਰਾ ਤੁਹਾਡਾ ਉੱਥੇ ਹੀ ਉਹ ਕਰ ਦੇਣਗੇ। ਕਿਸਾਨ ਆਈਡੀ ਵੀ ਉੱਥੇ ਬਣ ਜਾਏਗੀ ਤੁਹਾਡੀ, ਤੁਹਾਡਾ ਫਾਰਮ ਵੀ ਉੱਥੇ ਭਰ ਜਾਏਗਾ। ਪਰ ਮੈਂ ਥੋੜ੍ਹਾ ਦੱਸਣਾ ਚਾਹਾਂਗਾ ਵੀ ਕੁਛ ਦੇਰ ਲਈ ਹਲੇ ਸਰਕਾਰ ਵੱਲੋਂ ਨਵੇਂ ਫਾਰਮ ਨਹੀਂ ਲਏ ਜਾ ਰਹੇ, ਕਿਉਂਕਿ ਇਹਦੇ ਵਿੱਚ ਸਿਰਫ ਇਹ ਹੈ ਵੀ ਜਿਹੜਾ ਜੇ ਕਿਸੇ ਦੀ ਕੋਈ ਵਿਰਾਸਤ ਆਈ ਹੋਈ ਹੈ, ਕਿਸੇ ਦੇ ਪਿਤਾ ਜੀ ਦੀ ਡੈਥ ਹੋ ਗਈ ਜਾਂ ਮਾਤਾ ਦੀ ਡੈਥ ਹੋ ਗਈ, ਉਹਨਾਂ ਦੀ ਜਿਹੜੀ ਜ਼ਮੀਨ ਹੈ ਉਹਨਾਂ ਦੇ ਵਾਰਸਾਂ ਨੂੰ ਚਲੀ ਗਈ, ਉਹਨਾਂ ਦੇ ਬੇਟੇ ਨੂੰ ਚਲੀ ਗਈ ਜਾਂ ਬੇਟੀ ਨੂੰ ਚਲੀ ਗਈ, ਸਿਰਫ ਉਹਨਾਂ ਦੇ ਕੇਸ ਹਲੇ ਵਿਚਾਰੇ ਜਾ ਰਹੇ ਨੇ, ਉਹਨਾਂ ਨੂੰ ਕਿਹਾ ਜਾ ਰਿਹਾ। ਜਿਉਂ ਹੀ ਇਹ ਜਾਣੀ ਮਤਲਬ ਕਿ ਨਵੀਂ ਕੋਈ ਪਾਲਿਸੀ ਆਉਂਦੀ ਹੈ, ਦੁਬਾਰਾ ਤੋਂ ਫਿਰ ਤੋਂ ਨਵੇਂ ਫਾਰਮ ਜਿਹੜੇ ਆ ਭਰੇ ਜਾ ਸਕਣਗੇ।
1: ਇੱਕ ਬੈਨੀਪਾਲ ਜੀ, ਜਿਹੜੀ ਹੋਰ ਚੀਜ਼ ਆਉਂਦੀ ਹੈ, ਜਿਸ ਤਰ੍ਹਾਂ ਆਪਾਂ ਕਿਸਾਨੀ ਦੀ ਗੱਲ ਕਰਦੇ ਹੈਗੇ ਹਾਂ, ਆਮ ਤੌਰ 'ਤੇ ਸੋਚਿਆ ਜਾਂਦਾ ਕਿ ਜਿਹੜੇ ਪਿੰਡਾਂ 'ਚ ਰਹਿੰਦੇ ਨੇ ਉਹੀ ਕਿਸਾਨੀ ਕਰਦੇ ਨੇ, ਜਿਹੜੇ ਅਰਬਨ ਏਰੀਆਜ਼ ਹੈਗੇ ਨੇ ਉੱਥੇ ਤੇ ਜਿਹੜੇ ਲਾਗੇ ਦੇ ਕਿਸਾਨ ਨੇ ਜਾਂ ਅਰਬਨ ਏਰੀਆ 'ਚ ਰਹਿ ਕੇ ਕਿਸਾਨੀ ਕਰ ਰਹੇ ਹੈ, ਕੀ ਇਹ ਸਕੀਮ ਉਹਨਾਂ ਵਾਸਤੇ ਵੀ ਹੈਗੀ ਹੈ?
0: ਬਿਲਕੁਲ ਹੈਗੀ ਹੈ ਜੀ, ਤੁਹਾਡੇ ਮਾਧਿਅਮ ਦੇ ਥਰੂ ਨਾ ਕਿਸਾਨਾਂ ਨੂੰ ਸੁਨੇਹਾ ਦੇਣਾ ਚਾਹੁੰਦਾ। ਕਈ ਵਾਰੀ ਕੀ ਹੁੰਦਾ, ਕੋਈ ਕਿਸਾਨ ਮੰਨ ਲਓ ਸ਼ਹਿਰ ਦੇ ਵਿੱਚ ਰਹਿ ਰਿਹਾ, ਉਹਦੀ ਜ਼ਮੀਨ ਕਿਸੇ ਹੋਰ ਪਿੰਡ ਦੇ ਵਿੱਚ ਹੈ, ਜਾਂ ਆਪਾਂ ਕਿਸੇ ਦੂਰ ਪਿੰਡ ਦੇ ਵਿੱਚ ਜ਼ਮੀਨ ਲੈ ਲੈਂਦੇ ਹਾਂ, ਉਹ ਇਸ ਚੀਜ਼ ਦੇ ਵਿੱਚ ਨਾ ਛਸ਼ੋ ਪੰਜ ਪੈ ਜਾਂਦੇ ਨੇ ਵੀ ਮੰਨ ਲਓ ਮੇਰੀ ਜ਼ਮੀਨ ਕਪੂਰਥਲੇ ਹੈ, ਰਹਿੰਦਾ ਮੈਂ ਜਲੰਧਰ ਹਾਂ, ਵੀ ਮੈਂ ਉੱਥੇ ਕਪੂਰਥਲੇ ਜਾ ਕੇ ਆਪਣਾ ਇਹ ਜਿਹੜਾ ਪੀਐਮ ਕਿਸਾਨ ਸਕੀਮ ਦੇ ਫਾਰਮ ਭਰਾਂਗੇ ਜਲੰਧਰ। ਤਾਂ ਉਹਦੇ ਵਿੱਚ ਸਪਸ਼ਟ ਕੀਤਾ ਗਿਆ ਸਰਕਾਰ ਵੱਲੋਂ ਵੀ ਜਿੱਥੇ ਦਾ ਤੁਹਾਡਾ ਰੈਜੀਡੈਂਸ ਹੈ, ਆਧਾਰ ਕਾਰਡ ਦਾ ਜਿੱਥੇ ਤੁਹਾਡਾ ਪਤਾ ਬੋਲਦਾ, ਉਸ ਜ਼ਿਲ੍ਹੇ ਜਾਂ ਉਸ ਬਲਾਕ ਦੇ ਦਫ਼ਤਰ ਹੀ ਤੁਸੀਂ ਜਾਣਾ।
1: ਇਹਦੇ ਵਿੱਚ ਇੱਕ ਚੀਜ਼ ਹੋਰ ਬੈਨੀਪਾਲ ਜੀ, ਕਿਉਂਕਿ ਅਸੀਂ ਸਮਾਜ 'ਚ ਰਹਿੰਦੇ ਹਾਂ, ਸਮਾਜ 'ਚ ਹਰ ਤਰ੍ਹਾਂ ਦਾ ਵਿਅਕਤੀ ਅਸੀਂ ਸਾਡੇ ਨਾਲ ਰਹਿੰਦੇ ਨੇ, ਜੇ ਕੋਈ ਵਿਅਕਤੀ ਗਲਤ ਆਪਣੀਆਂ ਦਰਜ ਕਰਕੇ ਚੀਜ਼ਾਂ ਨੂੰ ਇਸ ਪੀਐਮ ਕਿਸਾਨ ਯੋਜਨਾ ਦਾ ਲਾਭ ਲਵੇ, ਉਹਦੇ ਵਾਸਤੇ ਕੀ ਕਾਰਵਾਈ ਹੁੰਦੀ ਹੈਗੀ ਹੈ?

0: ਕੇਂਦਰ ਸਰਕਾਰ ਦੀ ਫੰਡਿੰਗ ਹੈ ਜਿਹੜੀ ਉਹ 100% ਫੰਡਿੰਗ ਕੇਂਦਰ ਸਰਕਾਰ ਵੱਲੋਂ ਹੈ, ਪਰ ਜੋ ਪਾਤਰਤਾ ਦੇਖਣੀ ਹੈਗੀ ਹੈ ਵੀ ਯੋਗ ਲਾਭਪਾਤਰੀ ਨੇ ਜਾਂ ਅਯੋਗ ਨੇ, ਉਹ ਰਾਜ ਸਰਕਾਰਾਂ ਦਾ ਕੰਮ ਹੈ ਜੀ। ਤਾਂ ਜਦੋਂ ਇਹ ਸਾਨੂੰ ਪਤਾ ਲੱਗਦਾ ਵੀ ਇਹ ਅਯੋਗ ਨੇ, ਤਾਂ ਬਹੁਤ ਜ਼ਿਆਦਾ ਜਿਹੜੇ ਕਈ ਕਿਸਾਨਾਂ ਦੇ ਜਿਹੜਾ ਇਹ ਲਾਭ ਬੰਦ ਵੀ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਰਿਕਵਰੀ ਨੋਟਿਸ ਦੇ ਕੇ ਜਿਹੜੀਆਂ ਵੱਧ ਕਿਸ਼ਤਾਂ ਉੱਧਰ ਵੱਧ ਚਲੀਆਂ ਗਈਆਂ ਉਹ ਵਾਪਸ ਵੀ ਲਈਆਂ ਗਈਆਂ।
1: ਇਹ ਵੀ ਕਾਰਵਾਈਆਂ ਹੋਈਆਂ ਨੇ?
0: ਹਾਂਜੀ ਹਾਂ ਬਿਲਕੁਲ, ਵਾਪਸ ਲਿਆ ਜਾ ਸਕਦਾ।
1: ਕਰਮਜੀਤ ਜੀ, ਤੁਸੀਂ ਕਾਫੀ ਦੇਰ ਤੋਂ ਇਹ ਯੋਜਨਾ ਦਾ ਲਾਭ ਲੈ ਰਹੇ ਹੋ, ਜਿਹੜੇ ਤੁਹਾਡੇ ਆਪਣੇ ਸਾਥੀ ਹੋਰ ਕਿਸਾਨ ਭਰਾ ਤੁਹਾਡੇ ਖੇਤਰ ਵਿੱਚ ਹੈਗੇ ਨੇ, ਤੁਸੀਂ ਉਹਨਾਂ ਨੂੰ ਵੀ ਦੱਸ ਦਿਓ ਕਿ ਤੁਸੀਂ ਵੀ ਲਾਭ ਲਓ, ਤੁਸੀਂ ਵੀ ਮਤਲਬ ਇਸ ਤਰ੍ਹਾਂ ਦੀ ਜਾਣਕਾਰੀਆਂ ਸਾਂਝੀਆਂ ਕਰਦੇ ਹੋ ਉਹਨਾਂ ਦੇ ਨਾਲ, ਅਵੇਅਰਨੈਸ ਕਰਦੇ ਹੋ ਉਹਨਾਂ ਨੂੰ?
2: ਹਾਂਜੀ ਬਿਲਕੁਲ, ਇਹ ਗੱਲਾਂ ਤਾਂ ਹੁਣ ਮਤਲਬ ਕਿਸਾਨੀ ਦੀਆਂ ਕਿਸਾਨ ਕਿਸਾਨ ਨਾਲ ਕਰਦਾ ਹੀ ਹੈ ਜੀ ਸਾਰੀਆਂ। ਦੇਖੋ ਤੁਹਾਡੇ ਸੰਚਾਰ ਦੇ ਸਾਧਨਾਂ ਤੋਂ ਬਿਨਾਂ ਵੀ ਅਤੇ ਇਹ ਗੱਲਾਂ ਆਮ ਹੁੰਦੀਆਂ ਨੇ ਜੀ ਵੀ ਕਿਹੜੀ ਚੀਜ਼ ਹੁਣ ਮਿਲ ਰਹੀ ਆ ਅਤੇ ਕਿਹੜਾ ਬੀਜ ਨਵਾਂ ਆਇਆ, ਕਿਹੜਾ ਨਹੀਂ ਬੀਜਣਾ, ਕਿਹੜਾ ਬੀਜਣਾ, ਕੁਝ ਸਰਕਾਰ ਦੀਆਂ ਵੀ ਹਦਾਇਤਾਂ ਹੁੰਦੀਆਂ ਨੇ ਜੀ। ਇਹ ਤਾਂ ਅਕਸਰ ਹੀ ਹੁਣ ਮਤਲਬ ਗੱਲ ਪਹੁੰਚ ਜਾਂਦੀ ਹੈ,
1: ਬਿਲਕੁਲ ਜਾਣਕਾਰੀ ਦਾ ਸਮਾਂ ਹੈ। ਹਾਂ
2: ਜੇ ਬੰਦਾ ਹੀ ਘਰ ਪਿਆ ਜੀ, ਕੁਛ ਨਹੀਂ ਕਰਨਾ ਚਾਹੁੰਦਾ ਤਾਂ ਵੱਖਰੀ ਗੱਲ ਆ, ਅਤੇ ਨਹੀਂ ਤਾਂ ਮਤਲਬ ਸਾਰੀ ਚੀਜ਼ ਈਜ਼ੀਲੀ ਅਵੇਲੇਬਲ ਹੋ ਜਾਂਦੀ ਆ।
1: ਦੋਸਤੋ, ਜਿਸ ਤਰ੍ਹਾਂ ਬੈਨੀਪਾਲ ਜੀ ਸਾਨੂੰ ਦੱਸ ਰਹੇ ਸੀਗੇ ਕਿ ਪੰਜਾਬ ਦੇ ਜਿਹੜੇ ਕਿਸਾਨੀ ਹੈ, ਜਿਹੜੇ ਪੀਐਮ ਕਿਸਾਨ ਯੋਜਨਾ ਦੇ ਲਾਭਪਾਤਰੀ ਨੇ, ਉਹ ਸਾਡਾ ਜਿਹੜਾ ਨਾਲ ਦਾ ਸੂਬਾ ਹੈਗਾ ਉਸ ਤੋਂ ਬਹੁਤ ਘੱਟ ਨੇ ਹਰਿਆਣੇ ਤੋਂ। ਉਹਦੀ ਸਿਰਫ ਜੋ ਇੱਕ ਇਹਨਾਂ ਨੇ ਗੱਲ ਦੱਸੀ ਉਹ ਇਸ ਕਰਕੇ ਘੱਟ ਹੈਗੇ ਆ ਕਿ ਮੰਨ ਲਓ ਜਿਹਨਾਂ ਨੇ ਪੀਐਮ ਕਿਸਾਨ ਯੋਜਨਾ ਵਾਸਤੇ ਅਪਲਾਈ ਕੀਤਾ ਹੈ ਪਰ ਉਹਨਾਂ ਨੂੰ ਕੋਈ ਵੀ ਹਲੇ ਤੱਕ ਕਿਸ਼ਤ ਨਹੀਂ ਆਈ, ਉਹ ਘੱਟੋ ਘੱਟ ਅੱਗੇ ਆ ਕੇ ਆਪਣੇ ਜਿਹੜੇ ਖੇਤੀਬਾੜੀ ਅਧਿਕਾਰੀਆਂ ਦੇ ਦਫ਼ਤਰ ਹੈਗੇ ਨੇ ਉਹਨਾਂ ਦੇ ਜ਼ਿਲ੍ਹਿਆਂ ਦੇ ਵਿੱਚ, ਉੱਥੇ ਜ਼ਰੂਰ ਜਾਣ। ਇਹ ਜਿਹੜੀ ਯੋਜਨਾ ਹੈ ਇਹ ਕਿਸਾਨ ਭਰਾਵਾਂ ਵਾਸਤੇ ਵਿਸ਼ੇਸ਼ ਤੌਰ ਤੇ ਭਾਰਤ ਸਰਕਾਰ ਵੱਲੋਂ ਬਣਾਈ ਗਈ ਹੈ। ਸਾਰੇ ਫੰਡ ਭਾਰਤ ਸਰਕਾਰ ਤੋਂ ਆਉਂਦੇ ਨੇ ਔਰ ਇਹ ਤੁਹਾਨੂੰ ਫ੍ਰੀ ਮਿਲਦੇ ਨੇ, ਮਤਲਬ ਤੁਹਾਨੂੰ ਇੱਕ ਤਰ੍ਹਾਂ ਦੀ ਹੈਲਪ ਦੇਣ ਵਾਸਤੇ ਮਿਲਦੇ ਨੇ ਤਾਂ ਕਿ ਤੁਸੀਂ ਆਪਣੇ ਜਿਹੜੇ ਛੋਟੇ ਮੋਟੇ ਕੰਮ ਹੈਗੇ ਨੇ, ਬੀਜ ਹੋ ਗਏ ਜਾਂ ਕੁਝ ਹੋਰ ਹੋ ਗਿਆ, ਉਹਨੂੰ ਖਰੀਦ ਸਕੋ। ਜਦ ਤੱਕ ਤੁਸੀਂ ਅੱਗੇ ਨਹੀਂ ਆਓਗੇ, ਇਸ ਯੋਜਨਾ ਦਾ ਲਾਭ ਨਹੀਂ ਲਓਗੇ, ਇਹ ਆਪਣੇ ਆਪ ਤੁਹਾਨੂੰ ਨਹੀਂ ਮਿਲ ਸਕਦੀ ਹੈ। ਸਿਰਫ ਆਪਣੇ ਆਪ ਤਾਂ ਤੁਹਾਡੇ ਅਕਾਊਂਟ ਜਾਏਗੀ ਜਦੋਂ ਇਹਦੇ ਤੁਸੀਂ ਲਾਭਪਾਤਰੀ ਬਣੋਗੇ। ਤੇ ਇਹਦੇ ਨਾਲ ਹੀ ਅਸੀਂ ਇਹ ਪ੍ਰੋਗਰਾਮ ਨੂੰ ਇੱਥੇ ਜਿਹੜੀ ਸਾਡੀ ਵਿਸ਼ੇਸ਼ ਵਿਚਾਰ ਚਰਚਾ ਹੈ ਇਹਨੂੰ ਸਮਾਪਤ ਕਰਾਂਗੇ। ਅਸੀਂ ਧੰਨਵਾਦੀ ਹਾਂ ਇਕਬਾਲਜੀਤ ਸਿੰਘ ਬੇਨੀਪਾਲ ਜੀ ਤੁਹਾਡਾ ਔਰ ਸ਼੍ਰੀ ਕਰਮਜੀਤ ਸਿੰਘ ਜੀ ਤੁਹਾਡੇ ਜੋ ਤੁਸੀਂ ਸਾਡੇ ਸਟੂਡੀਓ 'ਚ ਆਏ,
2: ਧੰਨਵਾਦ।
1: ਤੇ ਸਾਡੇ ਸਰਬਜੀਤ ਰਿਸ਼ੀ ਜੀ, ਤੁਸੀਂ ਸਾਰੇ ਜਾਣਦੇ ਹੀ ਹੈਗੇ ਹੋ, ਇਹ ਦਿਹਾਤੀ ਪ੍ਰੋਗਰਾਮ ਦੇ ਸੰਚਾਲਕ ਨੇ, ਬਹੁਤ ਬਹੁਤ ਧੰਨਵਾਦ ਰਿਸ਼ੀ ਜੀ ਤੁਹਾਡਾ ਵੀ। ਔਰ ਦੋਸਤੋ, ਛੇਤੀ ਹੀ ਤੁਹਾਡੇ ਨਾਲ ਫੇਰ ਗੱਲਬਾਤ ਕਰਾਂਗੇ ਇੱਕ ਨਵੇਂ ਵਿਸ਼ੇ ਦੇ ਉੱਤੇ। ਜੈ ਹਿੰਦ।

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ

ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਮੀਡੀਅਮ ਵੇਵ 343 ਏਸ਼ਰੀਆ 6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਓ ਗਜ਼ਲਾਂ ਸੁਣੀਏ। ਪਹਿਲਾਂ ਸੁਣਦੇ ਹਾਂ ਜਗਜੀਤ ਸਿੰਘ ਦੀ ਆਵਾਜ਼ 'ਚ ਇਹ ਗਜ਼ਲ।

ਆਕਾਸ਼ਵਾਣੀ ਜਲੰਧਰ ਤੁਸੀਂ ਟਿਊਨ ਕੀਤਾ ਹੈ ਜੀ, ਜਿੱਥੋਂ ਗਜ਼ਲਾਂ ਨਸ਼ਰ ਕੀਤੀਆਂ ਜਾ ਰਹੀਆਂ ਨੇ। ਇਸ ਪ੍ਰੋਗਰਾਮ 'ਚ ਹੁਣ ਤੁਹਾਨੂੰ ਜਸਪ੍ਰੀਤ ਸ਼ਰਮਾ ਦੀ ਗਾਈ ਇਹ ਗਜ਼ਲ ਸੁਣਾ ਰਹੇ ਹਾਂ।

0: ਤੁਸੀਂ ਗਜ਼ਲਾਂ ਸਮਾਤ ਫਰਮਾ ਰਹੇ ਸੀ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10 ਵੱਜ ਚੁੱਕੇ ਨੇ। ਹੁਣ ਤੱਕ ਦੀਆਂ ਮੁੱਖ ਖਬਰਾਂ ਸੁਣੋ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਲਮੀ ਅਨਿਸ਼ਚਿਤਤਾਵਾਂ ਤੇ ਰੁਕਾਵਟਾਂ ਦਰਮਿਆਨ ਭਾਰਤ ਦੁਨੀਆ ਲਈ ਇੱਕ ਭਰੋਸੇਮੰਦ ਤੇ ਸਥਾਈ ਭਾਈਵਾਲ ਵਜੋਂ ਉਭਰ ਰਿਹਾ ਹੈ। ਸ੍ਰੀ ਮੋਦੀ ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਪੰਜਾਬ ਵਿਚ ਇਹ ਪ੍ਰੋਗਰਾਮ 6 ਥਾਵਾਂ ਤੇ ਕਰਵਾਇਆ ਜਾਏਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਓਮਕਾਰੇਸ਼ਵਰ ਵਿਚ ਅੰਤਰਰਾਸ਼ਟਰੀ ਸਕਿੱਲ ਸੈੱਲ ਦਿਵਸ ਦੇ ਮੌਕੇ ਤੇ ਆਯੋਜਿਤ ਇਕ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਅਮਰੀਕਾ ਨੇ ਈਰਾਨ ਨਾਲ ਹੋਏ ਸਮਝੌਤੇ ਤੋਂ ਬਾਅਦ ਈਰਾਨੀ ਬੰਦਰਗਾਹਾਂ ਵਿਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਤੇ ਲੱਗੀ ਸਮੁੰਦਰੀ ਨਾਕਾਬੰਦੀ ਹਟਾ ਲਈ ਹੈ। ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ। ਕੇਂਦਰ ਸਰਕਾਰ ਵੱਲੋਂ ਇਤਿਹਾਸਿਕ ਕਾਦੀਆਂ ਬਿਆਸ ਰੇਲ ਪ੍ਰੋਜੈਕਟ ਨੂੰ ਮੁੜ ਜੀਵੰਤ ਕੀਤਾ ਗਿਆ ਹੈ। ਲਗਭਗ 1400 ਕਰੋੜ ਰੁਪਏ ਨਾਲ 39.68 ਕਿਲੋਮੀਟਰ ਲੰਮੀ ਬਰਾਡ ਗੇਜ ਰੇਲ ਲਾਈਨ ਬਣਾਈ ਜਾਏਗੀ। CBI ਨੇ ਪੰਚਕੂਲਾ ਨਗਰ ਨਿਗਮ ਦੇ ਸਾਬਕਾ ਕਮਿਸ਼ਨਰ ਤੇ IAS ਅਧਿਕਾਰੀ ਰਾਮ ਕੁਮਾਰ ਸਿੰਘ ਨੂੰ ਨਿਗਮ ਤੋਂ ਸਰਕਾਰੀ ਰਕਮਾਂ ਦੀ ਹੇਰਾਫੇਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਨਾਰਕੋਟਿਕਸ ਕੰਟਰੋਲ ਬਿਊਰੋ NCB ਚੰਡੀਗੜ੍ਹ ਜ਼ੋਨਲ ਯੂਨਿਟ ਤੇ ਚੰਡੀਗੜ੍ਹ ਪੁਲਿਸ ਨੇ ਇਕ ਸਾਂਝੀ ਆਪਰੇਸ਼ਨ ਵਿਚ ਖਰੜ ਤੋਂ ਇਕ ਵਕੀਲ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ। ਉਹ ਪਾਕਿਸਤਾਨ ਸਥਿਤ ਡਰੱਗ ਸਿੰਡੀਕੇਟ ਨਾਲ ਜੁੜੇ ਡਰੱਗ ਤਸਕਰੀ ਨੈਟਵਰਕ ਦਾ ਹਿੱਸਾ ਸੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ ਤੇ ਭਾਰਤ ਨੇ ਚੀਨ ਦੇ ਗੁਆਂਗਜ਼ੂ ਵਿਚ ਵਿਸ਼ਵ ਟੀਮ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਦਸ ਵੱਜ ਕੇ 2 ਮਿੰਟ ਤੇ 15 ਸੈਕਿੰਡ ਹੋ ਚੁੱਕੇ ਨੇ ਜੀ। ਆਕਾਸ਼ਵਾਣੀ ਜਲੰਧਰ ਤੇ ਹੁਣ ਪੇਸ਼ ਹੈ ਲਾਈਵ ਫੋਨ ਇਨ ਫਰਮਾਇਸ਼ੀ ਫਿਲਮੀ ਗੀਤਾਂ ਦਾ ਪ੍ਰੋਗਰਾਮ। ਹੈਲੋ ਫਰਮਾਇਸ਼, ਅੱਜ ਦਾ ਇਹ ਪ੍ਰੋਗਰਾਮ ਤੁਹਾਡੀ ਸੇਵਾ 'ਚ ਲੈ ਕੇ ਤੁਹਾਡਾ ਦੋਸਤ ਵੀਰਿੰਦਰ ਹਾਜ਼ਰ ਹੈ। ਸਾਡੇ ਇਸ ਪ੍ਰੋਗਰਾਮ 'ਚ ਤੁਸੀਂ ਆਪਣੀ ਪਸੰਦ ਦੇ ਫਿਲਮੀ ਗੀਤ ਸੁਣਦੇ ਹੋ ਜੀ ਸਾਨੂੰ ਫੋਨ ਕਰਕੇ, ਅਤੇ ਸਾਡਾ ਨੰਬਰ ਹੈ 0181 43 143। ਡਾਇਲ ਕਰੋ ਇਹ ਨੰਬਰ ਅਤੇ ਸਾਨੂੰ ਦੱਸੋ ਕਿਹੜਾ ਫਿਲਮੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ।

0: ਏਆਰ ਰਹਿਮਾਨ ਅਤੇ ਚਿਨਮਈ ਦੀਆਂ ਆਵਾਜ਼ਾਂ 'ਚ ਤੁਸੀਂ ਗੁਰੂ ਫਿਲਮ ਦਾ ਇਹ ਗੀਤ ਸੁਣ ਰਹੇ ਸੀ ਜੀ। ਹੈਲੋ ਫਰਮਾਇਸ਼ ਪ੍ਰੋਗਰਾਮ ਹੈ ਜਿਹਦੇ 'ਚ ਸਾਡਾ ਨੰਬਰ ਹੈ 0181-23-42-173। ਹਾਂਜੀ ਸਵਾਗਤ ਹੈ ਜੀ ਪ੍ਰੋਗਰਾਮ 'ਚ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹੋਰ ਜੀ ਭਜਨ ਸਿੰਘ ਜੀ ਸੁਣਾਓ, ਹਾਲ ਚਾਲ ਠੀਕ ਠਾਕ ਨੇ?
1: ਹਾਂਜੀ ਹਾਂਜੀ ਠੀਕ ਠਾਕ ਜੀ, ਵਧੀਆ ਜੀ।
0: ਫਿਰੋਜ਼ਪੁਰ ਦਾ ਮੌਸਮ ਕਿੱਦਾਂ ਜੀ, ਕੋਈ ਬਾਰਿਸ਼ ਬੁਰਿਸ਼ ਪੈ ਰਹੀ ਕਿ ਨਹੀਂ? ਫਿਰੋਜ਼ਪੁਰ ਚ ਤੇ ਨਾ ਸਾਬੂਆਣੇ ਚ, ਠੀਕ ਹੈ ਜੀ। ਦੱਸੋ ਭਜਨ ਜੀ ਕਿਹੜਾ ਗੀਤ ਸੁਣਾਈਏ? ਕਿਹੜਾ ਜੀ? ਜੀ ਇਹ ਸ਼ਮਸ਼ਾਦ ਬੇਗਮ ਦਾ ਗਾਇਆ ਨਹੀਂ ਸੀ, ਇਹ ਲਤਾ ਮੰਗੇਸ਼ਕਰ ਹੋਰਾਂ ਦੀ ਆਵਾਜ਼ 'ਚ।
1: ਅੱਛਾ ਜੀ।
0: ਹਾਂਜੀ ਹਾਂਜੀ ਸੁਣੀਏ ਫਿਰ।
1: ਇੱਕ ਸਰ ਜੀ ਦੂਜਾ ਆਪਣਾ ਦੇਸਤੀਆਂ ਪ੍ਰੋਗਰਾਮ ਜਿਹੜਾ ਅੱਗੇ 8 ਵਜੇ ਤੱਕ ਚੱਲਦਾ ਅੱਜੇ।
0: ਹਾਂਜੀ ਹਾਂਜੀ ਹੁਣ ਉਹ ਚੱਲਦਾ ਹੈ ਜੀ 5 ਵਜੇ ਤੋਂ ਲੈ ਕੇ 6:30 ਵਜੇ ਤੱਕ।
1: 8 ਵਜੇ ਤੱਕ ਚਲਾਇਆ ਕਰੋ, 6:30 ਤੋਂ ਅੱਗੇ ਨਾ 8 ਵਜੇ ਤੱਕ ਚੱਲਦਾ ਹੁੰਦਾ ਸੀ।
0: ਅੱਛਾ ਤੁਸੀਂ ਤੁਸੀਂ ਮਿਸ ਕਰਦੇ ਹੋ ਪ੍ਰੋਗਰਾਮ। ਹਾਂਜੀ
1: 8 ਵਜੇ ਤੱਕ ਸੁਣਦੇ ਰਹੇ ਜਾਏ ਹੁਣ ਨਾ ਇੱਥੇ ਖਤਮ ਹੋ ਜਾਂਦਾ।
0: ਅੱਛਾ ਚਲੋ ਤੁਹਾਡਾ ਆਪਾਂ ਸੁਝਾਅ ਨੋਟ ਕਰ ਲਿਆ ਜੀ। ਫਿਲਹਾਲ ਤੇ ਨਹੀਂ ਕੁਝ ਕੀਤਾ ਜਾ ਸਕਦਾ, ਫਿਲਹਾਲ ਤੇ ਤੁਹਾਡਾ ਗੀਤ ਹੀ ਸੁਣਾ ਸਕਦੇ ਆਪਾਂ।
1: ਹਾਂਜੀ ਹਾਂਜੀ ਆਪਣਾ ਆਖੇ ਮੁਲਾਜ਼ਮਾਂ ਨੂੰ,
0: ਠੀਕ ਹੈ ਜੀ ਜ਼ਰੂਰ ਕਹਿ ਦਿਆਂਗੇ। ਅਤੇ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ।

0: ਵੇਖੋ ਜੀ, ਮੁਗਲੇ ਆਜ਼ਮ ਫਿਲਮ ਦਾ ਇਹ ਗੀਤ ਗੱਲ ਤੇ ਰੋਣ ਧੋਣ ਦੀ ਕਰ ਰਿਹਾ ਸੀ, ਪਰ ਲਤਾ ਮੰਗੇਸ਼ਕਰ ਦਾ ਗਾਇਆ ਇਹ ਗੀਤ ਇੰਨਾ ਖੂਬਸੂਰਤ ਹੈ ਕਿ ਜਿਹੜੇ ਰੋਂਦੇ ਮਨ ਨੇ ਨਾ ਉਹ ਵੀ ਚੁੱਪ ਕਰ ਜਾਂਦੇ ਨੇ। ਇੰਨਾ ਸੁਰੀਲਾ ਗੀਤ ਸੀ ਇਹ। ਮੁਗਲੇ ਆਜ਼ਮ ਫਿਲਮ 'ਚ ਤੁਸੀਂ ਇਹ ਗੀਤ ਸੁਣਿਆ ਅਤੇ ਹੁਣ ਸੁਣਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿ ਰਹੇ ਨੇ। ਹਾਂਜੀ, ਸਵਾਗਤ ਹੈ ਜੀ।
1: ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ
0: ਅਜਾਬ ਸਿੰਘ ਜੀ, ਸਿਹਤਾਂ ਠੀਕ ਠਾਕ ਨੇ ਤੁਹਾਡੀਆਂ?
1: ਸੰਗੀਤਕਾਰ ਮਦਨ ਮੋਹਨ, ਆਵਾਜ਼ ਹੈ ਲਤਾ ਮੰਗੇਸ਼ਕਰ ਦੀ। ਜੋ ਹਮਨੇ ਦਾਸ ਸਾਂ ਆਪਣੀ ਸੁਣਾਈ, ਆਪ ਕਿਉਂ ਰੋਏ।
0: ਬਹੁਤ ਪਿਆਰਾ ਗੀਤ ਹੈ ਜੀ। ਅਜੈਬ ਜੀ, ਆਪਾਂ ਸੁਣਦੇ ਹਾਂ, ਮਿਹਰਬਾਨੀ ਕਾਲ ਕਰਨ ਦੇ ਲਈ।

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ

0: ਅਨੁਰਾਗ ਫਿਲਮ 'ਚੋਂ ਤੁਸੀਂ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਨੂੰ ਸੁਣ ਰਹੇ ਸੀ ਜੀ। ਆਕਾਸ਼ਵਾਣੀ ਜਲੰਧਰ ਦਾ ਇਹ ਹੈਲੋ ਫਰਮਾਇਸ਼ ਪ੍ਰੋਗਰਾਮ ਹੈ ਜਿਹਦੇ 'ਚ ਤੁਹਾਡੀ ਪਸੰਦ ਦੇ ਫਿਲਮੀ ਗੀਤ ਪ੍ਰਸਾਰਿਤ ਕੀਤੇ ਜਾ ਰਹੇ ਨੇ। ਨੰਬਰ ਤੁਹਾਨੂੰ ਇੱਕ ਵਾਰ ਫਿਰ ਚੇਤਾ ਕਰਾ ਦਈਏ, 0181-23-4273। 0181-23-4273। ਹਾਂਜੀ, ਸਵਾਗਤ ਹੈ ਜੀ।
1: ਸਰ ਜੀ, ਤੁਹਾਨੂੰ ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਸਰ ਜੀ, ਮੈਂ ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਬੋਲਦਾ ਜੀ।
0: ਹੋਰ ਜੀ, ਜਗਦੀਸ਼ ਰਾਏ ਗਰਗ ਜੀ, ਸੁਣਾਓ, ਹਾਲ ਚਾਲ ਠੀਕ ਠਾਕ ਨੇ?
1: ਬੱਲੇ ਬੱਲੇ ਆ ਜੀ, ਮੇਰਾ ਨੇ ਦਾਦੇ ਦੀਆਂ ਤੁਹਾਡਾ ਪ੍ਰੋਗਰਾਮ ਸੁਣ ਕੇ ਇੰਨਾ ਚਿੱਤ ਖੁਸ਼ ਹੋ ਜਾਂਦਾ ਕਿ ਬਸ ਸਾਰੇ ਦੁੱਖ ਭੁੱਲ ਜਾਂਦੇ ਆ।
0: ਬਸ ਤੁਸੀਂ ਖੁਸ਼ ਰਹੋ, ਅਸੀਂ ਚਾਹੁੰਦੇ ਹਾਂ ਜੀ।
1: ਬਸ ਜੀ, ਪ੍ਰੋਗਰਾਮ ਦਾ ਮਕਸਦ ਵੀ ਹੈ ਵੀ ਸਾਰੇ ਸਰੋਤੇ ਵੀ ਖੁਸ਼ ਰਹਿਣ ਅਤੇ ਆਨੰਦ ਮਨਾਉਂਦੇ ਰਹਿਣ।
0: ਠੀਕ ਹੈ ਜੀ, ਅਤੇ ਦੱਸੋ ਕਿਹੜਾ ਗੀਤ ਸੁਣਾਈਏ ਤੁਹਾਨੂੰ?
1: ਸਰ ਜੀ, ਮੈਂ ਅੱਜ ਸੁਣਾਂਗਾ ਫਿਲਮ ਦੋ ਬਦਲ ਦਾ ਗੀਤ, ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ।

0: ਸਤਿ ਸ਼੍ਰੀ ਅਕਾਲ ਪੰਜਾਬੀਓ। ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਂ ਤੇ ਘਰ ਘਰ ਨਿਆਂ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311242 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਬ੍ਰੇਕ ਤੋਂ ਬਾਅਦ ਅਸੀਂ ਫਿਰ ਆ ਗਏ ਹਾਂ ਜੀ, ਅਤੇ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਆਕਾਸ਼ਵਾਣੀ ਜਲੰਧਰ ਅਤੇ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਤੁਸੀਂ ਆਪਣੀ ਪਸੰਦ ਦੇ ਫਿਲਮੀ ਗੀਤ ਸਾਨੂੰ ਫੋਨ ਕਰਕੇ ਸੁਣ ਸਕਦੇ ਹੋ। ਨੰਬਰ ਹੈ 0181-23-42-173। ਹਾਂਜੀ, ਸਵਾਗਤ ਹੈ ਜੀ।
4: ਨਰਿੰਦਰ ਜੀ ਨਮਸਕਾਰ।
3: ਨਮਸਕਾਰ ਜੀ, ਕੌਣ ਬੋਲ ਰਹੇ ਹੋ
4: ਜੀ? ਮੈਂ ਮਨੋਹਰ ਲਾਲ ਸੁਥਾਰ, ਪਿੰਡ ਕਬੂਲ ਸ਼ਾਹ ਕੁੱਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਬੋਲ ਰਿਹਾ ਸਰ।
3: ਹੋਰ ਜੀ ਮਨੋਹਰ ਜੀ, ਠੀਕ ਠਾਕ ਹੋ?
4: ਵਧੀਆ ਜੀ, ਕਿਰਪਾ ਦਾਤੇ ਦੀ।
3: ਚਲੋ ਵਧੀਆ ਜੀ, ਕਿਰਪਾ ਹੀ ਚਾਹੀਦੀ ਹੈ। ਤੇ ਇਹ ਦੱਸੋ ਕਿ ਕਿਹੜਾ ਗੀਤ ਸੁਣਨ ਲਈ ਫੋਨ ਕੀਤਾ ਤੁਸੀਂ?
4: ਫਿਲਮ ਯੇ ਰਾਤ ਫਿਰ ਨਾ ਆਏਗੀ ਦਾ ਗੀਤ ਸੁਣਨਾ ਸਰ, ਮਹਿੰਦਰ ਕਪੂਰ ਦਾ ਗਾਇਆ, ਮੇਰਾ ਪਿਆਰ ਵੋ ਹੈ।
3: ਬਹੁਤ ਪਿਆਰਾ ਗੀਤ ਹੈ ਜੀ, ਆਪਾਂ ਸੁਣਦੇ ਹਾਂ।
4: ਧੰਨਵਾਦ ਸਰ,
3: ਮਿਹਰਬਾਨੀ ਕਾਲ ਕਰਨ ਦੇ ਲਈ।

0: ਸਰਕਾਰ ਦੇ ਮਾਣ ਮੱਤੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਦਾ ਸਮਾਚਾਰ ਸੇਵਾ ਵਿਭਾਗ 1 ਜੂਨ ਤੋਂ ਪ੍ਰਸਾਰਿਤ ਕਰ ਰਿਹਾ ਹੈ 21 ਲੜੀਆਂ ਦਾ ਇੱਕ ਵਿਸ਼ੇਸ਼ ਪ੍ਰੋਗਰਾਮ। 35 ਮਿੰਟ ਦੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਹੁੰਦਾ ਹੈ ਰੋਜ਼ਾਨਾ ਸ਼ਾਮ 7:10 ਤੋਂ ਲੈ ਕੇ 7:45 ਤੱਕ। ਇਸ ਲਈ ਸ਼ਾਮ 7:30 ਪ੍ਰਸਾਰਿਤ ਹੋਣ ਵਾਲੀਆਂ ਪੰਜਾਬੀ ਖਬਰਾਂ ਦਾ ਪ੍ਰਸਾਰਣ ਰੋਜ਼ ਸ਼ਾਮ 7 ਕੀਤਾ ਜਾ ਰਿਹਾ ਹੈ। ਸਰਕਾਰ ਦੇ ਮਾਣ ਮੱਤੇ 12 ਸਾਲਾਂ ਦੀ ਕਾਮਯਾਬੀ ਦੀ ਕਹਾਣੀ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਦੀ ਜ਼ੁਬਾਨੀ।
1: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
2: डाउनलोड वेव्स OTT ऐप नाउ एंड वॉच फॉर फ्री।
0: दस बज के 34 मिनट हो गए ने जी।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਹਾਂ ਜੀ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਆਕਾਸ਼ਵਾਣੀ ਜਲੰਧਰ ਤੋਂ। ਦੇਖੀਏ ਕੌਣ ਆਏ ਨੇ। ਹਾਂਜੀ ਸਵਾਗਤ ਹੈ ਜੀ।
2: ਨਮਸਕਾਰ ਜੀ।
1: ਨਮਸਕਾਰ ਜੀ, ਕੌਣ ਬੋਲ ਰਹੇ ਹੋ?
2: ਗ੍ਰਾਮ ਨੰਗਲਾ ਕਾਛਾਨ ਪੋਸਟ ਔਰੰਗਾਬਾਦ ਜ਼ਿਲ੍ਹਾ ਕਾਸਗੰਜ ਉੱਤਰ ਪ੍ਰਦੇਸ਼ ਸੇ ਰੂਪ ਸਿੰਘ ਸਾਹਿਬ ਕੀ ਬਾਤ ਕਰ ਰਹਾ ਹੂੰ ਸਰ।
1: ਜੀ ਰੂਪ ਸਿੰਘ ਜੀ, ਕਿਆ ਹਾਲ ਹੈ?
2: ਬੜੀਆ ਹੈ ਸਰ, ਆਪ ਸੁਣਾਈਏ। ਔਰ ਜਲੰਧਰ ਮੈਂ ਕੈਸਾ ਮੌਸਮ ਚੱਲ ਰਿਹਾ ਹੈ ਅਭੀ?
1: ਮੌਸਮ ਠੀਕ ਠਾਕ ਹੈ, ਥੋੜੀ ਥੋੜੀ ਬਾਰਿਸ਼ ਹੋਈ ਹੈ ਰੂਪ ਜੀ, ਵੈਸੇ ਤਾਂ ਗਰਮੀ ਹੈ ਕਾਫੀ ਜ਼ਿਆਦਾ।
2: ਅੱਛਾ, ਵੈਸੇ ਹਮਾਰੇ ਇਧਰ ਵੀ ਗਰਮੀ ਹੈ, ਬਾਰਿਸ਼ ਤਾਂ ਹੋ ਨਹੀਂ ਰਹੀ ਹੈ
1: ਜੀ। ਔਰ ਰੂਪ ਸਿੰਘ ਜੀ, ਕਿਆ ਕਰਤੇ ਹੈ ਕਾਸ਼ਗੰਜ ਮੇਂ?
2: ਖੇਤੀਬਾੜੀ ਕਰਤਾ ਹੂੰ।
1: ਅੱਛਾ ਅੱਛਾ, ਖੇਤੀਬਾੜੀ ਅੱਛੀ ਚੱਲ ਰਹੀ ਹੈ ਆਪਕੀ
2: ਜੀ?
1: ਠੀਕ ਹੈ, ਤੋ ਰੂਪ ਜੀ ਬਤਾਈਏ, ਕੌਨ ਸਾ ਗੀਤ ਸੁਣਾਏ ਆਪਕੋ?
2: ਪੈਂਟਰ ਬਾਬੂ ਕਾ ਹਮ ਕਾਲੇ ਚਲੇ ਆ ਰਹਾ ਠੰਡੀ ਠੰਡੀ ਨਹਿਰ ਕੇ ਕਿਨਾਰੇ।
1: ਕਿਆ ਬਾਤ ਹੈ ਜੀ, ਸੁਣਤੇ ਹੈ ਆਪਕੀ ਫਰਮਾਇਸ਼
2: ਜੀ। ਨਮਸਕਾਰ ਜੀ।
1: ਨਮਸਕਾਰ।

0: ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਤੁਸੀਂ ਪੇਂਟਰ ਬਾਬੂ ਫਿਲਮ ਦਾ ਗੀਤ ਸੁਣ ਰਹੇ ਸੀ ਜੀ। ਮਨੋਜ ਕੁਮਾਰ ਦੇ ਬੋਲ ਸੀ, ਉੱਤਮ ਸਿੰਘ ਦਾ ਸੰਗੀਤ। ਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਫੋਨ ਕਾਲ। ਹਾਂਜੀ, ਸਵਾਗਤ ਹੈ ਜੀ।
1: ਹੈਲੋ ਸਰ, ਨਮਸਤੇ।
0: ਨਮਸਤੇ, ਕੌਣ ਬੋਲ ਰਹੇ ਹੋ?
1: ਮੈਂ ਨੰਦਨੀ ਤਿਵਾਰੀ ਬਾਤ ਕਰ ਰਹੀ ਹੂੰ, ਮੱਧ ਪ੍ਰਦੇਸ਼ ਸੇ।
0: ਜੀ ਨੰਦਨੀ ਜੀ, ਸੁਣਾਈਏ, ਕੈਸੇ ਹੈਂ ਆਪ?
1: ਹਮ ਠੀਕ ਹੈ, ਥੋੜ੍ਹੇ ਥੋੜ੍ਹੇ।
0: ਅੱਛਾ, ਥੋੜ੍ਹੇ ਥੋੜ੍ਹੇ ਥੋੜ੍ਹੇ ਥੋੜ੍ਹੇ ਖਰਾਬ ਹੈ
1: ਜੀ।
0: ਅੱਛਾ, ਕਿਆ ਬਾਤ ਹੋ ਗਈ?
1: ਬਸ ਅਭੀ ਮੂੰਹ ਮੇਂ ਸਾਲ ਹੋ ਗਏ ਥੇ, ਤੋ ਅਭੀ ਧੀਰੇ ਧੀਰੇ ਠੀਕ ਹੋ ਰਹੇ ਹੈ।
0: ਅੱਛਾ ਅੱਛਾ, ਚਲੋ ਠੀਕ ਹੋ ਜਾਓਗੇ ਆਪ ਪੂਰੇ। ਬਤਾਈਏ, ਕੌਨ ਸਾ ਗਾਣਾ ਸੁਣਾਇਆ ਆਪਕੋ?
1: ਸੌਂਗ ਹੈ, ਮੂਵੀ ਕਾ ਨਾਮ ਹੈ ਕ੍ਰਿਸ਼ਨਾ ਕੋਟੇਜ, ਔਰ ਸੌਂਗ ਹੈ ਹਮੇਸ਼ਾ।
0: ਠੀਕ ਹੈ ਜੀ, ਸੁਣਤੇ ਹੈਂ ਆਪਕੀ ਪਸੰਦ, ਬਹੁਤ ਧੰਨਵਾਦ।
1: ਦੀਦੀ ਔਰ ਮੇਰੇ ਪਾਪਾ ਕੋ ਰੱਬ ਕਰੇਗਾ।
0: ਠੀਕ ਹੈ ਜੀ, ਠੀਕ ਹੈ।

0: ਕ੍ਰਿਸ਼ਨਾ ਕਾਟੇਜ ਫਿਲਮ ਦਾ ਇਹ ਗੀਤ ਸੀ ਜੀ। ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਤੁਸੀਂ ਸੁਣਿਆ ਆਕਾਸ਼ਵਾਣੀ ਜਲੰਧਰ ਤੋਂ, ਅਤੇ ਤੁਸੀਂ ਵੀ ਜੇ ਆਪਣੀ ਪਸੰਦ ਦਾ ਫਿਲਮੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਡਾਇਲ ਕਰ ਸਕਦੇ ਹੋ। ਸਾਡਾ ਨੰਬਰ ਹੈ 0181 8142 1073। ਹਾਂਜੀ ਸਵਾਗਤ ਹੈ ਜੀ।
1: ਹਾਂ ਸਤਿ ਸ਼੍ਰੀ ਅਕਾਲ ਬਰਿੰਦਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਬਲਵਿੰਦਰ ਸਰਾਂ ਬੋਲਦਾ ਜੀ, ਪਿੰਡ ਮੋਰ ਦਿਨ ਸਿੱਖਾਂ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ। ਹਾਂਜੀ।
0: ਹੋਰ ਜੀ ਬਲਵਿੰਦਰ ਸਰਾਂ ਜੀ, ਠੀਕ ਠਾਕ ਹੋ?
1: ਵਧੀਆ ਜੀ, ਆਪਣੇ ਸੁਣਾਓ ਕਿੱਥੇ ਹੋ?
0: ਬਹੁਤ ਵਧੀਆ ਜੀ, ਫਸਟ ਕਲਾਸ ਹੈ।
1: ਹਾਂਜੀ।
0: ਅਤੇ ਗੀਤ ਕਿਹੜਾ ਸੁਣਾਈ ਹੈ ਅੱਜ ਤੁਹਾਨੂੰ?
1: ਹਾਂਜੀ ਮੂਵੀ ਹੈ ਜੀ ਤੇਰੇ ਨਾਮ।
0: ਜੀ ਜੀ
1: ਹਾਂਜੀ, ਅਤੇ ਗੀਤ ਦੇ ਬੋਲ ਹੈ ਜੀ, ਤੁਮਸੇ ਮਿਲਣਾ ਬਾਤੇ ਕਰਨਾ ਬੜਾ ਅੱਛਾ ਲਗਤਾ ਹੈ, ਕਿਆ ਹੈ ਯੇ ਕਿਉਂ ਹੈ ਯੇ ਕਿਆ ਖਬਰ, ਹਾਂ ਮਗਰ ਜੋ ਵੀ ਹੈ।
0: ਅੱਛਾ ਮੈਂ ਤਾਂ ਸਮਝਿਆ ਪੂਰਾ ਹੀ ਗਾ ਦਿਓਗੇ ਕਿਤੇ। ਸੁਣਦੇ ਹਾਂ ਜੀ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਦਸ ਵੱਜ ਕੇ 56 ਮਿੰਟ ਹੋ ਗਏ ਨੇ ਜੀ ਆਕਾਸ਼ਵਾਣੀ ਜਲੰਧਰ ਦੇ ਹੈਲੋ ਫਰਮਾਇਸ਼ ਪ੍ਰੋਗਰਾਮ 'ਚ। ਬਸ ਹੁਣ ਆਖਰੀ ਫੋਨ ਕਾਲ ਅਸੀਂ ਲੈਣ ਲੱਗੇ ਹਾਂ, ਦੇਖਦੇ ਹਾਂ ਕਿ ਕੌਣ ਨੇ ਸਾਡੇ ਆਖਰੀ ਕਾਲਰ ਅੱਜ ਦੇ ਪ੍ਰੋਗਰਾਮ ਦੇ। ਹਾਂਜੀ, ਸਵਾਗਤ ਹੈ ਜੀ।
3: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
3: ਜੀ ਮੈਂ ਮੰਗਤ ਸਿੰਘ, ਤਹਿਸੀਲ ਅਬੋਹਰ, ਟਾਣੀ ਕੜਾਕਾ ਸਿੰਘ ਤੋਂ ਜੀ।
2: ਹੋਰ ਜੀ ਮੰਗਤ ਸਿੰਘ ਜੀ, ਠੀਕ ਠਾਕ ਹੋ?
3: ਹਾਂਜੀ ਬਹੁਤ ਵਧੀਆ ਸਰ, ਤੁਸੀਂ ਸੁਣਾਓ ਆਪਦੇ?
2: ਵਧੀਆ ਵਧੀਆ, ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣਦੇ ਰਹਿੰਦੇ ਹੁੰਦੇ ਹੋ?
3: ਹਾਂਜੀ ਸਰ ਜੀ, ਸੁਣਦੇ ਰਹਿੰਦੇ।
2: ਚਲੋ ਵਧੀਆ ਗੱਲ ਹੈ, ਤੇ ਦੱਸੋ ਫਿਰ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ ਕਿਹੜਾ ਸੁਣਾਈਏ ਤੁਹਾਨੂੰ?
3: ਜੀ ਬੇਤਾਬ ਫਿਲਮ ਹੈ ਜੀ, ਗੀਤ ਦੇ ਬੋਲ ਹੈ ਜਬ ਹਮ ਜਵਾਂ ਹੋਗੇ।
2: ਠੀਕ ਹੈ ਜੀ, ਬੇਤਾਬ ਫਿਲਮ ਦਾ ਇਹ ਗੀਤ ਤੁਹਾਨੂੰ ਸੁਣਾ ਦਿੰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਤੇ ਲਓ ਜੀ, ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ ਲਤਾ ਮੰਗੇਸ਼ਕਰ ਤੇ ਸ਼ਬੀਰ ਕੁਮਾਰ ਦਾ ਗਾਇਆ, ਬੇਤਾਬ ਫਿਲਮ 'ਚੋਂ, ਆਨੰਦ ਬਖਸ਼ੀ ਦਾ ਲਿਖਿਆ, ਆਰ ਡੀ ਬਰਮਨ ਦਾ ਸੰਗੀਤਬੱਧ ਕੀਤਾ। ਤੁਸੀਂ ਸਾਰੇ ਲਓ ਇਸ ਗੀਤ ਦਾ ਮਜ਼ਾ, ਤੇ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਖਤਮ ਕਰਨ ਦੀ। ਨਮਸਕਾਰ।

ਧਮਕ ਜਲੰਧਰ ਪੈਂਦੀ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ। ਬਿਲਕੁਲ ਤਿਆਰ ਹਾਂ ਜੀ ਤੁਹਾਡੀਆਂ ਫਰਮਾਇਸ਼ਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ, ਅਤੇ ਤੁਹਾਡੇ ਫਰਮਾਇਸ਼ਾਂ ਜਿਹੜੀਆਂ ਕਿ 9465536077 ਨੰਬਰ ਦੇ ਉੱਤੇ ਸਾਡੇ ਤੱਕ ਪਹੁੰਚੀਆਂ ਨੇ, ਅਤੇ ਵਟਸਐਪ ਦੇ ਰਾਹੀਂ ਤੁਹਾਡੇ ਨਾਮ, ਪਤਾ, ਤੁਹਾਡੀ ਪਸੰਦ ਦੇ ਗੀਤ ਵੀ ਸਾਡੇ ਤੱਕ ਪਹੁੰਚ ਗਏ ਨੇ। ਬਸ ਹੁਣ ਤੁਸੀਂ ਕੀ ਕਰਨਾ ਹੈ, ਤੁਸੀਂ ਸਿਰਫ ਅਤੇ ਸਿਰਫ ਆਪਣੇ ਰੇਡੀਓ ਸੈੱਟ ਦੇ ਅੱਗੇ, ਆਪਣੇ ਟੀਵੀ ਸੈੱਟ ਦੇ ਅੱਗੇ ਜਾਂ ਆਪਣੇ ਮੋਬਾਈਲ ਨੂੰ ਕੋਲ ਰੱਖ ਕੇ ਆਪਣੀ ਪਸੰਦ ਦੇ ਗੀਤ ਦਾ ਇੰਤਜ਼ਾਰ ਕਰਨਾ ਹੈ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਜ਼ਰੂਰ ਪਹੁੰਚੇਗਾ ਤੁਹਾਡੇ ਨਾਮ, ਪਤੇ, ਕਰਾਮ ਦੇ ਨਾਲ। ਅਤੇ ਸ਼ੁਰੂਆਤ ਪ੍ਰੋਗਰਾਮ ਦੀ ਕੀਤੀ ਹੈ ਜੋਸ਼ ਬਰਾੜ ਦੇ ਗਾਏ ਇਸ ਖੂਬਸੂਰਤ ਗੀਤ ਦੇ ਨਾਲ।

ਕਹਿੰਦੇ ਨੇ ਨਾ, ਜਦੋਂ ਉਹਨਾਂ ਦੇ ਮੈਸੇਜ ਉਹਨਾਂ ਤੱਕ ਨਹੀਂ ਪਹੁੰਚਾਏ ਜਾਂਦੇ ਤਾਂ ਫੋਨ ਕਾਲਸ ਕਿਸੇ ਕਾਰਨ ਨਹੀਂ ਲਈਆਂ ਜਾਂਦੀਆਂ, ਅਤੇ ਫਿਰ ਉਹ ਉਹੀ ਕਹਿੰਦੇ ਨੇ ਵੀ ਸਾਡਾ ਆਕਾਸ਼ਵਾਣੀ ਜਲੰਧਰ ਦੇ ਬਿਨਾਂ ਗੁਜ਼ਾਰਾ ਨਹੀਂ ਹੈ। ਪਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜ ਜ਼ਰੂਰ ਸ਼ਾਮਿਲ ਕੀਤੇ ਜਾਣਗੇ। ਅਤੇ ਪ੍ਰੋਗਰਾਮ ਦੇ ਵਿੱਚ ਪਹਿਲਾ ਮੈਸੇਜ ਜਿਹੜਾ ਅਸੀਂ ਲੈ ਰਹੇ ਹਾਂ, ਪਿੰਡ ਜਗ੍ਹਾ ਰਾਮ ਤੀਰਥ ਨੇੜੇ ਤਲਵੰਡੀ ਸਾਬੋ ਤੋਂ ਬੱਗਾ ਸਿੰਘ, ਦਿਲਵਰ ਅਤੇ ਹਰਮਨ ਪੁਰਗਾਨੀਆ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਹ ਅਗਲਾ ਮੈਸੇਜ ਮਿਲਿਆ ਜੀ, ਸੁੱਖਾ ਸਿੱਧੂ, ਅਭੀ ਸਿੱਧੂ, ਸਤਿੰਦਰ ਸਿੱਧੂ, ਨਵਨੀਤ ਸਿੱਧੂ, ਖੁਸ਼ੀ ਸਿੱਧੂ ਅਤੇ ਸਿੱਧੂ ਪਰਿਵਾਰ, ਪਿੰਡ ਕੰਦਵਾਲਾ, ਹਾਜ਼ਰ ਖਾਂ, ਜ਼ਿਲ੍ਹਾ ਫਾਜ਼ਿਲਕਾ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ। ਇਸੇ ਤਰ੍ਹਾਂ ਨਰਿੰਦਰ ਚਾਵਲਾ, ਪਿੰਡ ਮਕਰੂਮਪੁਰ, ਤਹਿਸੀਲ ਬੱਸੀ ਪਠਾਣਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ ਅਤੇ ਧਮੀਤ, ਮਨੀ, ਪਿਊਸ਼, ਨੇਹਾ ਅਤੇ ਓਮ ਉਹਨਾਂ ਨੇ ਸਾਨੂੰ ਮੈਸੇਜ ਕੀਤਾ। ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਰਣਵੀਰ ਸਿੰਘ, ਗੀਤਾ ਰਾਣੀ ਉਹਨਾਂ ਦਾ ਜੀ, ਕਹਿੰਦੇ ਗਰਮੀਆਂ ਦੇ ਵਿੱਚ ਨਿੰਬੂ ਪਾਣੀ ਅਤੇ ਜੇ ਜੋ ਜਾਂ ਸੱਤੂ ਦਾ ਸ਼ਰਬਤ ਕਹਿੰਦੇ ਬਹੁਤ ਫਾਇਦੇਮੰਦ ਹੈ, ਉਹ ਵੀ ਜਿਹੜਾ ਹੈ ਜ਼ਰੂਰ ਪੀਣਾ ਚਾਹੀਦਾ ਜੀ। ਤੁਹਾਡਾ ਸਲਾਹ ਮਸ਼ਵਰਾ ਬਹੁਤ ਵਧੀਆ ਜੀ, ਗਰਮੀ ਬਹੁਤ ਹੈ ਅਤੇ ਇਸ ਗਰਮੀ ਦੇ ਮੌਸਮ ਦੇ ਵਿੱਚ ਆਪਣਾ ਖਿਆਲ ਰੱਖਣ ਦੇ ਲਈ ਸਾਨੂੰ ਤਰ੍ਹਾਂ ਤਰ੍ਹਾਂ ਦੇ ਤਰਲ ਪਦਾਰਥ ਜਿਹੜੇ ਆ ਉਹ ਸਮੇਂ ਸਮੇਂ 'ਤੇ ਲੈਣੇ ਚਾਹੀਦੇ ਨੇ ਤਾਂ ਕਿ ਸਰੀਰ ਦੇ ਵਿੱਚ ਪਾਣੀ ਦੀ ਜਿਹੜੀ ਕਮੀ ਨਾ ਹੋ ਸਕੇ। ਹੁਣ ਅਗਲਾ ਮੈਸੇਜ ਅਸੀਂ ਲੈ ਰਹੇ ਹਾਂ ਜੀ ਨਨੌਲਾ ਅੰਬਾਲਾ ਤੋਂ, ਮਹਿੰਦਰ ਰੋਇਲਾ, ਰਣਜੀਤ ਰੋਇਲਾ, ਮਨੀ ਰੋਇਲਾ, ਰੂਬੀ ਰੋਇਲਾ, ਹੈਪੀ ਰੋਇਲਾ, ਕਿਰਨ ਰੋਇਲਾ ਅਤੇ ਸੀਮੂ ਰੋਇਲਾ ਉਹਨਾਂ ਦਾ, ਅਤੇ ਪੂਰਾ ਰੋਇਲਾ ਪਰਿਵਾਰ ਆ ਗਿਆ ਜੀ। ਇਹ ਸਾਨੂੰ ਮੈਸੇਜ ਮਿਲਿਆ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰ ਜੰਗ ਸਿੰਘ ਚੀਮਾ, ਪਿੰਡ ਅਲੂਣਾ ਮਿਆਣਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ। ਅਗਲਾ ਮੈਸੇਜ ਅਸੀਂ ਲੈ ਰਹੇ ਹਾਂ ਜੀ, ਇਹ ਸਾਨੂੰ ਮਿਲਿਆ ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ, ਪੀ ਐੱਸ ਗਵਾਂਕਰ, ਨਿਰਮਲਾ ਗਵਾਂਕਰ, ਵਿਸ਼ਾਲ ਗਵਾਂਕਰ, ਸਪਾਨ ਅਤੇ ਨਰਾਇਣ ਉਹਨਾਂ ਦਾ ਇਹ ਮੈਸੇਜ ਸਾਨੂੰ ਮਿਲਿਆ। ਇਹ ਮੈਸੇਜ ਸਾਨੂੰ ਮਿਲਿਆ ਜੀ ਜਲਾਲਾਬਾਦ ਵੈਸਟ ਤੋਂ, ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਤ ਆਹੂਜਾ ਉਹਨਾਂ ਦਾ, ਅਕਰਮ ਹੁਸੈਨ, ਪ੍ਰਿੰਸ, ਡਾਕ ਬਾਬੂ, ਬੇਗਮ ਇਸ਼ਰਤ, ਅਕਰਮ, ਵਸੀਮ ਅਕਰਮ, ਰੁਬੀਨਾ ਵਸੀਮ, ਆਰਿਜ਼ ਵਸੀਮ, ਨਦੀਮ ਅਕਰਮ, ਸ਼ਮੀਮ ਅਕਰਮ, ਮਮਤਾ ਰਾਣੀ ਸ਼ਰਮਾ, ਪੂਨਮ ਕੁਮਾਰੀ ਸ਼ਰਮਾ, ਇਹਨਾਂ ਨੇ ਕਲੇਰ ਬਿਹਾਰ ਤੋਂ ਸਾਨੂੰ ਮੈਸੇਜ ਕੀਤਾ। ਇਸੇ ਤਰ੍ਹਾਂ ਪਿੰਡ ਯਵਤਮਾਲ ਵਿਦਰਭ ਮਹਾਰਾਸ਼ਟਰ ਤੋਂ ਸੰਤੋਸ਼ ਖੜਸੇ ਅਤੇ ਵਿਨੋਦ ਖੜਸੇ ਹੁਣੇ ਮੈਸੇਜ ਕਰ ਰਹੇ ਨੇ। ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਲਿਖਣ ਵਾਲੇ ਨੇ ਇਕਸ਼ੂ ਅਤੇ ਜਸ਼, ਇਹਨਾਂ ਨੇ ਮੋਹਾਲੀ ਪੰਜਾਬ ਤੋਂ ਸਾਨੂੰ ਮੈਸੇਜ ਕੀਤਾ। ਰੇਲਵੇ ਰੋਡ ਮੋੜ ਮੰਡੀ ਤੋਂ ਬਲਜਿੰਦਰ ਕੈਂਥ, ਰੋਸ਼ਨ ਕੈਂਥ, ਸਿਮਰਨ, ਹਨੀ ਅਤੇ ਰਬਾਬ ਕੈਂਥ ਅਤੇ ਕਰਨ ਆਸਟ੍ਰੇਲੀਆ ਤੋਂ ਮੈਸੇਜ ਕਰ ਰਹੇ ਨੇ। ਇਸੇ ਤਰ੍ਹਾਂ ਨਿਸਾਰ ਸਲਮਾਨੀ, ਨੁਸ਼ਾਦ ਸਲਮਾਨੀ, ਬੇਬੀ ਆਲੀਆ ਅਤੇ ਅਯਾਨ ਬਾਬੂ ਉਹਨਾਂ ਦਾ ਧਨੌਰੀ ਤੇਲੀਵਾਲਾ ਤੋਂ ਸਾਨੂੰ ਮੈਸੇਜ ਮਿਲਿਆ। ਇਹ ਮੈਸੇਜ ਸਾਨੂੰ ਮਿਲਿਆ ਜੀ ਗਾਮ ਕੁਮਹਾਰ ਹੇੜਾ ਸਹਾਰਨਪੁਰ ਤੋਂ, ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ ਹਾਫੀਆ, ਇਬਰਾਹਿਮ, ਸਦਾਮ ਅਤੇ ਆਦਿਬ ਉਹਨਾਂ ਦਾ ਇਹ ਸਾਨੂੰ ਮੈਸੇਜ ਮਿਲਿਆ। ਇਸੇ ਤਰ੍ਹਾਂ ਫਾਜ਼ਿਲਕਾ ਪੰਜਾਬ ਤੋਂ ਭੂਸ਼ਣ ਖੇੜਾ, ਵਿਸ਼ੂ ਖੇੜਾ, ਲਾਡੀ ਖੇੜਾ, ਵਿਸ਼ਾਲ ਖੇੜਾ, ਸ਼ਾਲਣੀ ਖੇੜਾ, ਟਿਵਾਂਸ਼ੀ ਖੇੜਾ ਹੁਣੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ, ਅਤੇ ਇਹ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ ਅਤੇ ਨਰਗਿਸ ਖਾਤੁਨ ਹੁਣਾਂ ਦਾ ਮੁਰਾਦਾਬਾਦ ਗ੍ਰਾਮ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਸਾਨੂੰ ਮੈਸੇਜ ਮਿਲ ਗਿਆ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਤੁਹਾਡੇ ਸਾਰਿਆਂ ਤੱਕ, ਤੁਹਾਡੇ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪਹੁੰਚ ਰਿਹਾ।

ਤੇ ਤੁਸੀਂ ਇਸ ਵੇਲੇ ਕੀ ਕਰ ਰਹੇ ਹੋ ਜੀ? ਜੇ ਤੁਸੀਂ ਮੋਬਾਈਲ ਚੁੱਕ ਕੇ ਸਾਨੂੰ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਮੈਸੇਜ ਕਰ ਰਹੇ ਹੋ ਤਾਂ ਨਾ ਕਰੋ, ਕਿਉਂਕਿ ਜਿਹੜੇ ਹੁਣ ਸਾਡੇ ਜਿਹੜੇ ਮੈਸੇਜ ਪਹੁੰਚ ਰਹੇ ਨੇ ਉਹਨਾਂ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਕਰਨਾ, ਬਲਕਿ ਪਹਿਲਾਂ ਪਹੁੰਚੇ ਹੋਏ ਮੈਸੇਜਸ ਨੂੰ ਸ਼ਾਮਿਲ ਕਰਨਾ ਹੈ ਅਤੇ ਉਹਨਾਂ ਫਰਮਾਇਸ਼ਾਂ ਨੂੰ ਹੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜਿਹੜੇ ਸਾਨੂੰ ਮੈਸੇਜਿਸ ਦੇ ਵਿੱਚ ਮਿਲੀਆਂ ਨੇ, ਕਿਉਂਕਿ ਸਾਰੇ ਹੀ ਗੀਤਾਂ ਦੀ ਫਰਮਾਇਸ਼ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਹਾਂ, ਉਹਨਾਂ ਗੀਤਾਂ ਦੇ ਵਿੱਚੋਂ ਚੁਣ ਕੇ ਕੁਝ ਗੀਤ ਤੁਹਾਡੇ ਤੱਕ ਪਹੁੰਚਾਏ ਜਾਂਦੇ ਨੇ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਗੀਤ ਤੁਹਾਨੂੰ ਪਸੰਦ ਆਣਗੇ। ਅਗਲਾ ਗੀਤ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸੁਣਾਵਾਂਗੇ ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ, ਅਤੇ ਇਸ ਗੀਤ ਨੂੰ ਸੁਣਨ ਦੇ ਲਈ ਫਰਮਾਇਸ਼ ਤੁਹਾਡੇ ਸਭ ਦੀ ਇਸ ਤਰ੍ਹਾਂ। ਇਹ ਮੈਸੇਜ ਸਾਨੂੰ ਮਿਲਿਆ ਹੈ ਜੀ, ਕਰਨ ਵਾਲੇ ਨੇ ਫਰਮਾਇਸ਼ ਗਾਮ ਹਾਂਡੀ ਖੇੜਾ ਜ਼ਿਲ੍ਹਾ ਸਿਰਸਾ ਤੋਂ ਰਾਧੇਸ਼ਾਮ ਸ਼ਰਮਾ, ਇੰਦਰਾ ਸ਼ਰਮਾ ਅਤੇ ਸਾਰਥਕ ਸ਼ਰਮਾ। ਇਹ ਮੈਸੇਜ ਸਾਨੂੰ ਲਿਖਿਆ ਜਗਦੀਸ਼ ਧਾਕੜ ਨਾਇਮਾ, ਰੰਜੂ ਬਾਈ ਧਾਕੜ, ਯੁਵਰਾਜ ਸਿੰਘ ਧਾਕੜ ਅਤੇ ਸ਼ਿਵਾਂਗੀ ਧਾਕੜ ਇਹਨਾਂ ਨੇ ਮਾਲਵਾ ਰੇਡੀਓ ਸ਼ਰੋਤਾ ਸੰਘ ਗ੍ਰਾਮ ਹਿੰਗੜੀ ਅਲੋਟ ਜ਼ਿਲ੍ਹਾ ਰਤਲਾਮ MP ਤੋਂ ਸਾਨੂੰ ਮੈਸੇਜ ਕੀਤਾ ਹੈ। ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ, ਬਬੀਤਾ ਮਿਗਲਾਨੀ, ਸੁਭਾਸ਼ ਜੋਗੀ, ਬੱਬੂ ਡੱਬੂ, ਉਹਨਾਂ ਦਾ ਮੈਸੇਜ ਹੈ। ਅਗਲਾ ਮੈਸੇਜ ਸਾਨੂੰ ਮਿਲਿਆ ਪਰਮਜੀਤ ਪੁਰਵਾ ਕੱਕੜਵਾਲ ਪੁੱਲ ਧੁਰੀ ਤੋਂ, ਇਹਨਾਂ ਦੇ ਨਾਲ ਇਹਨਾਂ ਦੇ ਦੋਸਤ ਨੇ ਬਿੰਦਰ ਖੇੜੀ, ਕਰਮਜੀਤ ਬਮਾਲ, ਮਿੰਟੂ ਸੱਪਲ, ਅਮਰੀਕ ਚਲਾਨ ਅਤੇ ਰਮਨ ਪ੍ਰਿੰਸ, ਉਹਨਾਂ ਦਾ ਮੈਸੇਜ ਹੈ ਜੀ ਇਹ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਨਰਗੋੜਾ ਛੱਤੀਸਗੜ੍ਹ ਤੋਂ ਮਹਾਰਾਜ ਕੀਰਤਨਪੁਰੀ ਗੋਸਵਾਮੀ, ਲਕਸ਼ਮਣ ਦੇਵੀ ਗੋਸਵਾਮੀ, ਯੋਗੇਸ਼ਪੁਰੀ, ਟਵਿੰਕਲ, ਡਿੰਪਲ, ਮੀਨਾਕਸ਼ੀ, ਨਿਸ਼ਾ, ਤੁਲਸੀ ਅਤੇ ਦਿਸ਼ਾ ਗੋਸਵਾਮੀ ਉਹਨਾਂ ਦਾ। ਚੌਟਾਲਾ ਹਰਿਆਣਾ ਤੋਂ ਦਾਰਾ ਪੰਡਿਤ, ਸੰਜੇ ਸ਼ਰਮਾ, ਪ੍ਰਿਯੰਕਾ ਸ਼ਰਮਾ ਉਹਨਾਂ ਨੇ ਸਾਨੂੰ ਜਿਹੜਾ ਮੈਸੇਜ ਕੀਤਾ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਵੀਕੇਪੁਰੀ, ਕੈਲਾਸ਼ਪੁਰੀ, ਨੀਲਮਪੁਰੀ, ਰਾਮਾਪੁਰੀ, ਪਾਲੀਪੁਰੀ, ਸੁਨੀਲ ਪਾਠਕ ਅਤੇ ਵੀਕੇਪੁਰੀ ਅਤੇ ਵਿਨੋਦਪੁਰੀ ਉਹਨਾਂ ਦਾ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ। ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਦੀਵਾਨਾ ਰੇਡੀਓ ਲਿਸਨਰਸ ਕਲੱਬ ਜਮਾਨੀਆ ਗਾਜੀਪੁਰ UP ਤੋਂ ਇਹਨਾਂ ਨੇ ਲਿਖਿਆ ਸੁਰੇਸ਼ ਜਾਇਸਵਾਲ, ਉਰਮਿਲਾ ਜਾਇਸਵਾਲ, ਦੀਪਕ ਜਾਇਸਵਾਲ ਅਤੇ ਸਵਾਤੀ ਜਾਇਸਵਾਲ ਉਹਨਾਂ ਨੇ। ਇਸੇ ਤਰ੍ਹਾਂ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ ਗਾਮ ਉਗਾਲਾ ਜ਼ਿਲ੍ਹਾ ਅੰਬਾਲਾ ਤੋਂ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਇਹਨਾਂ ਦੇ ਪਰਿਵਾਰ ਦੇ ਸਾਰੇ ਹੀ ਮੈਂਬਰ ਸਹਿਬਾਨ। ਗਾਮ ਬਾਂਡੀਵਾਲਾ ਫਾਜ਼ਿਲਕਾ ਤੋਂ ਸੰਤ ਰਾਮ ਚਮਰੀਆਂ, ਅਕੁੰਸ਼, ਕੁਸਮ ਅਤੇ ਪੂਨਮ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਰਿੰਪੀ ਸਿੰਘ, ਪਾਲ ਸਿੰਘ, ਸਲੀਮ ਖਾਨ, ਬੇਟੀ ਤਨਵੀਰ ਕੌਰ, ਇਹਨਾਂ ਨੇ ਪਿੰਡ ਪਹੇੜੀ, ਤਹਿਸੀਲ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਸਾਨੂੰ ਮੈਸੇਜ ਕੀਤਾ ਹੈ। ਇਸੇ ਤਰ੍ਹਾਂ ਜਗਦੀਸ਼ ਕੁਮਾਰ, ਮੱਕੜ, ਅਰਵਿੰਦ, ਮੁਕੇਸ਼, ਨੀਰਜ, ਭਵਿੰਦ ਅਤੇ ਪੂਰਾ ਹੀ ਮੱਕੜ ਪਰਿਵਾਰ ਪਿੰਡ ਕਾਬੁਲ ਸ਼ਾਹ, ਖੁੱਪਨ, ਜ਼ਿਲ੍ਹਾ ਫਾਜ਼ਿਲਕਾ ਤੋਂ ਪ੍ਰੋਗਰਾਮ ਦੇ ਵਿੱਚ ਪਹੁੰਚ ਗਿਆ ਹੈ ਜੀ। ਇਹ ਮੈਸੇਜ ਹੈ ਵਿੱਕੀ ਮਾਇਲ, ਸੰਤੋਸ਼ ਮਾਇਲ, ਰੋਨਿਤ ਮਾਇਲ ਅਤੇ ਪੂਰਾ ਮਾਇਲ ਪਰਿਵਾਰ ਪਿੰਡ ਸਾਬੂਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮੈਸੇਜ ਕਰ ਰਹੇ ਨੇ। ਇਸੇ ਤਰ੍ਹਾਂ ਇਹ ਮੈਸੇਜ ਸਹਾਰਨਪੁਰ ਤੋਂ ਸਾਨੂੰ ਮਿਲਿਆ ਆਸ਼ਾ ਨਾਰੰਗ, ਸੋਨਾਲੀ ਨਾਰੰਗ ਅਤੇ ਸੁਰੇਸ਼ ਨਾਰੰਗ ਉਹਨਾਂ ਦਾ। GTB ਮਾਰਕੀਟ, ਅਹਿਮਦਗੜ੍ਹ ਮੰਡੀ, ਪੰਜਾਬ ਤੋਂ ਮੈਸੇਜ ਕਰ ਰਹੇ ਨੇ ਮੁਹੰਮਦ ਅਨਵਰ ਅੰਸਾਰੀ, ਰਵੀਨਾ, ਆਫੀਆ, ਸਨਾ, ਸਮਾ, ਹੀਨਾ, ਸ਼ਕੀਲਾ, ਜੈਸਮੀਨ, ਰਾਜੇ ਸੁਲਤਾਨਾ, ਅਖਤਰ ਅੰਸਾਰੀ, ਸੂਰਜ, ਮੁਹੰਮਦ ਜਾਵੇਦ ਅੰਸਾਰੀ, ਉਹਨਾਂ ਦਾ ਇਹ ਸਾਨੂੰ ਮੈਸੇਜ ਮਿਲਿਆ ਹੈ ਜੀ। ਇਸੇ ਤਰ੍ਹਾਂ

ਅਗਲਾ ਮੈਸੇਜ ਹੈ ਜੀ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਹੋਣਾ ਦਾ। ਗਾਮ ਕੈਰੋ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ ਸ਼ਮੀ, ਰਜਨੀ, ਆਕਾਸ਼ਦੀਪ, ਅਨਹਤ ਅਤੇ ਪੋਤਰਾ ਗੁਰਸ਼ਬਦ ਹੋਣੀ ਮੈਸੇਜ ਕਰ ਰਹੇ ਨੇ। ਇਸੇ ਤਰ੍ਹਾਂ ਬਠਿੰਡਾ ਰੋਡ ਮੰਡੀ ਡੱਬਾਲੀ ਤੋਂ ਰਾਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਕੀ ਨਾਰੰਗ, ਤਾਨੀਆ ਨਾਰੰਗ ਹੋਣਾ ਦਾ ਸਾਨੂੰ ਮੈਸੇਜ ਮਿਲ ਗਿਆ। ਬਾਗਾ ਪੁਰਾਣਾ ਤੋਂ ਸਤਨਾਮ ਸਿੰਘ ਰੱਖਣਾ, ਅਮਰਜੀਤ ਕੌਰ ਰੱਖਣਾ, ਪੋਤਰਾ ਅਤੇ ਇਕਫਤਿਹ ਸਿੰਘ ਰੱਖਣਾ, ਪੋਤਰੀ ਜਸਗੁਨ ਰੱਖਣਾ ਹੋਣਾ ਦਾ ਸਾਨੂੰ ਮੈਸੇਜ ਮਿਲਿਆ। ਇਹ ਮੈਸੇਜ ਮਿਲਿਆ ਸੁਖਦੇਵ ਕਲੇਰ, ਨਰੇਸ਼ ਕਲੇਰ, ਸੰਤੋਸ਼ ਰਾਣੀ, ਪੂਜਾ ਰਾਣੀ, ਪੁਨੀਤ ਨਿੱਗਾ ਅਤੇ ਇਹਨਾਂ ਦਾ ਪੋਤਾ ਜੀ ਸੁਬਲ ਸ਼ੁਭਦੀਪ ਕਲੇਰ, ਵਾਰਡ ਨੰਬਰ 1 ਬਲਾਚੌਰ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ। ਪਿੰਡ ਦੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜਿੰਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਹੋਣਾ ਦਾ ਮੈਸੇਜ ਸਾਨੂੰ ਮਿਲ ਗਿਆ। ਇਸੇ ਤਰ੍ਹਾਂ ਗਾਮ ਗੜੀ ਕੋਟਾਹਾ, ਜ਼ਿਲ੍ਹਾ ਪੰਚਕੁਲਾ ਹਰਿਆਣਾ ਤੋਂ ਸਿਰਾਜੁਦੀਨ ਅੰਸਾਰੀ, ਨਸੀਬਮ ਬੇਗਮ, ਅਕਰਮ ਅੰਸਾਰੀ, ਸ਼ਾਨੀਆ ਮੁਹੰਮਦ, ਇਲਿਆਸ, ਮੁਸ਼ਾਹਿਦ ਹੁਸੈਨ, ਰੌਣਕੀ ਖਾਨ, ਅਕਸਾ ਅੰਸਾਰੀ, ਆਇਸ਼ਾ ਅੰਸਾਰੀ, ਉਮਰ ਅੰਸਾਰੀ ਅਤੇ ਸਮੀਨਾ ਅੰਸਾਰੀ ਹੋਣਾ ਦਾ ਸਾਨੂੰ ਮੈਸੇਜ ਮਿਲਿਆ। ਇਹ ਮੈਸੇਜ ਹੈ ਜੀ ਪਿੰਡ ਦੇ ਡਾਕਖਾਨਾ ਲੋਹਗੜ੍ਹ ਠਾਕੁਰਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ ਅਤੇ ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆਂ ਤੋਂ ਸਾਨੂੰ ਇਹਨਾਂ ਨੇ ਮੈਸੇਜ ਕੀਤਾ। ਪੀਰ ਬੰਨਾ ਬਨੋਈ ਰੋਡ ਸੁਨਾਮ ਤੋਂ ਦਲਜੀਤ ਚੀਮਾ, ਮਨਦੀਪ ਚੀਮਾ, ਰਾਜਦੀਪ ਚੀਮਾ, ਬਲਰਾਜ ਚੀਮਾ, ਰਾਣੀ ਡਾਲੀ ਅਤੇ ਸਿਫਤ ਜੋਤ ਸਰਾਂ ਹੋਣਾ ਦਾ ਮੈਸੇਜ ਮਿਲਿਆ। ਅਤੇ ਹੁਣ ਵੱਧਦੇ ਹਾਂ ਗੀਤ ਦੇ ਵੱਲ। ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ।

ਜੀ ਬਿਲਕੁਲ, ਤੁਸੀਂ ਗੁੱਸਾ ਨਾ ਕਰੀਓ ਜੇਕਰ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਨਹੀਂ ਪਹੁੰਚ ਰਿਹਾ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਹਰ ਦੋਸਤੀ ਫਰਮਾਇਸ਼ ਇਸ ਪ੍ਰੋਗਰਾਮ ਦੇ ਵਿੱਚ ਪੂਰੀ ਹੋ ਸਕੇ, ਪਰ ਹਾਂ ਇਹ ਜ਼ਰੂਰੀ ਹੈ ਕਿ ਫਰਮਾਇਸ਼ੀ ਗੀਤ ਤੁਹਾਡੇ ਤੱਕ

ਜ਼ਰੂਰ ਪਹੁੰਚਾਈ ਜਾਣ ਅਤੇ ਉਹ ਗੀਤ ਕਿਸੇ ਨਾ ਕਿਸੇ ਦੋਸਤੀ ਫਰਮਾਇਸ਼ ਤੱਕ ਤਾਂ ਸਾਡੇ ਤੱਕ ਜ਼ਰੂਰ ਪਹੁੰਚਿਆ ਹੁੰਦਾ ਅਤੇ ਉਹ ਗੀਤ ਹੀ ਤੁਹਾਡੇ ਤੱਕ ਪਹੁੰਚਾਏ ਜਾਂਦੇ ਨੇ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਸਾਨੂੰ ਫਰਮਾਇਸ਼ ਰਲੀ ਮਿਲੀ ਮਿਲੀ ਹੈ ਜੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਕਿਸੇ ਵੀ ਗੀਤ ਨੂੰ ਸੁਣਨ ਦੇ ਲਈ। ਅਤੇ ਫਰਮਾਇਸ਼ ਕਰਨ ਵਾਲੇ ਤੁਸੀਂ ਸਭ ਉਹ ਮੈਸੇਜ ਜਿਹੜਾ ਅਸੀਂ ਲੈ ਰਹੇ ਹਾਂ ਜੀ ਇਹ ਸਾਨੂੰ ਮਿਲ ਕੀਤਾ ਹੈ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਂ ਉਹਨਾਂ ਨੇ ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ ਮੈਸੇਜ ਇਹਨਾਂ ਨੇ ਕੀਤਾ ਹੈ। ਇਸੇ ਤਰ੍ਹਾਂ ਜ਼ਿਲ੍ਹਾ ਖਰਗੋਨ ਸਨਾਵਤ ਮੱਧ ਪ੍ਰਦੇਸ਼ ਤੋਂ ਮਾਸਟਰ ਅਸ਼ੋਕ ਵਰਮਾ, ਅਰਚਨਾ ਵਰਮਾ, ਅਨੁਜ ਵਰਮਾ, ਆਯੂਸ਼ੀ ਵਰਮਾ, ਰਮੇਸ਼ ਚੰਦਰ ਵਰਮਾ, ਸ਼ੇਖ ਮੂਸਾ ਭਾਈਜਾਨ ਅਤੇ ਰਾਜਕੁਮਾਰ ਹੁਨਾਂ ਦਾ ਮੈਸੇਜ ਸਾਨੂੰ ਮਿਲਿਆ। ਅਗਲਾ ਮੈਸੇਜ ਸਾਨੂੰ ਮਿਲਿਆ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਕੁਮਾਰ ਹੁਨਾਂ ਦਾ। ਅਤੇ ਇਹ ਮੈਸੇਜ ਹੈ ਜੀ ਵਾਸਦੇਵ ਛਾਬੜਾ, ਅੰਸ਼ ਦਿਵਿਆਨਸ਼ੀ, ਚਿਰਾਗ ਸਾਜਨ ਛਾਬੜਾ, ਲਾਲੜੂ ਮੰਡੀ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ। ਇਸੇ ਤਰ੍ਹਾਂ ਬੇਅੰਤ ਸਿੰਘ ਬੱਸ ਸਟੈਂਡ ਜਲਾਲਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਮੈਸੇਜ ਕਰ ਰਹੇ ਨੇ। ਇਹ ਮੈਸੇਜ ਮਿਲਿਆ ਗਾਮ ਜੋਗੀ ਵਾਲਾ ਸ਼੍ਰੀ ਗੰਗਾ ਨਗਰ ਤੋਂ, ਪ੍ਰੇਮ ਸਹਾਰਨ, ਮੋਨਿਕਾ ਅਤੇ ਮਨੀਸ਼ ਸਹਾਰਨ ਉਹਨਾਂ ਦਾ ਮੈਸੇਜ ਹੈ ਜੀ ਇਹ। ਮਨਦੀਪ ਸਿੰਘ ਦੀਪਾ ਬੱਸ ਸਟੈਂਡ ਜਲਾਲਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਮੈਸੇਜ ਇਹਨਾਂ ਦਾ ਮਿਲਿਆ। ਮਨੀਲਾ ਫਿਲੀਪਿਨ ਤੋਂ, ਮਦਨ ਮੋਹਨ ਲਹਿਰ, ਸਰਬਜੀਤ ਲਹਿਰ, ਸੰਜੂ ਲਹਿਰ, ਨਿਤਿਕਾ ਲਹਿਰ, ਅਜੇ ਲਹਿਰ, ਅੰਜੇਲ ਲਹਿਰ ਅਤੇ ਲਾਡਲਾ ਪੋਤਾ ਅਰਨਵ ਲਹਿਰ ਉਹਨਾਂ ਦਾ ਸਾਨੂੰ ਮੈਸੇਜ ਮਿਲਿਆ। ਇਸੇ ਤਰ੍ਹਾਂ ਅਗਲਾ ਮੈਸੇਜ ਹੈ ਜੀ ਰਮੇਸ਼ ਚੰਦਰ ਚੌਹਾਨ, ਜੈ ਨਾਰਾਇਣ ਚੌਹਾਨ, ਤਰਨਾ ਚੌਹਾਨ ਅਤੇ ਪ੍ਰਤੀਕ ਚੌਹਾਨ ਉਹਨਾਂ ਦਾ। ਕ੍ਰਿਆਂਸ਼ ਬਗੜੀਆ, ਜੁਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰਿਮਾ ਬਗੜੀਆ, ਰਜਤ ਅਤੇ ਮਨੀਸ਼ ਚੌਧਰੀ ਉਹਨਾਂ ਦਾ ਮੈਸੇਜ ਮਿਲਿਆ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ। ਅਗਲਾ ਮੈਸੇਜ ਸਾਨੂੰ ਮਿਲਿਆ ਵਿਨੇ ਮੋਹਨ ਖਾਰਵਨ, ਮੀਨਾਕਸ਼ੀ ਪਲੋਮਾ ਅਤੇ ਡਾਕਟਰ ਇਸ਼ਾਨੀ ਹੁਨਾ ਦਾ। ਇਹਨਾਂ ਨੇ ਸੈਕਟਰ 18 ਜਗਾਦਰੀ, ਜ਼ਿਲ੍ਹਾ ਯਮੁਨਾਨਗਰ, ਹਰਿਆਣਾ ਤੋਂ ਮੈਸੇਜ ਕੀਤਾ ਹੈ। ਇਸੇ ਤਰ੍ਹਾਂ ਜ਼ਿਲ੍ਹਾ ਮੁਰਾਦਾਬਾਦ, ਗੁਲਾਮ ਦੁੱਲਾਪੁਰ, ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ੇ, ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ ਹੁਣਾਂ ਦਾ ਮੈਸੇਜ ਮਿਲਿਆ। ਇਹ ਮੈਸੇਜ ਮਿਲਿਆ ਨਿਊ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ, ਪ੍ਰੀਤਮ ਦਾਸ ਅੰਗਰੋਨਾ, ਸੱਤਿਆ ਦੇਵੀ, ਪੋਤਰੀ ਵਾਨੀਆ ਅਤੇ ਪੋਤਰ ਅਰਮਾਨ, ਅਭਿਤਾਜ ਕੈਨੇਡਾ ਐਂਡ ਕਾਕਾ ਦਹਿਵਿਕ ਅਤੇ ਪੂਰਾ ਹੀ ਪਰਿਵਾਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਗਿਆ ਹੈ। ਇਸੇ ਤਰ੍ਹਾਂ ਚੌਂਕ ਬੱਤੀਆ ਵਾਲਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜ ਕੌਰ, ਜੋਤੀ ਗੋਲਡੀ, ਬੱਬੂ ਟੁਬਿਆਣਾ, USA, ਰਾਮ ਲਾਲ ਖਰੋੜਾ ਅਤੇ ਸਾਰਾ ਹੀ ਮਾਧੋਪੁਰੀ ਪਰਿਵਾਰ ਜੀ ਆਇਆ ਹੈ। ਹਰਜਿੰਦਰ ਸਿੰਘ ਬਰਾੜ, BPO ਜਿੱਦਾ, ਜ਼ਿਲ੍ਹਾ ਬਠਿੰਡਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਜੀ ਕਨੇਰਾ ਮੁਹੱਲਾ ਪਟਿਆਲਾ ਤੋਂ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਉਹਨਾਂ ਦਾ। ਇਹ ਸਾਨੂੰ ਮਿਲਿਆ ਜੀ ਮਾਡਲ ਟਾਊਨ ਕਰਨਾਲ ਤੋਂ, ਲਿਖਣ ਵਾਲੇ ਨੇ ਸੁਧੀਰ ਨੂਤਨ। ਇਸੇ ਤਰ੍ਹਾਂ ਠਾਕੁਰ, ਜੱਗੀ, ਦੁਆ, ਸੰਦੀਪ, ਗੁਗਲਾਨੀ, ਜਗਮੋਹਨ, ਪ੍ਰਜਾਪਤੀ ਅਤੇ ਲੀਲੂ ਬਾਂਸਲ ਜੀ ਉਹਨਾਂ ਦਾ ਮੈਸੇਜ ਸਾਨੂੰ ਮਿਲ ਗਿਆ। ਇਹਨਾਂ ਦੇ ਨਾਲ ਕਿਰਨ ਵੀ ਇਹਨਾਂ ਦੇ ਮੈਸੇਜ ਦੇ ਵਿੱਚ ਸ਼ਾਮਿਲ ਹੈ ਨਾਮ ਜੀ। ਮਲਿਆਨ ਸਰਧਨਾ ਮੇਰਠ ਤੋਂ, ਅਨਿਲ ਜੈਨ, ਜੈਨ ਸਾਹਿਬ, ਸੰਯਮ ਜੈਨ, ਮੁਸਕਾਨ ਜੈਨ, ਮਾਸਟਰ ਜੀਵਨਮੇ ਜੈਨ ਉਹਨਾਂ ਦਾ ਸਾਨੂੰ ਮੈਸੇਜ ਮਿਲ ਗਿਆ ਹੈ ਜੀ। ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਸੈਕਟਰ 5 ਸੂਰਿਆ ਨਗਰੀ, ਜੋਧਪੁਰ, ਰਾਜਸਥਾਨ ਤੋਂ, ਰਮੇਸ਼ ਚੰਦਰ ਚੌਹਾਨ, ਮੋਹਿਨੀ ਚੌਹਾਨ, ਕਲਪਿਤ ਚੌਹਾਨ ਅਤੇ ਬੇਬੀ ਗਰਵ ਦਾ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ।

ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਇਸ ਵੇਲੇ ਤੁਸੀਂ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਸੁਣ ਰਹੇ ਹੋ ਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਪਸੰਦ ਦੇ ਗੀਤਾਂ ਦੇ ਨਾਲ ਤਮਕਾਂ ਪੈ ਰਹੀਆਂ ਨੇ ਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਜਿਹੜਾ ਤੁਹਾਡੇ ਤੱਕ ਪਹੁੰਚੇਗਾ ਉਹ ਹੈ ਨਰਿੰਦਰ ਬੀਬਾ ਤੇ KL ਅਗਨੀਹੋਤਰੀ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ ਤੇ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਇਸੇ ਤਰ੍ਹਾਂ ਹੈ ਮੁਹੱਲਾ ਆਨੰਦ ਵਿਹਾਰ ਨੇੜੇ ਹੋਲੀ ਇੰਜਲ ਸਕੂਲ ਵਾਰਡ ਨੰਬਰ 1 ਮਲੋਟ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ ਜਸਵਿੰਦਰ ਕੌਰ ਪ੍ਰਧਾਨ ਹਰਮਿੰਦਰ ਸਿੰਘ ਬਲਵਿੰਦਰ ਕੌਰ ਉਹਨਾਂ ਦਾ ਇਹ ਮੈਸੇਜ ਹੈ ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਪਿੰਡ ਕੋਟਲੀ ਕਲਾਂ ਜ਼ਿਲ੍ਹਾ ਮਾਨਸਾ ਤੋਂ ਕੋਮਲ ਰਾਜਪੂਤ ਜਸ਼ਨ ਰਾਜਪੂਤ ਨੂਰ ਰਾਜਪੂਤ ਕਰਨ ਰਾਜਪੂਤ ਕਮਲ ਰਾਜਪੂਤ ਹਰਮਨ ਰਾਜਪੂਤ ਅਤੇ ਪੂਰਾ ਹੀ ਰਾਜਪੂਤ ਪਰਿਵਾਰ ਹੈ ਜੀ ਇਸੇ ਤਰ੍ਹਾਂ ਇਹਨਾਂ ਦੇ ਜਿਹੜੇ ਦਾਦਾ ਜੀ ਦਰਸ਼ਨ ਸਿੰਘ ਉਹਨਾਂ ਦਾ ਵੀ ਨਾਮ ਇਹਨਾਂ ਨੇ ਲਿਖਿਆ ਅਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਹੈ ਸੁਖਦੇਵ ਸਿੰਘ ਨਰਿੰਦਰ ਕੌਰ ਸਨੀ ਮਨੀ ਕਾਕਾ ਬਿੱਟੂ ਲਾਡੀ ਮੋਹਨ ਮਾਸਟਰ ਜਨਕ ਨਗਰ ਜਲੰਧਰ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ ਸੰਦੀਪ ਮੱਕੜ ਜੋਤੀ ਮੱਕੜ ਮੰਨਤ ਮੱਕੜ ਭਾਰਤ ਮੱਕੜ ਧਰਮਵੀਰ ਇਹ ਆਏ ਨੇ ਜੀ ਧਰਮਵੀਰ ਜੀ ਦਿੱਲੀ ਵਾਲੇ ਪੀਂਗਾ ਵਾਲਾ ਚੌਂਕ ਗੁਰਾਇਆ ਜਲੰਧਰ ਤੋਂ ਇਹਨਾਂ ਨੇ ਮੈਸੇਜ ਸਾਨੂੰ ਕੀਤਾ ਇਸੇ ਤਰ੍ਹਾਂ ਪਿੰਡ ਬਸੋਲੀ ਨੇੜੇ ਲਾਲੜੂ ਮੰਡੀ ਤੋਂ ਸੂਬੇਦਾਰ ਸਾਧੂ ਸਿੰਘ ਭੱਟੀ ਆਰਵ ਭੱਟੀ ਸ਼ਕੀਲਾ ਭੱਟੀ ਕੁਲਵੰਤ ਟੀਨੂ ਭੱਟੀ ਅਤੇ ਪੂਰੇ ਹੀ ਜਿਹੜੇ ਮੈਂਬਰ ਸਾਹਿਬਾਨ ਨੇ ਪਰਿਵਾਰ ਦੇ ਅਨਿਲ ਬਿਸ਼ਨੋਈ ਮੋਨਿਕਾ ਅਜੇ ਸਿੰਘ ਸੁਸ਼ਮਾ ਸ਼ੇਫਾਲੀ ਰਿਜ਼ਮ ਸ਼ਸ਼ੀ ਅਰਪਿਤ ਅਭਿਨਵ ਸੱਤਿਆ ਕਾਨੂ ਰੋਹਿਣੀ ਆਸ਼ਮਾ ਦੀਕਸ਼ਾ ਅਰਪਿਤ ਸ਼ਸ਼ੀ ਬਿਸ਼ਨੋਈ ਹਰੀਪੁਰਾ ਅਬੋਹਰ ਤੋਂ

ਮੈਸੇਜ ਕੀਤਾ ਹੈ। ਇਹ ਮੈਸੇਜ ਮਿਲਿਆ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ, ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ ਹੋਣਾ ਦਾ। ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਸ਼ਾਜਲੀ ਜ਼ਿਲ੍ਹਾ ਸੰਗਰੂਰ ਤੋਂ ਪ੍ਰੋਗਰਾਮ ਦੇ ਵਿੱਚ ਆਏ ਨੇ। ਗੋਬਿੰਦਪੁਰਾ ਸਿੱਕਰ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ, ਉਹਨਾਂ ਦਾ ਸਾਨੂੰ ਮੈਸੇਜ ਮਿਲਿਆ। ਇਸੇ ਤਰ੍ਹਾਂ ਮਿਲੰਕਾ ਸਿਰਸਾ ਤੋਂ, ਰਾਮ ਸਵਰੂਪ ਲੋਹਾਨੀਵਾਲ, ਪਰਮਜੀਤ ਪੰਮੀ ਅਤੇ ਪੂਜਾ ਵਰਮਾ, ਉਹਨਾਂ ਦਾ ਸਾਨੂੰ ਮੈਸੇਜ ਮਿਲਿਆ। ਇਹ ਮੈਸੇਜ ਸਾਨੂੰ ਮਿਲਿਆ ਪਿੰਡ ਖਾਨੇ ਕੀ ਢਾਬ ਮਲੋਟ ਤੋਂ, ਸ਼ਮਸ਼ੀਰ ਸਿੰਘ, ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ ਅਤੇ ਮਨਤਾਜ, ਉਹਨਾਂ ਦਾ ਸਾਨੂੰ ਮੈਸੇਜ ਮਿਲਿਆ। ਸ਼੍ਰੀ ਗੰਗਾਨਗਰ ਤੋਂ ਜਗਮੋਹਨ ਸਿੰਘ ਅਰਨੇਜਾ, ਬਜਰੰਗ ਸ਼ਰਮਾ, ਸੋਨੂ, ਮਿੰਟੂ, ਕਰਨ, ਹਰਗੁਣ, ਉਹਨਾਂ ਦਾ ਸਾਨੂੰ ਮੈਸੇਜ ਮਿਲਿਆ। ਮਹਿਸਗੇਟ ਨਾਭਾ ਤੋਂ ਸੋਮਦੱਤਰ, ਜੋਤੀ, ਰਾਣੀ ਕੈਰਵ, ਗੁਰਮੰਨਤ, ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਐੱਸ ਐੱਮ ਜਾਵੇਦ ਗਮਲਾ ਝਾਰਖੰਡ ਤੋਂ ਮੈਸੇਜ ਸਾਨੂੰ ਕਰ ਰਹੇ ਨੇ। ਪਿੰਡ ਕਕਰਾਲੀ ਜ਼ਿਲ੍ਹਾ ਪੰਚਕੂਲਾ ਤੋਂ ਵੇਦ ਪ੍ਰਕਾਸ਼, ਪ੍ਰਜਾਪਤੀ, ਲਕਸ਼ੇ, ਏਂਜਲ, ਨੇਹਾ, ਅੰਜਲੀ, ਗੁਰਮੀਤ ਕੌਰ, ਉਹਨਾਂ ਦਾ ਸਾਨੂੰ ਮੈਸੇਜ ਮਿਲਿਆ ਹੈ ਜੀ। ਅਤੇ ਇਹਨਾਂ ਦੇ ਨਾਲ ਨੇ ਸ਼ੁਭਮ, ਲਵਲੀ, ਪ੍ਰਜਾਪਤੀ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਗਾਓਂ ਫਰਾਂਸੀ ਹਿਸਾਰ ਤੋਂ, ਰਾਜ ਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ ਅਤੇ ਪੁਸ਼ਪਿੰਦਰ ਕੁਮਾਰ ਡੁੱਡੀ ਉਹਨਾਂ ਦਾ। ਬੀੜ ਸ਼ਹਿਰ ਮਹਾਰਾਸ਼ਟਰ ਤੋਂ ਨੰਦ ਕਿਸ਼ੋਰ ਕੱਟੇ, ਸੰਗੀਤਾ ਕੱਟੇ, ਸਾਕਸ਼ੀ ਕੱਟੇ, ਜੈਸ਼੍ਰੀ ਅਤੇ ਅੰਜਲੀ ਕਰਵਾ, ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਬਾਲਾ ਸਾਹਿਬ ਕਰਵਾ, ਰਾਮ ਨਿਵਾਸ ਅਗਰਵਾਲ ਅਤੇ ਧਨਜੇ ਅਤੇ ਪੀ ਬੀ ਕੁਲਥੇ, ਉਹਨਾਂ ਦਾ ਸਾਨੂੰ ਮੈਸੇਜ ਮਿਲਿਆ। ਇਸੇ ਤਰ੍ਹਾਂ ਗਾਮ ਖਾਰੀਆ ਢਾਨੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਸਤਵੀਰ ਸਿੰਘ ਵਿਚਾਰਨੀਆ, ਦਵਿੰਦਰ, ਰਾਜਪਾਲ, ਅਭਿਸ਼ੇਕ, ਜੋਗੇਸ਼, ਪੂਜਾ, ਆਰਜੂ, ਨਵਿਆ ਵਿਚਾਰਨੀਆ, ਉਹਨਾਂ ਦਾ ਸਾਨੂੰ ਮੈਸੇਜ ਮਿਲਿਆ। ਇਹ ਮੈਸੇਜ ਹੈ ਜੀ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ, ਉੱਤਰਾਖੰਡ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ। ਅਤੇ ਹੁਣ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਗੀਤੇ ਵੱਲ, ਨਰਿੰਦਰ ਬੀਬਾ ਅਤੇ ਕੇ ਐੱਲ ਅਗਨੀਹੋਤਰੀ ਦੀਆਂ ਆਵਾਜ਼ਾਂ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਤੱਕ ਪਹੁੰਚਾ ਰਹੇ ਹਾਂ।

ਜੀ ਪ੍ਰੋਗਰਾਮ ਦੇ ਵਿੱਚ ਫਰਮਾਇਸ਼ਾਂ ਤੁਹਾਡੇ ਦੁਆਰਾ ਭੇਜੀਆਂ ਹੋਈਆਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਅਤੇ ਹੁਣ ਇਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਹੈ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੀਪ ਮੀਕਾ ਬਲਵਿੰਦਰ ਬਿਰਕ ਜਤੰਗ ਬਿਰਕ ਅਤੇ ਮੀਕਾ ਬਿਰਕ ਹੋਣਾ ਦਾ ਪਿੰਡ ਚੰਦਮਾਰੀ ਤੋਂ ਨਾਂ ਲਿਖਣ ਵਾਲੇ ਨੇ ਜੀ ਮੰਗਤ ਰਾਮ ਜਗਦੀਸ਼ ਰਾਣੀ ਸੰਦੀਪ ਮਿੱਡਾ ਮਮਤਾ ਰਾਣੀ ਅਭਿਸ਼ੇਕ ਮਿੱਡਾ ਅਤੇ ਦਿਵਿਆ ਹੋਣਾ ਦਾ ਮੈਸੇਜ ਹੈ ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਇਹਨਾਂ ਨੇ ਲਿਖਿਆ ਹੈ ਖੁੱਲ੍ਹੀ ਖੇਰਾ ਫਾਜ਼ਿਲਕਾ ਤੋਂ ਬੰਟੀ ਗੌਰਵ ਸੁਮਿਤ ਗਲੋਰੀ ਉਹਨਾਂ ਦਾ ਮੈਸੇਜ ਹੈ ਜੀ ਕਹਿੰਦੇ ਗੀਤ ਆਪਣੀ ਪਸੰਦ ਦਾ ਕੋਈ ਵੀ ਚਲਾ ਦਿਓ ਗਾਂਧੀ ਚੌਂਕ ਬੜਮੇੜ ਰਾਜਸਥਾਨ ਤੋਂ ਬਬਲੇਸ਼ ਪਵਾਰ ਡੈਨੀ ਪਵਾਰ ਮਨੀਸ਼ ਪਵਾਰ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਪਿੰਡ ਘੂਰੀ ਜਲਾਲਦਾਬਾਦ ਪੱਛਮੀ ਸਨੀ ਬੋਵੀ ਸੋਨੂ ਬਿੱਟੂ ਕਚੂਰਾ ਉਹਨਾਂ ਦਾ ਮੈਸੇਜ ਹੈ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਸੁਰਿੰਦਰ ਸੰਧੂ ਅਨੀਤਾ ਸੰਧੂ ਰੋਹਿਤ ਸੰਧੂ ਰਿਤੇਸ਼ ਸੰਧੂ ਪ੍ਰਿਤਿਸ਼ਾ ਸੰਧੂ ਅਤੇ ਮੈਕਸ ਹੋਣਾ ਦਾ ਇਹਨਾਂ ਨੇ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ ਸਾਨੂੰ ਮੈਸੇਜ ਕੀਤਾ ਹੈ ਅਰਸ਼ਦੀਪ ਸੁਰਜੀਤ ਸਿੰਘ ਅਮਰਕੋਟ ਤੋਂ ਮੈਸੇਜ ਕਰ ਰਹੇ ਨੇ ਇਸੇ ਤਰ੍ਹਾਂ ਪਿੰਡ ਚੰਦਵਾਜ਼ਾ ਫਰੀਦਕੋਟ ਤੋਂ ਅੰਗਰੇਜ਼ ਸਿੰਘ ਗੀਜਾ ਗੁਰਮੀਤ ਕੌਰ ਜਗਪ੍ਰੀਤ ਸਿੰਘ ਮਨਪ੍ਰੀਤ ਕੌਰ ਕਰਮਜੀਤ ਸਿੰਘ ਚਰਨਜੀਤ ਕੌਰ ਪੋਤੀ ਨਵਕੀਰਤ ਕੌਰ ਗੁਰਸੀਰਤ ਕੌਰ ਅਤੇ ਪੋਤਾ ਗੁਰਪ੍ਰਤਾਪ ਸਿੰਘ ਅਤੇ ਸਾਰਾ ਹੀ ਪੂਰਵਾ ਪਰਿਵਾਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮੈਸੇਜ ਕਰ ਰਿਹਾ ਰਮੇਸ਼ ਬਿੱਲਾ ਚਾਵਲਾ ਪਿੰਡ ਅਤੇ ਡਾਕਖਾਨਾ ਖੋਈਆ ਸਰਵਰ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਮੈਸੇਜ ਕਰ ਰਹੇ ਨੇ ਇਹਨਾਂ ਦੇ ਨਾਲ ਆਸਥਾ ਜੈਸ਼ਰੀ ਸੰਤੋਸ਼ ਚਾਵਲਾ ਹੇਅਮਤ ਦੀਪਕ ਰਮੇਸ਼ ਚਾਵਲਾ ਰੇਜਲ ਹੇਜ਼ਲ ਵਿਹਾਨ ਚਾਵਲਾ ਰਿਜੂ ਬੱਬੂ ਵੀਹੂ ਚਾਵਲਾ ਅਤੇ ਪੂਰਾ ਹੀ ਚਾਵਲਾ ਪਰਿਵਾਰ ਹੈ ਜੀ ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਹੈ ਪਿੰਡ ਬਿਲੀਮਾਰ ਲਿਖਣ ਵਾਲੇ ਨੇ ਪ੍ਰੇਮ ਕੁਮਾਰ ਪ੍ਰਵੀਨ ਰਾਣੀ ਅਲੀਸਾ ਅਰਮਾਨ ਰਕੇਸ਼ ਕੁਮਾਰ ਮਮਤਾ ਰਾਣੀ ਉਹਨਾਂ ਦਾ ਹੈ ਜ਼ਿਲ੍ਹਾ ਰੋਪੜ ਪਿੰਡ ਪੱਕੂ ਮਾਜਰਾ ਤੋਂ ਸੁਰਿੰਦਰ ਨਨੂਆ ਕੁਲਵੰਤ ਨਨੂਆ ਸੁਖਜੋਤ ਨਨੂਆ ਭੁਪਿੰਦਰ ਨਨੂਆ ਅਤੇ ਮਨਜੋਤ ਨਨੂਆ ਉਹਨਾਂ ਦਾ ਮੈਸੇਜ ਸਾਨੂੰ ਮਿਲ ਗਿਆ ਤਤਰੰਗੀ ਤੋਂ ਭਗਵੰਤ ਵਰਮਾ ਸ਼ਾਂਤੀ ਦੇਵੀ ਲੀਲਾਵਤੀ ਵਿਨੀਤਾ ਵਰਮਾ ਅਤੇ ਰੁਦਰ ਵਰਮਾ ਉਹਨਾਂ ਦਾ ਮੈਸੇਜ ਮਿਲਿਆ ਇਸੇ ਤਰ੍ਹਾਂ ਸੁਸ਼ੀਲਾ ਦੇਵੀ ਮੰਦੂਰਕਰ ਸਦਾਨੰਦ ਮੰਦੂਰਕਰ ਕੁਮਾਰ ਗੌਰਵ ਮੰਦੂਰਕਰ ਉਹਨਾਂ ਦਾ ਮੈਸੇਜ ਮਿਲਿਆ ਡਪਕੀ ਰੋਡ ਅਕੋਲਾ ਤੋਂ ਇਹ ਮੈਸੇਜ ਸਾਨੂੰ ਮਿਲਿਆ ਪਿੰਡ ਧਮੋਟ ਜ਼ਿਲ੍ਹਾ ਲੁਧਿਆਣਾ ਤੋਂ ਬੂਟਾ ਬਿੰਦਰ ਸਿੰਧਾ ਢਾਲੀਵਾਲ ਅਤੇ ਪ੍ਰਗਟ ਸਿੰਘ ਢਾਲੀਵਾਲ ਰਵੀ ਅਤੇ ਨਰਿੰਦਰ ਬੀਬਾ ਉਹਨਾਂ ਦਾ ਮੈਸੇਜ ਹੈ ਜੀ ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਬਲਵਿੰਦਰ ਸਰਾਹ ਗੁਣਤਾਸ਼ ਰਸਨਦੀਪ ਮਨਿੰਦਰ ਸਰਾਹ ਪਿੰਡ ਮੋਰਜੰਡ ਸਿੱਖਾ ਹਨੂੰਮਾਨਗੜ੍ਹ ਤੋਂ ਇਹਨਾਂ ਨੇ ਮੈਸੇਜ ਕੀਤਾ ਬਾਲਕ੍ਰਿਸ਼ਨ ਸ਼ਰਮਾ ਪ੍ਰਵੀਨ ਸ਼ਰਮਾ ਮਨੀਸ਼ ਸ਼ਰਮਾ ਰਾਹੁਲ ਸ਼ਰਮਾ ਉਹਨਾਂ ਦਾ ਨੰਗਲ ਖੇੜਾ ਫਗਵਾੜਾ ਤੋਂ ਮੈਸੇਜ ਮਿਲਿਆ ਇਸੇ ਤਰ੍ਹਾਂ ਮੁਹੰਮਦ ਸਈਦ ਅਬਾਸੀ ਨਿਗਹਤ ਪ੍ਰਵੀਨ ਅਬਾਸੀ ਸ਼ਾਹਨਵਾਜ਼ ਅਬਾਸੀ ਸਰਫਰਾਜ਼ ਅਬਾਸੀ ਫਰਦੀਨ ਅਬਾਸੀ ਸੁਹਾਨ ਅਬਾਸੀ ਅਰਜਾਨ ਅਬਾਸੀ ਅਤੇ ਪੂਰਾ ਹੀ ਅਬਾਸੀ ਪਰਿਵਾਰ ਆਇਆ ਉੱਪਰਕੋਟ ਮੁਹੱਲਾ ਚੁਕੱਟੀ ਬੁਲੰਦ ਸ਼ਹਿਰ ਤੋਂ ਇਹ ਮੈਸੇਜ ਮਿਲਿਆ ਅਨਿਲ ਮੋਹਨ ਊਸ਼ਾ ਮੋਹਨ ਟੀਲੂ ਨਾਇਕ ਅਤੇ ਮਧੂ ਨਾਇਕ ਉਹਨਾਂ ਦਾ ਅਤੇ ਅਗਲਾ ਮੈਸੇਜ ਹੈ ਜੀ ਸਾਨੂੰ ਮਿਲਿਆ ਸ਼ੰਭੂ ਦਿਆਲ ਖੱਟਕ ਵਿਮਲਾ ਦੇਵੀ ਅਮਰਜੀਤ ਖੱਟਕ ਸੁਰਿੰਦਰ ਲਾਲ ਖੱਟਕ ਜੋਗੇਸ਼ ਕੁਮਾਰ ਖੱਟਕ ਦੀਪਕ ਕੁਮਾਰ ਖੱਟਕ ਅਤੇ ਕੁਮਾਰੀ ਪੂਜਾ ਖੱਟਕ ਇਹਨਾਂ ਨੇ ਜਖੋਦ ਰਾਜਸਥਾਨ ਤੋਂ ਮੈਸੇਜ ਕੀਤਾ ਹੈ ਅਤੇ ਹੁਣ ਪ੍ਰੋਗਰਾਮ ਦੇ ਵਿੱਚ ਵੱਧਦੇ ਹਾਂ ਗੀਤ ਦੇ ਵੱਲ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਸਾਰਿਆਂ ਲਈ ਪੇਸ਼ ਕਰ ਰਹੇ ਹਾਂ

ਜੀ ਦੋਸਤੋ, ਜਦੋਂ ਆਲੇ ਦੁਆਲੇ ਹਰਿਆਲੀ ਹੁੰਦੀ ਹੈ, ਫੁੱਲ ਹੁੰਦੇ ਨਾ, ਕਿੰਨਾ ਸੋਹਣਾ ਲੱਗਦਾ ਹੈ ਮਨ, ਕਿੰਨਾ ਆਪਣੇ ਆਪ ਨੂੰ ਸ਼ਾਂਤ ਜਿਹਾ ਮਹਿਸੂਸ ਹੁੰਦਾ ਹੈ, ਕੁਦਰਤ ਦੇ ਨਾਲ ਜੁੜਾਓ ਮਹਿਸੂਸ ਹੁੰਦਾ ਹੈ। ਪਰ ਅੱਜ ਕੱਲ੍ਹ ਬਰਸਾਤਾਂ ਦੇ ਦਿਨ ਚੱਲ ਰਹੇ ਨੇ, ਤੁਸੀਂ ਦੇਖਦੇ ਹੋ ਕਿ ਬਾਰਿਸ਼ ਕਦੀ ਵੀ ਕਿਤੇ ਵੀ ਆ ਜਾਂਦੀ ਹੈ ਅਤੇ ਟੋਇਆ ਟਿੱਬਿਆਂ ਦੇ ਵਿੱਚ ਪਾਣੀ ਭਰਿਆ ਰਹਿੰਦਾ ਹੈ। ਸੋ ਆਪਣੇ ਆਲੇ ਦੁਆਲੇ ਦਾ ਖਿਆਲ ਰੱਖੋ, ਸਫਾਈ ਦਾ ਖਿਆਲ ਰੱਖੋ, ਅਤੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਆ ਝਾੜੀਆਂ ਵਾਲੀ ਆ ਜਿਹੜੀਆਂ ਜਗ੍ਹਾ ਹੁੰਦੀ ਆ, ਖਾਲੀ ਪਲਾਟ ਨੇ ਹੁੰਦੇ ਨੇ, ਉਹਨਾਂ ਦੇ ਵਿੱਚ ਬਹੁਤ ਸਾਰੇ ਬੇਫਾਲਤੂ ਜਿਹੜੇ ਆ ਪੌਦੇ, ਘਾਹ ਫੂਸ ਜਿਹੜਾ ਆ ਉੱਗ ਜਾਂਦਾ ਹੈ, ਉਹਨਾਂ ਦੇ ਵਿੱਚ ਜਾਣ ਤੋਂ ਗੁਰੇਜ਼ ਕਰੋ। ਕਿਉਂਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਛੋਟੇ ਛੋਟੇ ਜਾਨਵਰ, ਕੀੜੇ ਮਕੌੜੇ ਜਿਹੜੇ ਜ਼ਹਿਰੀਲੇ, ਕਈ ਵਾਰੀ ਇਹਨਾਂ ਝਾੜੀਆਂ ਦੇ ਵਿੱਚ ਪਨਪ ਜਾਂਦੇ ਨੇ। ਸੋ ਆਪਣਾ ਅਤੇ ਆਪਣਿਆਂ ਦਾ ਖਿਆਲ ਰੱਖੋ, ਅਤੇ ਖਿਆਲ ਤੁਹਾਡੇ ਮੈਸੇਜਸ ਦੇ ਰਾਹੀਂ ਆਏ ਗੀਤਾਂ ਦਾ ਅਸੀਂ ਰੱਖ ਰਹੇ ਹਾਂ ਪ੍ਰੋਗਰਾਮ ਦੇ ਵਿੱਚ, ਤੁਹਾਡੀ ਪਸੰਦ ਦੇ ਗੀਤ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਅਤੇ ਹੁਣ ਅਗਲਾ ਗੀਤ ਹੰਸਰਾਜ ਹੰਸ ਦੀ ਆਵਾਜ਼ ਦੇ ਵਿੱਚ ਤੁਹਾਡੇ ਤੱਕ ਪਹੁੰਚੇਗਾ, ਅਤੇ ਫਰਮਾਇਸ਼ ਤੁਹਾਡੇ ਸਭ ਦੀ ਰਲੀ ਮਿਲੀ ਇਸ ਤਰ੍ਹਾਂ ਹੈ। ਟਾਊਨਸ਼ਿਪ ਸੈਕਟਰ 8 ਭਿਲਾਈ ਨਗਰ ਛੱਤੀਸਗੜ੍ਹ ਤੋਂ ਅਸ਼ੋਕ ਸ਼ਾਮ ਕੁੰਵਰ, ਪ੍ਰਮਿਲਾ ਸ਼ਾਮ ਕੁੰਵਰ, ਆਸਮਾ ਸ਼ਾਮ ਕੁੰਵਰ, ਦੀਪਕ ਸ਼ਾਮ ਕੁੰਵਰ ਅਤੇ ਅਨੁਸ਼੍ਰੀ ਸ਼ਾਮ ਕੁੰਵਰ, ਉਹਨਾਂ ਦਾ ਸਾਨੂੰ ਮੈਸੇਜ ਮਿਲਿਆ। ਇਸੇ ਤਰ੍ਹਾਂ ਹੀਰਾ ਬਾਗ ਜਗਰਾਓਂ ਤੋਂ ਜਗਦੀਸ਼ਪਾਲ ਮਹਿਤਾ, ਲੀਲਾਵਤੀ ਮਹਿਤਾ, ਹਰਦੀਪ ਪਾਲ ਮਹਿਤਾ, ਅੰਜੂ ਬਾਲਾ ਮਹਿਤਾ ਅਤੇ ਪਾਰੂਸ਼ੀ ਮਹਿਰਾ ਅਤੇ ਦੀਪਾਂਸ਼ੂ ਮਹਿਰਾ, ਉਹਨਾਂ ਨੇ ਮੈਸੇਜ ਕੀਤਾ। ਜੀ ਆਰ ਪੌਲ ਅਤੇ ਪੂਰਾ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ ਸਾਨੂੰ ਜਿਹੜਾ ਆ ਮੈਸੇਜ ਕਰ ਰਹੇ ਨੇ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਵਜੇਂਦਰ ਵਿਸ਼ਵਕਰਮਾ, ਤਾਰਾ ਦੇਵੀ ਵਿਸ਼ਵਕਰਮਾ, ਸੋਨਾਲੀ ਸੋਨਮ ਅਤੇ ਆਸ਼ੀਸ਼ ਹੁਣਾਂ ਦਾ। ਇਹਨਾਂ ਨੇ ਸਾਨੂੰ ਕੀਤਾ ਹੈ ਪਲੇਰਾ ਟੀਕਮਗੜ੍ਹ ਮੱਧ ਪ੍ਰਦੇਸ਼ ਤੋਂ ਮੈਸੇਜ ਇਹਨਾਂ ਨੇ ਕੀਤਾ ਹੈ। ਇਸੇ ਤਰ੍ਹਾਂ ਅਨਵਰ ਸਾਬਰੀ, ਸ਼ਨੋ ਸਾਬਰੀ ਅਤੇ ਇਹਨਾਂ ਦਾ ਪੂਰੇ ਪਰਿਵਾਰ ਦੇ ਹੋਰ ਵੀ ਮੈਂਬਰ ਨੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮੈਸੇਜ ਦੇ ਰਾਹੀਂ ਆਏ। ਦਾਊਦ ਸਰਾਏ ਸਹਾਰਨਪੁਰ ਤੋਂ ਇਹਨਾਂ ਨੇ ਮੈਸੇਜ ਕੀਤਾ। ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਹਿਤਿੰਦਰ ਦਾਸ ਅਸਾਮ ਤੋਂ, ਇਹਨਾਂ ਨੇ ਮੈਸੇਜ ਕੀਤਾ। ਬਹੁਤ ਚੰਗਾ ਲੱਗਦਾ ਜਦੋਂ ਨਵੇਂ ਨਵੇਂ ਨਾਮ ਸਾਨੂੰ ਪੜ੍ਹਨ ਨੂੰ ਮਿਲਦੇ ਨੇ, ਦੋਸਤ ਸਾਡੇ ਨਵੇਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਜੁੜਦੇ ਨੇ, ਅਤੇ ਆਕਾਸ਼ਵਾਣੀ ਪਰਿਵਾਰ ਦਾ ਘੇਰਾ ਹੋਰ ਵੱਡਾ ਹੁੰਦਾ ਜਾਂਦਾ, ਬਹੁਤ ਵਧੀਆ ਲੱਗਦਾ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਮੈਸੇਜ ਇਹਨਾਂ ਦਾ ਕੀਤਾ, ਅਸੀਂ ਪੜ੍ਹ ਰਹੇ ਹਾਂ। ਅਲਿੰਕਾ ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ, ਰਾਣੀ, ਸੋਨੂ, ਰਜਨੀ, ਉਹਨਾਂ ਦਾ ਮੈਸੇਜ ਹੈ। ਇਸੇ ਤਰ੍ਹਾਂ ਮੰਡੀ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਕੁਲਦੀਪ ਗਾਂਧੀ, ਉਹਨਾਂ ਨੇ ਮੈਸੇਜ ਕੀਤਾ। ਇਹ ਮੈਸੇਜ ਸਾਨੂੰ ਮਿਲਿਆ ਜੀ ਦਤਰੰਗੀ ਬਾਟਾਪਾਰਾ ਤੋਂ ਹੀਰਾਵਤੀ ਵਰਮਾ, ਪਾਰਸਮਨੀ ਵਰਮਾ, ਪੁਸ਼ਪਿੰਦਰ ਮਨੀ ਵਰਮਾ ਅਤੇ ਨੌਖੇ ਲਾਲ ਵਰਮਾ ਉਹਨਾਂ ਦਾ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ ਅਤੇ ਭਾਈ ਸੁੱਚਾ ਸਿੰਘ ਪਾਠਕ ਉਹਨਾਂ ਦਾ ਮੈਸੇਜ ਹੈ। ਇਸੇ ਤਰ੍ਹਾਂ ਮੁਹੰਮਦ ਜਾਸੀਨ, ਅਨਜਾਨ, ਸਾਈਮਾ ਨਵਾਜ਼, ਹਸਨ, ਬਾਬੂ ਅਹਿਦ, ਮਿਫਰਾ ਨਵਾਜ਼, ਬੇਬੀ ਚਾਹਤ ਅਤੇ ਸਾਦੀਆ ਉਹਨਾਂ ਦਾ ਮਿਲਿਆ, ਦਾਦਾ ਬਾਬੂ ਰੋਡ, ਗਿਰਹੇੜ, ਝਾਰਖੰਡ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ। ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ, ਲਕਸ਼ਮ ਮਲਹੋਤਰਾ, ਲਾਡੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ ਮਲਹੋਤਰਾ, ਇਹਨਾਂ ਦੇ ਨਾਲ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਸਿੱਕਾ, ਡੁੱਗੂ, ਭਾਵਿਕ ਸਿੱਕਾ ਉਹਨਾਂ ਦਾ ਵੀ ਨਾਮ ਹੈ ਜੀ। ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਜਗਰਾਜ ਸਿੰਘ, ਕਨਕਵਾਲੀਆ, ਗੰਗਾ ਰਾਮ, ਮੋਹਨ ਲਾਲ, ਰਾਜੇਸ਼ਵਰ, ਸੋਨੂ, ਅਰਵਿੰਦ ਕੁਮਾਰ, ਲਾਡੀ ਧਾਲੀਵਾਲ ਸਮਾਨਾ ਤੋਂ। ਇਸੇ ਤਰ੍ਹਾਂ ਗੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਸ਼ਿੰਪਾ, ਕਪਿਲ ਸ਼ਿੰਪਾ, ਇਸ਼ਾਨ ਸ਼ਿੰਪਾ ਅਤੇ ਪੂਜਾ ਪਰਿਹਾਰ

ਉਹਨਾਂ ਦਾ ਮੈਸੇਜ ਸਾਨੂੰ ਮਿਲਿਆ ਹੈ। ਜਲਾਲਦਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰੀਆ, ਦਿਸ਼ਾਨੀ ਅਤੇ ਨਿਮਤ ਆਹੂਜਾ ਮੈਸੇਜ ਦਾ ਮੈਸੇਜ ਸਾਨੂੰ ਮਿਲਿਆ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਕਾਲਕਾ ਤੋਂ, ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ, ਉਹਨਾਂ ਦਾ ਸਾਨੂੰ ਮੈਸੇਜ ਮਿਲ ਗਿਆ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਸਿਮਰ ਜੀ, ਜੋਤ ਸੱਪਲ, ਫਤਿਹ ਜੋਤ ਸੱਪਲ, ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਮੇਨ ਬਾਜ਼ਾਰ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ ਕਮਲਜੀਤ ਕੌਰ, ਅਜੀਤ ਕੌਰ ਅਤੇ ਅਮਨਦੀਪ ਕੌਰ, ਉਹਨਾਂ ਦਾ ਮੈਸੇਜ ਮਿਲਿਆ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜੋਜੋਰੀਆ, ਗੀਤਾ ਰਾਣੀ ਜੋਜੋਰੀਆ, ਗਗਨਦੀਪ ਜੋਜੋਰੀਆ ਅਤੇ ਆਰਜ਼ੂ ਜੋਜੋਰੀਆ ਅਤੇ ਗੁੱਡੂ ਹੁਣੀ ਮੈਸੇਜ ਕਰ ਰਹੇ ਨੇ। ਇਸੇ ਤਰ੍ਹਾਂ ਫਲਕ ਸਿੰਘ, ਰਾਜੂ, ਬੱਬੂ, ਸੋਨੂ ਅਤੇ ਅਮਨਦੀਪ, ਉਹਨਾਂ ਦਾ ਸਾਨੂੰ ਮਿਲਿਆ। ਜਾਫਰਾ ਪਿੰਡ ਜਾਫਰਾ ਜ਼ਿਲ੍ਹਾ ਫਾਜ਼ਿਲਕਾ ਤੋਂ ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ। ਪਿੰਡ ਸ਼ਾਹਪੁਰ ਮੈਥਪੁਰ ਤੋਂ ਬੂਟਾ ਸਿੰਘ, ਵਿਜੇ ਪਾਲ ਸਿੰਘ, ਅਜੇ ਪਾਲ ਸਿੰਘ, ਪਾਹਲਜੋਤ ਸਿੰਘ, ਅਨਹਤ ਕੌਰ, ਲਵਪ੍ਰੀਤ ਕੌਰ ਅਤੇ ਪਰਵਿੰਦਰ ਕੌਰ, ਉਹਨਾਂ ਦਾ ਮੈਸੇਜ ਹੈ। ਇਹ ਮੈਸੇਜ ਹੈ ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ ਥਾਂਦੀ, ਡਾਕਟਰ ਪ੍ਰਿਯੰਕਾ ਥਾਂਦੀ, ਡਾਕਟਰ ਪ੍ਰਸ਼ਾਂਤ ਥਾਂਦੀ, ਡਾਕਟਰ ਪ੍ਰਿਯਮ ਥਾਂਦੀ, ਬੇਬੀ ਬਾਵਿਕਾ ਅਤੇ ਵਾਣੀ ਥਾਂਦੀ, ਉਹਨਾਂ ਦਾ ਇਹਨਾਂ ਨੇ ਸਾਨੂੰ ਕੀਤਾ ਹੈ ਜੀ। ਪਿੰਡ ਦੇ ਡਾਕਖਾਨਾ ਟੋਰੋਵਾਲ, ਤਹਿਸੀਲ ਬਲਾਚੌਰ, ਨਵਾਂ ਸ਼ਹਿਰ ਤੋਂ ਮੈਸੇਜ ਕਰ ਰਹੇ ਨੇ। ਤਾਂ ਹੁਣ ਪ੍ਰੋਗਰਾਮ ਦੇ ਵਿੱਚ ਵੱਧਦੇ ਹਾਂ ਗੀਤ ਦੇ ਵੱਲ। ਹੰਸਰਾਜ ਹੰਸ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਨੂੰ ਸੁਣਾ ਰਹੇ ਹਾਂ।

ਦੋਸਤੋ, ਵੈਸੇ ਤਾਂ ਕਹਿੰਦੇ ਨਾ ਕਿ ਹਰ ਇੱਕ ਨੂੰ ਜਦੋਂ ਵੀ ਮਿਲਣਾ ਚਾਹੀਦਾ ਹੱਸ ਕੇ ਹੀ ਮਿਲਣਾ ਚਾਹੀਦਾ, ਹੱਸਦੇ ਚਿਹਰੇ ਦੇ ਨਾਲ ਮਿਲਣਾ ਚਾਹੀਦਾ, ਤਾਂ ਕਿ ਸਾਹਮਣੇ ਵਾਲੇ ਦੀ ਸਾਰੀ ਥਕਾਵਟ, ਸਾਰੀ ਪਰੇਸ਼ਾਨੀ ਜਾਂ ਕੋਈ ਝਿਜਕ ਵੀ ਹੈ ਤੁਹਾਡੇ ਨਾਲ ਗੱਲਬਾਤ ਕਰਨ ਤੋਂ, ਤਾਂ ਉਹ ਵੀ ਜਿਹੜੀ ਆ ਉਹ ਦੂਰ ਹੋ ਜਾਵੇ ਤੁਹਾਡੇ ਹੱਸਦੇ ਚਿਹਰੇ ਨੂੰ ਦੇਖ ਕੇ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਬਿਲਕੁਲ ਜੀ ਹੱਸਦੇ ਹੱਸਦੇ ਅਸੀਂ ਵੀ ਆਖਰੀ ਫਰਮਾਇਸ਼ ਦੇ ਵੱਲ ਵੱਧਦੇ ਹਾਂ, ਅਤੇ ਆਖਰੀ ਫਰਮਾਇਸ਼ ਹੀ ਗੀਤ ਤੁਹਾਨੂੰ ਸਰਬਜੀਤ ਦੀ ਆਵਾਜ਼ ਦੇ ਵਿੱਚ ਸੁਣਾਵਾਂਗੇ, ਅਤੇ ਰਲੀ ਮਿਲੀ ਫਰਮਾਇਸ਼ ਤੁਹਾਡੇ ਸਭ ਦੀ ਇਸ ਤਰ੍ਹਾਂ ਹੈ। ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਭਾਟੀਆ ਅਤੇ ਮਿਆਂਗ ਭਾਟੀਆ, ਉਹਨਾਂ ਦਾ ਮੈਸੇਜ ਹੈ। ਇਹ ਫਰਮਾਇਸ਼ ਸਾਨੂੰ ਕੀਤੀ ਹੈ ਪਾਕਿਜ਼ਾ ਰੇਡੀਓ ਸ਼ਰੋਤਾ ਸੰਘ ਵੈਸ਼ਨਵ ਕਲੋਨੀ ਸਨਾਵਤ ਤੋਂ ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕੀਰ, ਮੁਹੰਮਦ ਅਲਕਮਾ ਖੱਤਰੀ ਅਤੇ ਮੁਹੰਮਦ ਅਲਤਮਸ਼ ਖੱਤਰੀ, ਰਮੇਸ਼ ਗੌਡ ਅਤੇ ਮੁਹੰਮਦ ਸ਼ਾਦਾਬ ਖੱਤਰੀ। ਇਸੇ ਤਰ੍ਹਾਂ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਥੋਮਸ, ਪਿੰਕੀ ਲਵਲੀ, ਆਰਤੀ ਅਰੋੜਾ, ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਡੁਮਰਾਓ ਬਿਹਾਰ ਤੋਂ ਡਾਕਟਰ ਡਬਲਯੂ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ ਉਹਨਾਂ ਦਾ ਹੈ। ਬਕਸਰ ਬਿਹਾਰ ਤੋਂ ਸ਼ਰਫੁਦੀਨ ਅੰਸਾਰੀ, ਫਾਤਿਮਾ ਖਾਤੂਨ ਅੰਸਾਰੀ ਅਤੇ ਸੁਰੀਤ ਰਮੇਸ਼ ਸਾਹੂ, ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਹ ਮੈਸੇਜ ਸਾਨੂੰ ਮਿਲਿਆ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਰਿਧਾਨ ਖੁਰਾਨਾ ਉਹਨਾਂ ਦਾ, ਅਤੇ ਮਸਕੀਨ ਸਾਹਿਬ ਉਹਨਾਂ ਨੇ ਸਾਨੂੰ ਮੈਸੇਜ ਕੀਤਾ ਸੀ ਸ਼ਾਦਰਾ ਦਿੱਲੀ ਤੋਂ। ਇਸੇ ਤਰ੍ਹਾਂ ਅਮਰੀਕ ਸਿੰਘ ਟੇਲਰ, ਮਾਸਟਰ ਜਲਾਨ, ਜ਼ਿਲ੍ਹਾ ਸੰਗਰੂਰ ਤੋਂ ਸਾਨੂੰ ਮੈਸੇਜ ਕਰ ਰਹੇ ਨੇ, ਅਤੇ ਇਹਨਾਂ ਦੇ ਨਾਲ ਸਾਥੀ ਮੈਂਬਰ ਨੇ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ। ਇਹ ਮੈਸੇਜ ਸਾਨੂੰ ਮਿਲਿਆ ਜੀ ਫਰਮਾਇਸ਼ ਕਰਨ ਵਾਲੇ ਨੇ ਫਤਿਹਬਾਦ ਹਰਿਆਣਾ ਤੋਂ ਬਿੱਟੂ, ਇੰਦਰਪਾਲਪੁਰੀ, ਚੰਚਲਪੁਰੀ, ਆਂਚਲਪੁਰੀ, ਗਗਨਪੁਰੀ, ਪੋਤਾ ਪ੍ਰਿੰਸਪੁਰੀ, ਖੈਰਪੁਰ ਚੌਂਕ ਸਿਰਸਾ ਤੋਂ ਕੁਲਵਿੰਦਰ ਸਕੀਲਾਪਾਲ ਅਤੇ ਇਹਨਾਂ ਦੇ ਹੋਰ ਬਹੁਤ ਸਾਰੇ ਮੈਂਬਰ ਸਹਿਬਾਨ। ਇਸੇ ਤਰ੍ਹਾਂ ਮਜਨੂੰ ਦਾ ਟੀਲਾ ਤੋਂ ਕਮਨ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਸ਼ਾ ਮਲਿਕ, ਗੁੜੀਆ ਮਾਹੀ ਮਲਿਕ ਅਤੇ ਈਸ਼ਿਵਤਾ ਅਰੋੜਾ ਉਹਨਾਂ ਦਾ ਮੈਸੇਜ ਹੈ। ਇਸੇ ਤਰ੍ਹਾਂ ਇੰਜੀਨੀਅਰ ਅਸ਼ੋਕ ਗਰੋਵਰ, ਪਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ ਉਹਨਾਂ ਦਾ ਸਾਨੂੰ ਮੈਸੇਜ ਮਿਲਿਆ। ਆਦਰਸ਼ ਨਗਰ ਬਠਿੰਡਾ ਤੋਂ ਬ੍ਰਮਟਨ ਕੈਨੇਡਾ ਤੋਂ ਨਿਖਿਲ ਭਾਟੀਆ, ਨੀਤੀ ਭਾਟੀਆ ਅਤੇ ਮਹਿਰੀਨ ਭਾਟੀਆ ਉਹਨਾਂ ਦਾ ਸਾਨੂੰ ਮੈਸੇਜ ਮਿਲਿਆ। ਇਸੇ ਤਰ੍ਹਾਂ ਪਿੰਡ ਇਸਲਾਮ ਵਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਸੋਹਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗੁਨ ਰਾਠੀ, ਲਵਕੁਸ਼ ਵਰਮਾ ਉਹਨਾਂ ਦਾ ਸਾਨੂੰ ਮੈਸੇਜ ਮਿਲਿਆ ਹੈ ਜੀ। ਇਹ ਮੈਸੇਜ ਸਾਨੂੰ ਮਿਲਿਆ ਜਨਕਪੁਰੀ, ਸਹਾਰਨਪੁਰ ਤੋਂ ਜੌਨ ਡਿਸਕਰੈਟੋ, ਰੋਜ਼ੀ ਡਿਸਕਰੈਟੋ, ਪਰਲ ਡਿਸਕਰੈਟੋ ਅਤੇ ਵਿਲੀਅਸ ਡਿਸਕਰੈਟੋ ਉਹਨਾਂ ਦਾ, ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਨਜ਼ਦੀਕ ਬੱਸ ਸਟੈਂਡ ਬੁਰਜ ਹਨੂਮਾਨਗੜ੍ਹ ਫਾਜ਼ਿਲਕਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ, ਅਤੇ ਪੂਰਾ ਵਰਮਾ ਪਰਿਵਾਰ ਜੀ ਪਹੁੰਚ ਗਿਆ ਇਸ ਪ੍ਰੋਗਰਾਮ ਦੇ ਵਿੱਚ। ਮੇਨ ਬਾਜ਼ਾਰ, ਸ਼ੇਰਪੁਰ, ਥਾਣਾ, ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਪ੍ਰਭਜੋਤ ਸੱਪਲ ਅਤੇ ਮਨਜੋਤ ਸੱਪਲ ਉਹਨਾਂ ਦਾ ਮੈਸੇਜ ਮਿਲਿਆ। ਅਤੇ ਹੁਣ ਵੱਧਦੇ ਅੱਜ ਦੇ ਇਸ ਪ੍ਰੋਗਰਾਮ ਦੇ ਆਖਰੀ ਗੀਤ ਦੇ ਵੱਲ। ਸਰਬਜੀਤ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਆਖਰੀ ਗੀਤ ਤੁਹਾਨੂੰ ਸੁਣਾ ਰਹੇ ਹਾਂ, ਅਤੇ ਇਸ ਗੀਤ ਦੇ ਨਾਲ ਹੀ ਮੈਨੂੰ ਪੂਜਾ ਹਾਂਡਾ ਨੂੰ ਅੱਜ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦਿਓ। ਨਮਸਕਾਰ।

0: ਨਮਸਕਾਰ ਵਸੀਫੜੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਈ ਹਾਂ ਸ੍ਰੀ ਮੈਂ ਤਰਨ ਅਤੇ ਮੇਰੇ ਨਾਲ ਨੇ ਅਨੁਰਾਧਾ
1: ਜੀ ਬਿਲਕੁਲ ਅਨੁਰਾਧਾ ਹਾਜ਼ਰ ਅੱਜ ਦਾ ਪ੍ਰੋਗਰਾਮ ਵਾਸਤੇ ਵਿਹੜੇ ਲੈ ਕੇ
0: ਕੀ ਹਾਲ ਚਾਲ ਹੈ ਅਨੁਰਾਧਾ
1: ਬਿਲਕੁਲ ਹਾਲ ਚਾਲ ਠੀਕ ਹੈ ਜੀ ਦੇਖੋ ਅੱਜ ਸਵੇਰੇ ਜਦੋਂ ਮੌਸਮ ਨੇ ਥੋੜ੍ਹਾ ਜਿਹਾ

0: ਨਮਸਕਾਰ ਵਸੀਫੜੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਈ ਹਾਂ ਸ੍ਰੀ ਮੈਂ ਤਰਨ ਅਤੇ ਮੇਰੇ ਨਾਲ ਨੇ ਅਨੁਰਾਧਾ
1: ਜੀ ਬਿਲਕੁਲ ਅਨੁਰਾਧਾ ਹਾਜ਼ਰ ਅੱਜ ਦਾ ਪ੍ਰੋਗਰਾਮ ਵਾਸਤੇ ਵਿਹੜੇ ਲੈ ਕੇ
0: ਕੀ ਹਾਲ ਹੈ ਅਨੁਰਾਧਾ
1: ਬਿਲਕੁਲ ਹਾਲ ਚਾਲ ਠੀਕ ਹੈ ਜੀ ਦੇਖੋ ਅੱਜ ਸਵੇਰੇ ਜਦੋਂ ਮੌਸਮ ਨੇ ਥੋੜ੍ਹਾ ਜਿਹਾ ਮਿਜਾਜ਼ ਬਦਲਿਆ ਹੈ ਨਾ ਥੋੜ੍ਹੀ ਬੂੰਦਾਬਾਂਦੀ ਹੋਈ ਹੈ ਬਾਰਿਸ਼ ਹੋਈ ਹੈ ਮੌਸਮ ਬੜਾ ਸੁਹਾਵਣਾ ਹੋ ਗਿਆ ਅਤੇ ਦੇਖ ਕੇ ਰੂਹ ਹੈ ਜਿਹੜੀ ਖੁਸ਼ ਹੋ ਜਾਂਦੀ ਹੈ
0: ਰੂਹ ਖੁਸ਼ ਹੋ ਜਾਂਦੀ ਹੈ ਔਰ ਅੱਜ ਤੁਹਾਨੂੰ ਪਤਾ ਕਿ ਇੰਨਾ ਅੱਛਾ ਮੌਸਮ ਸੀ ਅਤੇ ਇੱਕ ਚੀਜ਼ ਕਰਕੇ ਬੜਾ ਮਜ਼ਾ ਆਇਆ
1: ਜੀ
0: ਕੋਈ ਚੀਜ਼ ਚੱਲ ਰਹੀ ਹੈ ਨਾ ਯੋਗਾ ਪੰਦਰਵਾੜਾ ਚੱਲ ਰਿਹਾ ਹੈ ਅਤੇ ਅੱਜ ਯੋਗਾ ਕਰਕੇ ਓਨੀ ਜ਼ਿਆਦਾ ਸਵੈਟਿੰਗ ਅਤੇ ਪਸੀਨਾ ਨਹੀਂ ਆਇਆ ਜਿੰਨਾ ਅੱਗੇ ਆਉਂਦਾ
1: ਬਿਲਕੁਲ ਔਰ ਦੇਖੋ ਆਪਾਂ ਦੇਖਦੇ ਹਾਂ ਨਾ ਕਿ ਆਪਾਂ ਹੀ ਨਹੀਂ ਜਿਹੜੇ ਜੀਵ ਜੰਤੂ ਪੇੜ ਪੌਦੇ ਆ ਉਹ ਵੀ ਇਸ ਮੌਸਮ ਨੂੰ ਦੇਖ ਕੇ ਪਤਾ ਲੱਗਦਾ ਕਿ ਹਾਂ ਖੁਸ਼ ਨੇ
0: ਜੀ ਮੌਸਮ ਚਾਹੇ ਕਿਸ ਤਰ੍ਹਾਂ ਦਾ ਵੀ ਹੋਵੇ ਪਰ ਇੱਕ ਰੂਟੀਨ ਜਿਹੜੀ ਹੈ ਕੰਸਿਸਟੈਂਸੀ ਜਿਹੜੀ ਹੈ ਉਹ ਸਾਡੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੈ ਔਰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਯੋਗਾ ਮਨਾਉਂਦੇ ਹਾਂ ਹੈ ਨਾ ਔਰ ਇਹ 7 ਜੂਨ ਤੋਂ ਸ਼ੁਰੂ ਹੁੰਦਾ ਅਤੇ 21 ਜੂਨ ਤੱਕ ਅਸੀਂ ਯੋਗਾ ਮਨਾਉਂਦੇ ਹਾਂ ਅਤੇ ਅਨੁਰਾਧਾ ਤੁਹਾਨੂੰ ਕੀ ਲੱਗਦਾ ਜਦੋਂ ਆਸੇ ਪਾਸੇ ਲੋਕ ਯੋਗਾ ਕਰਦੇ ਨੇ ਤਾਂ ਆਪ ਨੂੰ ਵੀ ਖੁਸ਼ੀ ਹੁੰਦੀ ਹੈ ਨਾ ਕਿ ਲੋਕ ਅਵੇਅਰ ਨੇ
1: ਬਿਲਕੁਲ
0: ਸਿਹਤ ਦੇ ਪ੍ਰਤੀ ਜਾਗਰੂਕ ਨੇ
1: ਔਰ ਗੱਲ ਇਹ ਹੈ ਕਿ ਜਦੋਂ ਅਜਿਹੇ ਦਿਨਾਂ ਨੂੰ ਅਸੀਂ ਮਨਾਉਂਦੇ ਹਾਂ ਉਹ ਦਿਨ ਨੇ ਜਿਹੜੇ ਵੈਸੇ ਤਾਂ ਉਹ ਫਿਕਸ ਹੁੰਦੇ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਮਨਾਏ ਜਾਣ ਪਰ ਪੂਰਾ ਸਾਲ ਹੀ ਅਸੀਂ ਜੇਕਰ ਇਹਨਾਂ ਚੀਜ਼ਾਂ ਨੂੰ ਅਪਣਾਈਏ ਅਤੇ ਆਪਣੀ ਸਿਹਤ ਨੂੰ ਲੈ ਕੇ ਸਰੀਰਕ ਔਰ ਮਾਨਸਿਕ ਤੌਰ 'ਤੇ ਤੰਦਰੁਸਤੀ ਹੈ ਜਿਹੜੀ ਜੇਕਰ ਅਸੀਂ ਪ੍ਰਣ ਕਰ ਲਈਏ ਕਰਨਾ ਹੀ ਆ ਇਹਨੂੰ ਠੀਕ ਅਤੇ ਮੈਨੂੰ ਲੱਗਦਾ ਹਰ ਰੋਜ਼ ਹੀ ਜਿਹੜਾ ਇਹਦਾ ਦਿਨ ਹੀ ਹੈ
0: ਬਿਲਕੁਲ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਦਿਨ ਚਾਹੇ 15 ਦਿਨ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਮਨਾਇਆ ਜਾਂਦਾ ਹੈ ਪਰ ਅਸੀਂ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਜੇ ਇਹਨਾਂ ਚੀਜ਼ਾਂ ਨੂੰ ਸ਼ਾਮਿਲ ਕਰ ਲਈਏ ਆਪਣੀ ਰੂਟੀਨ ਬਣਾ ਲਈਏ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ
1: ਬਿਲਕੁਲ ਔਰ ਯੋਗ ਹੈ ਜਿਹੜਾ ਇਹ ਸਿਰਫ ਕਸਰਤ ਹੀ ਨਹੀਂ ਬਲਕਿ ਦਿਮਾਗ ਦੀ ਸ਼ਾਂਤੀ ਲਈ ਇਕਾਗਰਤਾ ਲਈ ਨਿਰੋਗ ਜੀਵਨ ਜੀਣ ਦੇ ਲਈ ਇੱਕ ਉੱਤਮ ਸਾਧਨ ਹੈ
0: ਬਿਲਕੁਲ ਸਾਧਨ ਹੈ ਔਰ ਜਿਵੇਂ ਅਸੀਂ ਲਗਾਤਾਰ ਸੁਣਦੇ ਰਹਿੰਦੇ ਹਾਂ ਕਿ ਅੱਜ ਕੱਲ੍ਹ ਜਵਾਨ ਬੱਚਿਆਂ ਨੂੰ ਚਾਹੇ ਕਿਸੇ ਵੀ ਉਮਰ ਦੇ ਵਿੱਚ ਅਸੀਂ ਹੈਗੇ ਹਾਂ ਐਨਜ਼ਾਇਟੀ ਹੋ ਰਹੀ ਹੈ ਡਿਪਰੈਸ਼ਨ ਹੋ ਰਿਹਾ ਟੈਨਸ਼ਨ ਹੋ ਰਿਹਾ ਸੋ ਜੇ ਅਸੀਂ ਰੋਜ਼ ਯੋਗਾ ਕਰਦੇ ਹਾਂ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰਦੇ ਹਾਂ ਤਾਂ ਇਹਨਾਂ ਇਸ ਚੀਜ਼ਾਂ ਤੋਂ ਅਸੀਂ ਬਹੁਤ ਜਲਦੀ ਮੁਕਤ ਹੋ ਸਕਦੇ ਹਾਂ
1: ਬਿਲਕੁਲ ਔਰ ਦੇਖੋ ਜਿਸ ਤਰ੍ਹਾਂ ਹੁਣ 21 ਜੂਨ ਨੂੰ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਮੈਨੂੰ ਲੱਗਦਾ ਕਿ ਇਹ ਕੌਮਾਂਤਰੀ ਜਿਹੜਾ ਯੋਗਾ ਦਿਵਸ ਹੈ ਇਸ ਮੌਕੇ 'ਤੇ ਸਾਨੂੰ ਪ੍ਰਣ ਕਰਨਾ ਚਾਹੀਦਾ ਕਿ ਰੋਜ਼ਾਨਾ ਹੀ ਕੁਝ ਸਮਾਂ ਜਿਹੜਾ ਯੋਗ ਨੂੰ ਦੇਈਏ ਅਤੇ ਆਪਣੇ ਪਰਿਵਾਰ ਅਤੇ ਸਮਾਜ ਨੂੰ ਅਸੀਂ ਸਿਹਤਮੰਦ ਬਣਾਈਏ
0: ਬਿਲਕੁਲ ਔਰ ਅਨੁਰਾਧਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਇੰਟਰਨੈਸ਼ਨਲ ਡੇ ਫੋਰ ਦਾ ਐਲੀਮੀਨੇਸ਼ਨ ਆਫ ਸੈਕਸੁਅਲ ਵਾਇਲੈਂਸ ਇਨ ਕਨਫਲਿਕਟ ਵੀ ਹੈ ਯਾਨੀ ਕਿ ਸੰਘਰਸ਼ ਦੌਰਾਨ ਜਿਨਸੀ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਵੀ ਅੱਜ ਦੇ ਦਿਨ ਮਨਾਇਆ ਜਾਂਦਾ
1: ਜੀ ਬਿਲਕੁਲ ਅਤੇ ਵੈਸੇ ਵੀ ਤਰਨ ਜੀ ਅਸੀਂ ਦੇਖਦੇ ਹਾਂ ਨਾ ਕਿ ਸਾਡਾ ਜਿਹੜਾ ਇਤਿਹਾਸ ਹੈ ਉਹ ਗਵਾਹ ਹੈ ਕਿ ਜਦੋਂ ਵੀ ਦੁਨੀਆਂ ਦੇ ਕੋਨੇ ਦੇ ਵਿੱਚ ਜਿਹੜੀਆਂ ਜੰਗਾਂ ਹੁੰਦੀਆਂ ਨੇ ਹਥਿਆਰਬੰਦ ਜਿਹੜੇ ਸੰਘਰਸ਼ ਹੁੰਦੇ ਨੇ ਅਤੇ ਕੋਈ ਵੀ ਜਿਹੜੇ ਗ੍ਰਹਿ ਯੁੱਧ ਹੁੰਦੇ ਨੇ ਅਤੇ ਉਸ ਵੇਲੇ ਜਿਹੜੀ ਸਭ ਤੋਂ ਵੱਡੀ ਕੀਮਤ ਹੈ ਉਸ ਵੇਲੇ ਮਾਸੂਮ ਜਿਹੜੀਆਂ ਜਿੰਦੜੀਆਂ ਨੇ ਖਾਸ ਕਰ ਮਹਿਲਾਵਾਂ ਅਤੇ ਬੱਚਿਆਂ ਨੂੰ ਚੁਕਾਉਣੀ ਪੈਂਦੀ ਹੈ
0: ਬਿਲਕੁਲ
1: ਅਤੇ ਜੰਗ ਦੇ ਮੈਦਾਨ ਦੇ ਵਿੱਚ ਸਿਰਫ ਹਥਿਆਰ ਹੀ ਨਹੀਂ ਚੱਲਦੇ ਬਲਕਿ ਕਈ ਵਾਰ ਸੈਕਸੁਅਲ ਵਾਇਲੈਂਸ ਹੈ ਜਿਹੜੀ ਉਹਨੂੰ ਵੀ ਘਿਨੌਣੇ ਹਥਿਆਰ ਵਜੋਂ ਵਰਤਿਆ ਜਾਂਦਾ ਹੈ ਜਿਹੜਾ ਕਿ ਇਨਸਾਨੀਅਤ ਦੇ ਮੱਥੇ ਉੱਤੇ ਬਹੁਤ ਵੱਡਾ ਕਲੰਕ ਹੈ
0: ਅਤੇ
1: ਇਹ ਜਿਹੜਾ ਦਿਨ ਹੈ ਇਸੇ ਦਿਨ ਨੂੰ ਅਸੀਂ ਜਦੋਂ ਮਨਾਉਣ ਦਾ ਸਾਡਾ ਮੁੱਖ ਮਕਸਦ ਇਹੀ ਹੈ ਕਿ ਇਸ ਸੰਘਰਸ਼ ਦੌਰਾਨ ਜਿਹੜਾ ਜਿਨਸੀ ਹਿੰਸਾ ਦੇ ਖਾਤਮੇ ਨੂੰ ਉਹਨੂੰ ਖਤਮ ਕੀਤਾ ਜਾਏ ਇਸ ਕਰਕੇ ਦਿਨ ਜਿਹੜਾ ਮਨਾਇਆ ਜਾਂਦਾ ਹੈ
0: ਬਿਲਕੁਲ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਯੂਨਾਈਟਿਡ ਨੇਸ਼ਨ ਨੇ ਯਾਨੀ ਕਿ ਸੰਯੁਕਤ ਰਾਸ਼ਟਰ ਨੇ 2015 ਦੇ ਵਿੱਚ ਇਸ ਦਿਵਸ ਦੀ ਘੋਸ਼ਣਾ ਕੀਤੀ ਸੀ
1: ਜੀ
0: 19 ਜੂਨ ਦੀ ਜਿਹੜੀ ਤਰੀਕ ਹੈ ਇਸ ਲਈ ਚੁਣੀ ਗਈ ਕਿਉਂਕਿ 19 ਜੂਨ 2008 ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਸੰਘਰਸ਼ ਦੌਰਾਨ ਜਿਨਸੀ ਹਿੰਸਾ ਨੂੰ ਰੋਕਣ ਲਈ ਇੱਕ ਮਹੱਤਵਪੂਰਨ ਪ੍ਰਸਤਾਵ ਵੀ ਪਾਸ ਕੀਤਾ
1: ਬਿਲਕੁਲ ਜੀ ਔਰ ਇਹ ਜਿਹੜਾ ਦਿਨ ਹੈ ਇੱਕ ਤਾਰੀਖ ਹੀ ਨਹੀਂ ਹੈ ਬਲਕਿ ਇਹ ਦਿਨ ਉਹਨਾਂ ਲੱਖਾਂ ਪੀੜਤਾਂ ਦੀ ਆਵਾਜ਼ ਵੀ ਹੈ ਜਿਨ੍ਹਾਂ ਦੇ ਸੰਘਰਸ਼ ਦੌਰਾਨ ਇਸ ਤਰ੍ਹਾਂ ਦੇ ਜਿਹੜੇ ਦੁੱਖ ਨੇ ਉਹਨਾਂ ਨੇ ਝੱਲੇ ਨੇ ਸੋ ਅਸੀਂ ਇਹੀ ਕਾਮਨਾ ਕਰਦੇ ਹਾਂ ਕਿ ਸੰਸਾਰ ਦੇ ਵਿੱਚ ਅਮਨ ਅਤੇ ਸ਼ਾਂਤੀ ਹੈ ਜਿਹੜੀ ਉਹ ਬਰਕਰਾਰ ਰਹੇ ਇਨਸਾਨੀਅਤ ਹੈ ਜਿਹੜੀ ਉਹ ਬਰਕਰਾਰ ਰਹੇ ਅਤੇ ਇਸ ਤਰ੍ਹਾਂ ਦੀ ਜਿਹੜੀ ਹਿੰਸਾ ਆ ਉਹਦੇ ਖਿਲਾਫ਼ ਅਸੀਂ ਆਵਾਜ਼ ਉਠਾਈਏ ਅਤੇ ਇਸ ਤਰ੍ਹਾਂ ਦੇ ਜਿਹੜੇ ਕਹਿ ਲਓ ਕਿ ਹਿੰਸਾ ਆ ਉਹ ਸਾਡੇ ਸਮਾਜ ਦੇ ਵਿੱਚ ਦੁਬਾਰਾ ਨਾ ਹੋ
0: ਨਾ ਆਵੇ ਕਿਉਂਕਿ ਇਹ ਸਿਰਫ ਇੱਕ ਵਿਅਕਤੀ ਨੂੰ ਪ੍ਰਭਾਵਿਤ ਨਹੀਂ ਕਰਦੀ ਪੂਰੇ ਸਮਾਜ ਨੂੰ ਪ੍ਰਭਾਵਿਤ ਕਰਦੀ
1: ਹੈ ਬਿਲਕੁਲ ਜੀ
0: ਸੋ ਸਾਡੀਆਂ ਗੱਲਾਂ ਬਾਤਾਂ ਵੀ ਅਨੁਰਾਧਾ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ
1: ਜੀ
0: ਅਸੀਂ ਸਮਾਂ ਹੋ ਰਿਹਾ ਜੀ ਇੱਕ ਖੂਬਸੂਰਤ ਜਿਹੇ ਗੀਤ ਦਾ
1: ਜੀ
0: ਗੀਤ ਸੁਣਨ ਤੋਂ ਬਾਅਦ ਫਿਰ ਵਾਪਸ ਆ ਰਹੇ ਹਾਂ

0: ਜੀ ਬਿਲਕੁਲ ਜੀ, ਸਿਹਤ ਤਾਂ ਜ਼ਰੂਰੀ ਹੈ ਹੀ, ਕਿਉਂਕਿ ਅਸੀਂ ਗੱਲ ਕੀਤੀ ਸੀ ਯੋਗਾ ਡੇ ਦੀ, ਅਤੇ ਗੱਲ ਇਹ ਹੈ ਕਿ ਅਸੀਂ ਆਪਣੀ ਸਿਹਤ ਨੂੰ ਲੈ ਕੇ ਨਾ, ਮੈਨੂੰ ਲੱਗਦਾ ਤਰਨ ਜੀ, ਕਈ ਵਾਰੀ ਨਾ ਸਮਝੌਤਾ ਕਰ ਲੈਂਦੇ ਹਾਂ ਜਾਂ ਅਣਗਹਿਲੀ ਕਰ ਲੈਂਦੇ ਹਾਂ, ਜਦਕਿ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ਹੀ ਸਿਹਤ ਹੁੰਦੀ ਹੈ। ਸੋ
1: ਬਿਲਕੁਲ
0: ਸਾਨੂੰ ਆਪਣੀ ਸਿਹਤ ਦਾ ਜਿਹੜਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਅਤੇ ਅੱਜ ਜਿਹੜਾ ਅਗਲਾ ਸਾਡਾ ਸਿਲਸਿਲਾ ਹੈ, ਖਾਸਮ ਖਾਸ ਸਿਲਸਿਲਾ ਹੈ ਜੀ, ਉਮਰਾਂ ਦੇ ਪੈਂਡੇ,
1: ਜੀ,
0: ਜਿਸ ਵਿੱਚ ਡਾਕਟਰ ਸਤੀਸ਼ ਵਰਮਾ ਜੀ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਅਨੁਭਵ ਸਾਡੇ ਨਾਲ ਸਾਂਝੇ ਕੀਤੇ ਨੇ, ਅਤੇ ਆਓ ਸੁਣਦੇ ਹਾਂ
1: ਉਮਰਾਂ ਦੇ ਪੈਂਡੇ।
0: ਜੀ, ਉਮਰਾਂ ਦੇ ਪੈਂਡੇ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਅੱਜ ਦੇ ਇਸ ਪ੍ਰੋਗਰਾਮ 'ਚ ਜਿਨ੍ਹਾਂ ਦੇ ਉਮਰਾਂ ਦੇ ਪੈਂਡੇ ਅਸੀਂ ਮਾਪਣੇ ਆ ਨਾ, ਜਿਨ੍ਹਾਂ ਦੀ ਜ਼ਿੰਦਗੀ 'ਤੇ ਝਾਤ ਮਾਰਨੀ ਹੈ, ਉਹ ਨੇ ਡਾਕਟਰ ਸਤੀਸ਼ ਵਰਮਾ, ਜਿਨ੍ਹਾਂ ਨੂੰ ਅਸੀਂ ਡਾਕਟਰ ਐਸ ਕੇ ਵਰਮਾ ਦੇ ਨਾਮ ਨਾਲ ਵੀ ਜਾਣਦੇ ਹਾਂ। ਕਿਸ ਕਿਸ ਕੀ ਤਾਰੀਫ ਕਰੇ, ਤੇਰੀ ਹਰ ਅਦਾ ਹੀ ਖੂਬਸੂਰਤ ਹੈ। ਡਾਕਟਰ ਸਤੀਸ਼ ਵਰਮਾ, ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਉਮਰਾਂ ਦੇ ਪੈਂਡੇ ਪ੍ਰੋਗਰਾਮ 'ਚ।
2: ਬਹੁਤ ਬਹੁਤ ਸ਼ੁਕਰੀਆ ਸੁਖਜੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਲ ਇੰਡੀਆ ਰੇਡੀਓ, ਇਹ ਮੇਰੇ ਨਾਨਕਿਆਂ ਵਰਗੀ ਥਾਂ ਹੈ, ਮੈਂ ਇੰਨੀ ਵਾਰ ਇੱਥੇ ਆਇਆ
0: ਜੀ,
2: ਤੁਸੀਂ ਮੌਕਾ ਦੁਬਾਰਾ ਫੇਰ ਦਿੱਤਾ।
0: ਜੀ, ਡਾਕਟਰ ਸਤੀਸ਼ ਵਰਮਾ, ਨਾਟਕ ਹੋਵੇ
2: ਜੀ,
0: ਲੇਖਣੀ ਹੋਵੇ, ਨਾਟਕ ਦਾ ਮੰਚਨ ਹੋਵੇ
2: ਜੀ,
0: ਅਤੇ ਘਰ ਦੇ ਵਿੱਚ ਸੰਗੀਤ ਦਾ ਮਾਹੌਲ ਹੋਵੇ
2: ਜੀ,
0: ਕਿਤਾਬਾਂ ਦੇ ਨਾਲ ਗੂੜੀ ਆੜੀ ਹੋਵੇ
2: ਜੀ, ਜੀ
0: ਸੰਸਕ੍ਰਿਤ ਦੇ ਨਾਲ ਵੀ ਜੁੜੇ ਹੋਏ ਹੋਵੋ
2: ਜੀ,
0: ਅੰਗਰੇਜ਼ੀ ਹਿੰਦੀ ਕੁਝ ਵੀ ਨਾ ਛੱਡਿਆ ਹੋਵੇ, ਇੰਨਾ ਕੁਝ ਡਾਕਟਰ ਸਤੀਸ਼ ਵਰਮਾ ਕਿਵੇਂ ਸੰਭਵ ਕਰ ਪਾਏ?
2: ਇਸ ਤਰ੍ਹਾਂ ਭੈਣ ਜੀ,

0: ਰਿਪਬਲਿਕ ਉਹ ਸਾਡਾ 800 ਸਾਲ ਦਾ ਘੱਟੋ ਘੱਟ ਲਿਖਤ ਦਾ ਫਰਕ ਹੈ
1: ਜੀ,
0: ਤੇ 2500 ਸਾਲ ਸਾਡਾ ਗਿਆਨ ਪੁਰਾਣਾ ਹੈ।
1: ਅੱਛਾ ਇੱਕ ਗੱਲ ਨਿਕਲਦੀ ਹੈ,
0: ਦੱਸੋ ਜੀ,
1: ਇਹ ਜ਼ਿੰਦਗੀ ਨੂੰ ਨਿੰਬੂ ਵਾਂਗ ਨਿਚੋੜਨ ਵਾਲੇ ਸਤੀਸ਼ ਕੁਮਾਰ ਵਰਮਾ, ਡਾਕਟਰ ਸਤੀਸ਼ ਕੁਮਾਰ ਵਰਮਾ ਜੀ ਦਾ ਬਚਪਨ ਕਿੱਥੇ ਬੀਤਿਆ ਸੀ?
0: ਬਚਪਨ ਇਸ ਤਰ੍ਹਾਂ ਸੀ ਭੈਣ ਜੀ ਕਿ ਮੈਂ ਅਸੀਂ ਨਾ ਮਹਾਜਨੀ ਪਰਿਵਾਰ ਦੇ ਬੰਦੇ ਹਾਂ, ਕਿ ਜਿਹੜੇ ਮੇਰੇ ਬਜ਼ੁਰਗ ਨੇ ਮੈਨੂੰ ਆਪਣੇ ਨੱਕੜ ਦਾਦੇ ਤੋਂ ਪਤਾ ਹੈ, ਉਹ ਸੀ ਲਾਲਾ ਮੰਗਲ ਸੈਨ। ਉਦੋਂ ਪੰਜਾਬ ਬੜਾ ਖੂਬਸੂਰਤ ਸੀ, ਹਰ ਹਿੰਦੂ ਦੇ ਨਾਲ ਲਾਲਾ ਡੈਜੀਗਨੇਸ਼ਨ ਹੁੰਦਾ ਸੀ, ਲਾਲਾ ਲਾਲਾ ਧੰਨ ਰਾਮ ਚਾਤਰਿਕ, ਲਾਲਾ ਕਿਰਪਾ ਸਾਗਰ, ਹਰ ਸਿੱਖ ਪਰਿਵਾਰ ਦੇ ਵਿੱਚ ਜਿਹੜਾ ਸਰਦਾਰ ਡੈਜੀਗਨੇਸ਼ਨ ਹੁੰਦਾ ਸੀ, ਇਸ ਲਈ ਸਰਦਾਰ ਕਪੂਰ ਸਿੰਘ ICS, ਅਤੇ ਹਰ ਮੁਸਲਿਮ ਦੇ ਨਾਲ ਮੀਆਂ ਹੁੰਦਾ ਸੀ, ਮੀਆਂ ਮੁਹੰਮਦ ਬਖਸ਼ ਜੇਲਮੀ। ਸੋ ਇਹ ਤਿੰਨ ਸਾਡੇ ਡੈਜੀਗਨੇਸ਼ਨ ਸੀ ਸੰਬੋਧਨ। ਉਸ ਤੋਂ ਬਾਅਦ ਵਕਤ ਬੀਤਦਾ ਗਿਆ ਅਤੇ ਮੇਰੇ ਜਿਹੜੇ ਪੜਦਾਦਾ ਜੀ ਸੀ ਸ਼੍ਰੀ ਮੰਗਲ ਸੈਨ, ਉਹ ਟੋਹਾਣੇ ਦੇ ਸੀ, ਟੋਹਾਣੇ ਸੀ ਉਹਨਾਂ ਦੇ ਮੇਰੇ ਪੜਦਾਦਾ ਜੀ ਸ਼੍ਰੀ ਰਿਖੀ ਰਾਮ, ਉਹ ਸੀਗੇ, ਉਹ ਵੀ ਉੱਥੋਂ ਦੇ ਸੀ। ਲੇਕਿਨ ਇੱਕ ਸਟੇਜ 'ਤੇ ਜਾ ਕੇ ਜਿੱਥੋਂ ਮੈਨੂੰ ਪਤਾ ਲੱਗਿਆ, ਪੜਦਾਦਾ ਜੀ ਦਾ ਤਾਂ ਪਤਾ, ਮੈਨੂੰ ਉਸ ਤੋਂ ਪਹਿਲਾਂ ਪਤਾ ਨਹੀਂ ਕਿ ਉਹ ਕਿਤੇ ਸੁਨਾਮ ਵਿਆਹੇ ਗਏ, ਉਹ ਫਿਰ ਸੁਨਾਮ ਆ ਗਏ, ਉਹ ਫਿਰ ਉਹਨਾਂ ਦੇ ਭਗਰੀਆ ਸਾਹਿਬ ਗੋਤ ਆ, ਉਹਦੇ ਜਵਾਈ ਬਣ ਗਏ, ਅਸੀਂ ਹੈਗੇ ਭਾਨ ਗਏ, ਉਹ ਫਿਰ ਅਸੀਂ ਵੀ ਸ਼ਿਫਟਡ ਫਰੋਮ ਟੋਹਾਣਾ ਟੂ ਸੁਨਾਮ। ਉੱਥੋਂ ਫਿਰ ਮੇਰੇ ਮਤਲਬ ਨਕੜ ਦਾਦਾ, ਮੇਰੇ ਪੜਦਾਦਾ, ਫਿਰ ਮੇਰੇ ਦਾਦਾ, ਅਤੇ ਮੇਰੇ ਪੜਦਾਦਾ ਜੀ ਦੀ ਛੇਤੀ ਜਵਾਨੀ ਡੈਥ ਹੋ ਗਈ ਸੀ। ਸਾਡੀ ਪੜਦਾਦੀ ਦੇ ਦੋ ਬੇਟੇ ਇੱਕ ਬੇਟੀ ਸੀ, ਪਰ ਸ਼ੀ ਵਾਜ਼ ਵੈਰੀ ਇੰਟੈਲੀਜੈਂਟ ਗਰਲ। ਮੈਂ ਹਾਰਡ ਕੋਰ ਫੈਮਨਿਸਟ ਹਾਂ, ਮੈਂ ਔਰਤਾਂ ਦੀ ਇੰਨੀ ਇੱਜ਼ਤ ਕਰਦਾ ਸੀ, ਅੰਦਾਜ਼ਾ ਨਹੀਂ ਲਗਾ ਸਕਦੇ, ਮੇਰੇ ਤੋਂ ਵੱਡਾ ਕੋਈ ਫੈਮਨਿਸਟ ਹੋ ਨਹੀਂ ਸਕਦਾ। ਮੇਰੀ ਪੜਦਾਦੀ ਨੇ ਦੁਕਾਨ ਸਭ ਭੁਲਾਤੇ, ਉਹਨੇ ਆਪਣੇ ਬੱਚੇ ਪੜ੍ਹਾਏ ਵਿਚਾਰੇ ਨੇ, ਬਲੂੰਗੜੇ ਨਿੱਕੇ ਨਿੱਕੇ ਨਿੱਕੇ ਨਿੱਕੇ, ਉਹਨੇ ਫਿਰ ਮੇਰੇ ਦਾਦੇ ਨੂੰ ਪੰਜਵੀਂ ਪਾਸ ਕਰਾਈ, ਅਤੇ ਮੇਰਾ ਦਾਦਾ 1901 'ਚ ਪਟਵਾਰੀ ਲੱਗ ਗਿਆ ਸੀ, ਅਤੇ ਦਾਦਿਆ ਛੋਟਾ ਭਰਾ ਰੇਲਵੇ ਡਿਊਟੀ ਲੱਗ ਗਿਆ ਸੀ, ਉਹ ਨਵੀਂ ਨਵੀਂ ਰੇਲਵੇ ਆਈ ਸੀ, ਅਤੇ ਭੂਆ ਉਹਨਾਂ ਨੇ ਹਰਿਦੁਆਰ ਵਿਆਹੀ, ਅਤੇ ਪੜਦਾਦਾ ਮੇਰਾ ਇੰਨਾ ਸ਼ਰੀਫ ਬੰਦਾ ਸੀ, ਸਾਊ ਸੀ, ਉਹ ਸਾਲ 'ਚ ਇੱਕ ਦਿਨ ਸਾਰੇ ਪਿੰਡ ਨੂੰ ਇਕੱਠਾ ਕਰਕੇ ਗੱਡੇ 'ਤੇ ਬਿਠਾ ਕੇ ਹਰਿਦੁਆਰ ਦੀ ਸੈਰ ਕਰਾ ਕੇ ਆਉਂਦਾ ਸੀ, ਅਤੇ ਮੇਰੇ ਡੈਡੀ ਦੀ ਭੂਆ ਉੱਥੇ ਵਿਆਹੀ ਹੋਈ ਸੀ। ਸੋ ਸੁਨਾਮ ਨੂੰ ਅਸੀਂ ਬਿਲੋਂਗ ਕਰਦੇ ਹਾਂ। ਲੇਕਿਨ ਮੇਰਾ ਡੈਡ ਸਭ ਤੋਂ ਵੱਡਾ ਬੱਚਾ ਸੀ, ਚਾਰ ਭਰਾ ਇੱਕ ਭੈਣ, 5-1 ਦੀ ਡੈਥ ਹੋ ਗਈ ਸੀ, 4 ਭਰਾ ਇੱਕ ਭੈਣ। ਉਹ ਫਿਰ ਮੇਰੀ ਪੜਦਾਦੀ ਨੇ ਆਪਣੇ ਪੁੱਤ ਨੂੰ ਪੜ੍ਹਾਇਆ, ਉਹ ਪਟਵਾਰੀ ਬਣਿਆ, ਫਿਰ ਉਹਨੇ ਮੇਰੇ ਡੈਡੀ ਨੂੰ ਪੜ੍ਹਾਇਆ, ਬਾਬੂ ਸ਼ਾਮ ਲਾਲ ਦਾ ਨਾਂ ਸੀਗਾ, ਉਹਨਾਂ ਨੂੰ ਆਰੀਆ ਕੋਲ ਲੁਧਿਆਣਾ ਹੋਸਟਲ 'ਚ ਰਹਿ ਕੇ ਪੜ੍ਹਾਇਆ, 1935 'ਚ ਉਹਨਾਂ ਨੇ ਮੈਟ੍ਰਿਕ ਕੀਤੀ
1: ਜੀ।
0: ਫਿਰ ਮੇਰਾ ਇੱਕ ਚਾਚਾ ਸੀ, ਉਹਨੇ 8ਵੀਂ ਪਾਸ ਕੀਤੀ, ਫਿਰ ਉਹ ਭੈਣ ਵਿਆਹੁਣੀ ਸੀ, ਅਤੇ ਦਾਦਾ ਥੋੜ੍ਹਾ ਲਥਾਰਜਿਕ ਹੋਏਗਾ, ਪਟਵਾਰੀ, ਨਹਿਰੀ ਪਟਵਾਰੀ ਸੀ, ਦਾਦੀ ਨੂੰ ਬਹੁਤ ਪਿਆਰ ਕਰਦੇ, ਗੋਡੇ ਮੋਡ ਬੈਠਾ ਰਹਿੰਦਾ ਸੀ, ਉਹਨੇ ਫੌਜ 'ਚ ਭੇਜਤੇ ਦੋਨੋਂ ਵੀ, ਜਾਓ ਕੁੜੀ ਵਿਆਹਣੀ ਆ। ਸੋ ਫਾਦਰ ਮੇਰੇ ਸੈਕਿੰਡ ਵਰਲਡ ਵਾਰ ਚਲੇ ਗਏ, ਫਿਰ ਚਾਚਾ ਚਲੇ ਗਿਆ, ਫਿਰ 47 'ਚ ਉੱਥੋਂ ਰਿਟਾਇਰਮੈਂਟ ਲੈ ਕੇ ਆ ਗਏ। ਫਿਰ ਅਸੀਂ ਸਨੌਰ ਭੈਣ ਜੀ ਵੱਸੇ, ਮੇਰਾ ਵੱਡਾ ਭਰਾ ਅਤੇ ਭੈਣ, ਉਹ ਤਾਂ ਹਿੰਦੁਸਤਾਨ ਦੇ ਅਲੱਗ ਅਲੱਗ ਸ਼ਹਿਰ, ਲਖਨਊ, ਕਾਨਪੁਰ ਫੌਜ, ਮੇਰਾ ਵੱਡਾ ਭਰਾ ਉਹ 48 ਦੇ ਵਿੱਚ ਉਹ ਸਨੌਰ ਜੰਮਿਆ ਪਲਿਆ, ਸਨੌਰ ਮੇਰੇ ਡੈਡੀ ਦੀ ਮਾਸੀ ਸੀਗੀ, ਉੱਥੇ 55 'ਚ ਮੇਰਾ ਬਰਥ ਹੋਇਆ, 60 'ਚ ਮੇਰੇ ਛੋਟੇ ਭਰਾ ਦਾ ਬਰਥ ਹੋਇਆ। ਫਿਰ ਅਸੀਂ ਪਟਿਆਲੇ ਸ਼ਿਫਟ ਕਰ ਗਏ, ਪਰ ਜਿਵੇਂ ਖਿੱਚ ਹੁੰਦੀ ਹੈ ਨਾ, ਮੇਰੇ ਡੈਡੀ ਕਹਿੰਦੇ ਸੁਨਾਮ ਜਾਣਾ, ਸੁਨਾਮ ਜਾਣਾ, ਸੁਨਾਮ ਜਾਣਾ। 35 ਸਾਲਾਂ ਬਾਅਦ ਸੁਨਾਮ ਗਏ, ਉਦੋਂ 50 ਸਾਲ ਦੇ ਸੀ, ਮੈਂ BA ਫਸਟ 'ਚ ਪੜ੍ਹਦਾ ਸੀਗਾ, ਉੱਥੇ ਫਿਰ ਮੈਂ 3 ਸਾਲ ਰਿਹਾ। ਸੋ ਮੈਂ ਉੱਦਾਂ ਸੁਨਾਮੀ ਹਾਂ, ਵੈਸੇ ਮੈਂ ਸੁਨੌਰੀ ਹਾਂ, ਮੇਰੀ ਭਾਸ਼ਾ ਪੁਆਧੀ ਹੈ ਮਾਰੇ ਧਾਰੇ ਵਾਲੀ। ਫਿਰ ਮੈਂ ਪੰਜਾਬੀ ਕਰਨ ਆ ਗਿਆ, ਦੱਸਣ ਲਈ ਕਿ ਮੈਂ ਵੀ ਪੰਜਾਬੀ ਹਾਂ। ਸੋ ਪੰਜਾਬੀ ਹੋਣ ਕਰਕੇ ਤੁਹਾਡੇ ਸਾਹਮਣੇ ਬੈਠਾ। ਸੋ
1: ਸੰਖੇਪ ਦੱਸ ਦਿੱਤਾ, ਕੀ ਬਾਤ ਹੈ। ਲਓ ਜੀ, ਤੁਹਾਡੀ ਹੁਣ ਜਿਹੜੀ ਆਪਾਂ ਐਜੂਕੇਸ਼ਨ ਦੇ ਬਾਰੇ ਤੇ ਇਹੀ ਕਹਾਂਗੇ, ਥੋੜੀ ਇੱਥੇ ਥੋੜੀ ਉੱਥੇ
0: ਜੀ,
1: ਤੇ ਮੁੜ ਕੇ ਤੁਸੀਂ ਆ ਕੇ ਪਟਿਆਲੇ
0: ਆ ਗਿਆ ਜੀ।
1: ਜੀ,
0: ਉੱਥੋਂ ਸਾਲ ਮੇਰੀ ਅਸਲ ਐਜੂਕੇਸ਼ਨ ਸ਼ੁਰੂ ਹੁੰਦੀ ਹੈ, ਅਤੇ 66 ਦੇ ਵਿੱਚ ਮੈਂ 10 ਸਾਲ ਦਾ ਸੀ, ਬੱਚਾ ਸੀ, ਲੇਕਿਨ ਬੜਾ ਸ਼ਾਰਪ ਸੀ, ਬਹੁਤ ਬ੍ਰਾਈਟ ਬ੍ਰੇਨ ਸੀ। ਮੈਂ ਆਪਣੀ ਆਟੋਬਾਇਓਗ੍ਰਾਫੀ ਲਿਖ ਰਿਹਾ, ਉਹਦਾ ਮੈਂ ਇੱਕ ਪਾਰਟ ਲਿਖਿਆ, ਸਿਮਰਤਿਆਂ ਨੂੰ ਸਿਮਰਦਿਆਂ, ਅਤੇ 3.5 ਸਾਲ ਦੀ ਉਮਰ ਦੀ ਯਾਦ ਲਿਖੀ ਆ, ਸਕੂਲ ਜਾਣ ਤੋਂ ਪਹਿਲਾਂ 12 ਸਫ਼ੇ ਦਾ ਲੇਖ ਆ ਉਹ। ਹੁਣ ਮੈਂ ਆਪਣੀ ਪ੍ਰੋਪਰ ਆਟੋਬਾਇਓਗ੍ਰਾਫੀ ਆ, ਸਿਮਰਤਿਆਂ ਦੀ ਸਕਰੀਨਿੰਗ, ਉਹ 1-1 ਪੇਜ ਦੇ 365 ਪੰਨੇ ਨੇ। ਤਾਂ ਫਿਰ ਮੈਂ ਜਦੋਂ ਸਨੌਰ ਸੀ ਤਾਂ ਮੈਂ ਨੈਚੁਰਲੀ ਸਨੌਰ ਪੜ੍ਹਿਆ, ਉੱਥੇ ਗੌਰਮੈਂਟ ਹਾਈ ਸਕੂਲ ਸਨੌਰ ਸੀਗਾ, ਉੱਥੇ ਪੜ੍ਹਿਆ ਮੈਂ, ਅਤੇ ਮੇਰੇ ਵੱਡੇ ਭਰਾ ਉੱਥੇ ਪੜ੍ਹਿਆ, ਉਹਨਾਂ ਨੇ BSc ਕੀਤੀ। ਉਦੋਂ BSc ਕਰਕੇ ਜਿਵੇਂ ਅੱਜ ਕੱਲ੍ਹ JEE ਹੁੰਦੇ ਨੇ, ਇੰਜੀਨੀਅਰ ਸੁਪਰਵਾਈਜ਼ਰ ਲੱਗ ਜਾਂਦੇ, ਟੈਲੀਫੋਨ ਡਿਪਾਰਟਮੈਂਟ ਲੱਗੇ। ਮੇਰੀ ਸਿਸਟਰ ਨੇ ਉਹ 10ਵੀਂ ਪਾਸ ਕੀਤੀ, 10ਵੀਂ ਤੋਂ ਬਾਅਦ ਕੁੜੀਆਂ ਨੂੰ ਕਾਲਜ ਨਹੀਂ ਭੇਜਦੇ, ਵਿਆਹ ਹੋ ਗਿਆ। ਮੈਥੋਂ ਵੱਡੇ ਭਰਾ ਨੇ ਜਦੋਂ ਮੈਂ ਜੰਮਿਆ ਉਹ ਪੜ੍ਹਦਾ ਸੀ, ਫਿਰ ਉਹਨੇ MA ਜੋਗ੍ਰਫੀ ਕੀਤੀ। ਤਾਂ ਕੱਟ ਟੂ ਦਾ ਪੁਆਇੰਟ ਕਿ ਜਦੋਂ ਅਸੀਂ 8ਵੀਂ 'ਚ ਪੜ੍ਹਦੇ ਸੀ ਤਾਂ ਮੇਰੇ ਵੱਡੇ ਭਰਾ ਦੀ ਜੋਬ ਲੱਗ ਗਈ, ਉਹਦੀ ਟੈਲੀਫੋਨ ਡਿਪਾਰਟਮੈਂਟ ਸੀ, ਨਾਈਟ ਜੋਬ ਹੁੰਦੀ ਸੀ, ਫਿਰ ਅਸੀਂ ਪਟਿਆਲੇ ਸ਼ਿਫਟ ਕਰ ਗਏ। ਅਤੇ 8ਵੀਂ 'ਚ ਮੈਂ ਸਾਡੇ ਗੁਆਂਢ 'ਚ ਸਕੂਲ ਸੀ, SDSC ਸਕੂਲ, ਉੱਥੇ 8ਵੀਂ 'ਚ ਪਾਤਾ, ਪਰ ਮੈਂ ਉੱਥੇ ਜੀ ਨਹੀਂ ਲੱਗਿਆ, ਕਿਉਂਕਿ ਮੈਂ ਪਿੰਡ ਨਾਲ, ਮਤਲਬ ਭਾਵੇਂ ਸਨੌਰ ਪਿੰਡ ਨਹੀਂ, ਅਰਧ ਸ਼ਹਿਰੀ ਹੈ। ਫਿਰ ਮੈਂ 9ਵੀਂ 10ਵੀਂ 'ਚ 4 ਫੁੱਟ 8 ਇੰਚ ਕੱਦ ਅਤੇ 40 ਕਿਲੋ ਵਜ਼ਨ ਤੇ 14 ਸਾਲ ਉਮਰ ਜਦੋਂ ਮੈਂ 10ਵੀਂ ਪਾਸ ਕੀਤੀ ਮਿੰਦਰਾ ਕਾਲਜ ਗਿਆ
1: ਜੀ,
0: ਮੈਂ ਸਨੌਰ ਪੜ੍ਹ ਕੇ ਆਉਂਦਾ ਰਿਹਾ। ਲੋਕ ਸਨੌਰ ਤੋਂ ਪਟਿਆਲੇ, ਮੈਂ ਪਟਿਆਲੇ ਸਨੌਰ ਜਾਂਦਾ ਸੀ।
1: ਸਨੌਰ ਆਪਣੀ ਮਿਰਚ ਲਈ ਵੀ ਬੜਾ ਮਸ਼ਹੂਰ, ਸਨੌਰੀ ਮਿਰਚ
0: ਉੱਥੇ ਜੀ, ਮਿਰਚ ਤੇ ਗੁੜ।

0: ਦੋ ਨੇ, ਬੇਰੀਆਂ ਅਤੇ ਮਿਰਚ ਮਸ਼ਹੂਰ ਨੇ, ਬੇਰੀ ਮੈਂ ਲੈ ਲਈ, ਮਿਰਚ ਕਈਆਂ ਨੇ ਖਾ ਲਈ। ਉਹ ਫਿਰ ਮੈਂ ਬੇਰ ਖਾਧੇ, ਸਾਡੇ ਘਰ ਵੀ ਬੇਰੀ ਸੀ, ਫਿਰ ਮੈਨੂੰ ਬੇਰੀ ਚੰਗੀ ਲੱਗੀ ਅਤੇ ਮੇਰੇ ਦੋ ਭਰਾ ਮਿਰਚ ਵਾਲੇ ਸੁਭਾਅ ਦੇ ਨੇ,
1: ਜੀ
0: ਅਸੀਂ ਗੁੜ ਵਾਲੇ ਹਾਂ, ਭੈਣਾਂ ਤੁਹਾਨੂੰ ਤਾਂ ਸੁਖਜੀਤ ਕੌਰ ਹੁੰਦੀਆਂ ਸਾਰੀਆਂ, ਉਹ ਵਿਚਾਰੀਆਂ ਮਿੱਠੀਆਂ ਹੁੰਦੀਆਂ ਸਾਰਿਆਂ ਵਾਸਤੇ। ਬਸ
1: ਬਹੁਤ
0: ਕੱਟ
1: ਵਧੀਆ
0: ਟੂ ਦੀ
1: ਜੀ
0: ਸ਼ੋਰਟ ਕਿ
1: ਜੀ
0: ਫਿਰ ਮੈਂ ਪਟਿਆਲੇ ਜਦੋਂ ਪ੍ਰੀ ਯੂਨੀਵਰਸਿਟੀ ਸੀਗਾ,
1: ਜੀ
0: ਮਹਿੰਦਰਾ ਕਾਲਜ ਗਿਆ, ਜਿੱਥੋਂ ਕਹਿ ਲਓ ਮੈਨੂੰ ਇਹ ਸਰਟੀਫਿਕੇਟ ਮਿਲਿਆ ਮੇਰੀ ਉਮਰ ਦਾ ਜੋ ਮੈਂ ਦੱਸਿਆ, ਅਤੇ ਮੈਂ ਡਾਕਟਰ ਬਣਨਾ ਚਾਹੁੰਦਾ ਸੀ।
1: ਜੀ
0: ਪਰ ਉਹਨਾਂ ਦਿਨਾਂ 'ਚ ਮੈਂ ਜਿਸ ਕਰਕੇ ਡਾਕਟਰ ਬਣਨ ਦਾ ਇਰਾਦਾ ਕੈਂਸਲ ਕੀਤਾ, ਇਹ ਬੜੀ ਅਜੀਬ ਜੀ ਗੱਲ, ਮੈਂ ਫੰਕਸ਼ਨ 'ਚ ਜਲੰਧਰ ਗਿਆ ਸੀਗਾ, ਉੱਥੇ ਵਰਿਆਮ ਸੰਧੂ ਮੇਰੇ ਵੱਡੇ ਭਰਾ ਕਹਿੰਦੇ, ਯਾਰ ਮੈਂ ਤਾਂ ਪਹਿਲੀ ਵਾਰ ਇਹ ਗੱਲ ਸੁਣ ਰਿਹਾ ਜੋ ਤੂੰ ਕਹਿ ਰਿਹਾ। ਕਹਿੰਦੇ ਮੈਂ ਕਦੇ ਸੋਚਿਆ ਨਹੀਂ ਕਿ ਮੈਂ 66 ਦੇ ਵਿੱਚ ਜਦੋਂ ਮੈਂ ਦਸਮ ਪਾਤਸ਼ਾਹ ਤੀਜੀ ਸ਼ਤਾਬਦੀ ਆਈ, 10 ਸਾਲ ਦਾ, ਦਸਮ ਪਾਤਸ਼ਾਹ 'ਤੇ ਲੈਕਚਰ ਤਿਆਰ ਕੀਤਾ, ਭਾਸ਼ਣ, ਆਪੇ ਹੀ ਭਰਾ ਦੀ ਹਿੰਦੀ ਦੀ ਕਿਤਾਬ ਲਈ, ਆਪੇ ਉਹਨੂੰ ਟ੍ਰਾਂਸਲੇਟ ਕਰ ਲਿਆ, ਉਹਨੂੰ ਫਿਰ ਐਡਿਟ ਕਰ ਲਿਆ, ਰੂਪਾਂਤਰ ਕਰ ਲਿਆ, ਜੋ ਮੈਂ ਅੱਜ ਕੱਲ੍ਹ ਕਰਦਾ, ਅਤੇ ਭਾਸ਼ਣ ਦਿੱਤਾ, ਸਕੂਲ ਦਾ ਬੈਸਟ ਸਪੀਕਰ ਬਣ ਗਿਆ। ਅਤੇ 9ਵੀਂ 'ਚ ਮੇਰੀ ਹੋਰ ਕਿਸਮਤ ਖੁੱਲ ਗਈ, ਪ੍ਰਥਮ ਪਾਤਸ਼ਾਹ ਦੀ ਪੰਚਮ ਸ਼ਤਾਬਦੀ ਆ ਗਈ, ਮੈਂ ਕਿਹਾ ਨਵਾਂ ਕੰਮ ਕਰੀਏ, ਮੈਂ ਕਵਿਤਾ ਲਿਖਤੀ। ਉਸ ਤੋਂ ਪਹਿਲਾਂ ਕਵਿਤਾ ਸੀ ਮਹਿੰਗਾਈ, 8ਵੀਂ ਜਮਾਤ 'ਚ ਪੜ੍ਹਦੇ 10 ਸਾਲ ਦਿਨ 'ਚ ਮੈਂ ਮਹਿੰਗਾਈ ਕਵਿਤਾ ਲਿਖਤੀ ਸੀ ਕਿ ਮਹਿੰਗਾਈ ਨੇ ਸਭ ਦਾ ਲੱਕ ਤੋੜ ਦਿੱਤਾ ਹੈ, ਤਾਂ ਹੀ ਝੂਠ ਨੇ ਸੱਚ ਨਾਲੋਂ ਨਾਤਾ ਤੋੜ ਲਿੱਤਾ ਹੈ।
1: ਅੱਛਾ।
0: ਅਤੇ ਮੈਂ ਕਿਹਾ ਵੀ ਗੁਰੂ 'ਚ ਤਾਂ ਕਵਿਤਾ ਲਿਖੀਏ, ਭਾਸ਼ਣ ਤਾਂ ਸਾਰੇ ਦੇ ਲੈਣਗੇ, ਮੈਂ ਬੈਸਟ ਸਪੀਕਰ ਹਾਂ। ਮੈਂ ਲਿਖਿਆ ਗੁਰੂ ਨਾਨਕ ਦੀ ਉਡੀਕ, ਉਹ ਫਿਰ ਸਿਲੈਕਟ ਹੋਈ, ਸਕੂਲ ਦੇ ਨੋਟਿਸ ਬੋਰਡ 'ਤੇ ਟੰਗੀ ਗਈ, ਫਿਰ ਉਹਨਾਂ ਨੇ ਗੁਰੂ ਨਾਨਕ ਦੀ ਪੁਕਾਰ, ਉਹ ਫਿਰ ਉਹਨਾਂ ਨੇ ਨੋਟਿਸ 'ਤੇ ਦੂਜੀ ਵੀ ਟੰਗ ਦਿੱਤੀ। ਫਿਰ ਮੈਂ ਦੋ ਜਿਹੜੇ ਮੈਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਕਿ 66 'ਚ ਦਸਮ ਪਾਤਸ਼ਾਹ ਦੀ ਜਨਮ ਸ਼ਤਾਬਦੀ 'ਤੇ ਮੈਂ ਬੁਲਾਰਾ ਬਣਿਆ, ਮੇਰੀ ਆਵਾਜ਼ ਖੁੱਲੀ, ਯਾਨੀ ਮੇਰਾ ਤੰਦੂਆ ਟੁੱਟ ਗਿਆ।
1: ਅੱਛਾ।
0: ਪ੍ਰੈਕਟੀਕਲੀ
1: ਜੀ,
0: ਬਚਪਨ ਮੇਰੇ ਤੰਦੂਆ ਸੀ, ਮੈਂ ਸਾਫ਼ ਨਹੀਂ ਸੀ ਬੋਲਦਾ ਅਤੇ ਕੰਨ ਨੂੰ ਕੰਗ ਕਹਿੰਦਾ ਸੀ, ਉਹ ਫਿਰ ਤੰਦੂਆ ਕਟਵਾਇਆ ਗਿਆ ਨਹੀਂ, ਪਰ ਮੈਂ ਆਪੇ ਹੀ ਕਿਤੇ ਘੱਟ ਗਿਆ, ਪਤਾ ਲੱਗ ਗਿਆ ਟੁੱਟ ਗਿਆ, ਕਟਵਾਇਆ ਨਹੀਂ, ਪਰ ਉਹ ਐਸਾ ਤੰਦੂਆ ਮੇਰਾ ਖੁੱਲ੍ਹਿਆ ਕਿ ਉਸ ਤੋਂ ਬਾਅਦ ਮੈਂ ਦਬੜ ਦਬੜ ਦੌੜ ਦੌੜ ਬੋਲਦਾ, ਦੈਂਗੜ ਦੈਂਗੜ ਕਰਦਾ।
1: ਜੀ।
0: ਫਿਰ ਬਾਬਾ ਜੀ ਨੇ ਪ੍ਰਥਮ ਪਾਤਸ਼ਾਹ ਨੇ ਕਲਮ ਦਿੱਤੀ, ਹੁਣ ਕਲਮ ਮੇਰੀ ਪਾਣੀ ਵਾਂਗ ਵਗਦੀ ਹੈ ਅਤੇ ਆਵਾਜ਼ ਮੇਰੀ ਅੰਬਰਾਂ ਤੱਕ ਗੂੰਜਦੀ ਹੈ। ਇਹ ਮੈਨੂੰ ਦੋ ਖਿਤਾਬ ਤੁਹਾਡੇ ਵਰਗੇ ਭੈਣਾਂ ਭਰਾਵਾਂ ਨੇ ਦਿੱਤੇ ਹੋਏ ਨੇ।
1: ਡਾਕਟਰ ਸਤੀਸ਼ ਵਰਮਾ, ਰੇਡੀਓ ਨਾਲ ਜੁੜਨਾ ਕਿਵੇਂ ਹੋਇਆ ਸੀ?
0: ਹਾਂ, ਰੇਡੀਓ ਨਾਲ ਇੰਝ ਹੋਇਆ ਜੀ ਕਿ ਉਦੋਂ ਰੇਡੀਓ ਬੜੀ ਚੀਜ਼ ਹੁੰਦਾ, ਬੰਦੇ ਬਾਰੇ ਦੇ ਰੇਡੀਓ ਆਰਟਿਸਟ, ਰੇਡੀਓ ਆਰਟਿਸਟ ਨੇਮ ਪਲੇਟ ਹੁੰਦੀ ਸੀ
1: ਜੀ।
0: ਅਤੇ ਮੇਰਾ ਇੱਕ ਦੋਸਤ ਹੈ ਲੰਗੋਟੀਆ ਯਾਰ, ਮੈਂ ਤੋਂ ਵੱਡਾ ਥੋੜ੍ਹਾ ਜਿਹਾ, ਮੇਰਾ ਸੀਨੀਅਰ ਸੀ, ਅਸੀਂ ਇਕੱਠੇ ਪੜ੍ਹੇ ਹੋਏ ਹਾਂ
1: ਜੀ।
0: ਉਹਨੇ ਕਿਹਾ ਸੀ ਯਾਰ, ਜਦ ਮੈਂ ਕਲਾਕਾਰ ਬਣ ਗਿਆ, ਮੇਰੇ ਨਾਲ ਰੇਡੀਓ ਆਰਟਿਸਟ ਨਹੀਂ ਲਿਖਣਾ, ਇੱਕ ਵਾਰ ਮੈਂ ਰੇਡੀਓ 'ਤੇ ਆ ਗਿਆ, ਰੇਡੀਓ ਆਰਟਿਸਟ, ਰੇਡੀਓ ਆਰਟਿਸਟ, ਰੇਡੀਓ, ਉਹਦਾ ਨਾਂ ਹੈ ਗੁਰਦਾਸ ਮਾਨ
1: ਜੀ।
0: ਉਹ ਕਹਿੰਦਾ ਰੇਡੀਓ ਆਰਟਿਸਟ ਨਹੀਂ ਲਿਖਣਾ ਯਾਰ, ਉਹ ਇੱਕ ਨੇ ਕਿਤੇ ਲਿਖਤਾ, ਉਹ ਗੁੱਸੇ ਹੋ ਗਿਆ। ਅਤੇ ਮੈਂ ਉੱਥੋਂ ਹੀ ਸਿੱਖਿਆ ਵੀ ਨਾਂ ਦੀ ਪਛਾਣ ਬਣਾਓ, ਲੇਕਿਨ ਰੇਡੀਓ ਐਡੀ ਵੱਡੀ ਚੀਜ਼ ਸੀ ਕਿ ਇੱਕ ਵਾਰ ਮੈਂ ਰੇਡੀਓ ਦਾ ਰੇਡੀਓ ਆਰਟਿਸਟ, ਜਦੋਂ ਮੈਂ ਰੇਡੀਓ ਬੁਲਾਉਂਦਾ ਨਾ, ਮੈਨੂੰ ਲੱਗਦਾ ਵੀ ਮੇਰੇ ਬਚਪਨ ਦੇ ਸੁਣੇ, ਅੱਛਾ ਚਾਚਾ ਜੀ ਰੇਡੀਓ ਆਰਟਿਸਟ, ਰੇਡੀਓ ਆਰਟਿਸਟ, ਇਟ ਵਾਜ਼ ਸੋ ਬਿਗ ਥਿੰਗ। ਅਤੇ ਰੇਡੀਓ 'ਤੇ ਮੈਂ ਬਹੁਤ ਜ਼ਿਆਦਾ ਕੰਮ ਕੀਤਾ, 78 'ਚ ਜੇ ਮੈਂ ਨਹੀਂ ਭੁੱਲਦਾ, ਮੈਂ ਨਵਾਂ ਨਵਾਂ ਲੈਕਚਰ ਲੱਗਿਆ ਸੀ 22 ਸਾਲ ਦੀ ਉਮਰ 'ਚ, ਉਹ ਮੈਨੂੰ ਪ੍ਰੋਪਰ ਯਾਦ ਹੈ। ਮੇਰੇ ਖਿਆਲ ਯੁਵਾ ਤਰੰਗ ਪ੍ਰੋਗ 'ਚ ਮੈਂ ਇੱਕ ਯੁਵਾ ਤਰੰਗ ਯੁਬਾਣੀ ਮੈਨੂੰ ਬੁਲਾ ਲਿਆ ਅਤੇ ਮੈਂ ਲੈਕਚਰ ਲੱਗ ਚੁੱਕਾ ਸੀ, ਉਮਰ 22 ਸਾਲ। ਮੈਂ ਖੈਰ ਮੈਨੂੰ ਕੋਈ, ਮੈਂ ਯੁਵਾ ਥੋੜ੍ਹੀ ਹਾਂ, ਮੈਂ ਤਾਂ ਪ੍ਰੋਫੈਸਰ ਹਾਂ
1: ਜੀ।
0: ਉਹ ਕਹਿੰਦੇ ਯਾਰ 22 ਸਾਲ ਦਾ ਯੁਵਾ ਹੀ ਹੁੰਦਾ। ਮੈਂ ਖੈਰ ਮੈਂ ਬੱਚਿਆਂ ਨੂੰ ਪੜ੍ਹਾਉਂਦਾ, ਬੇਟੇ ਬੇਟੇ ਕਹਿ ਕੇ ਬੁਲਾਉਂਦਾ। ਉਹ ਉਦੋਂ ਮੇਰੀ ਇੱਥੋਂ 78 ਤੋਂ ਐਂਟਰੀ ਹੋਈ, ਜੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ
1: ਜੀ।
0: ਉਸ ਤੋਂ ਬਾਅਦ ਫਿਰ ਲਗਾਤਾਰ ਮੈਂ ਪੂਰਾ, ਹੁਣ ਵੀ ਆਉਂਦਾ ਰਿਹਾ, ਸ਼ਾਇਦ ਹੁਣ 2-4 ਸਾਲ ਦਾ ਗੈਪ ਹੋਏਗਾ
1: ਜੀ,
0: ਪਰ ਰੇਡੀਓ ਬੁਲਾਵੇ, ਮੈਂ ਕਹਿੰਦਾ ਵੀ ਇਹ ਮੇਰਾ ਮਾਂ ਪਲੇਟਫਾਰਮ ਹੈ।
1: ਵਾਹ ਜੀ ਵਾਹ।
0: ਮਤਲਬ ਰੰਗਮੰਚ ਮਾਂ ਪਲੇਟਫਾਰਮ ਹੈ,
1: ਜੀ,
0: ਰੇਡੀਓ ਮੇਰੀ ਮਾਸੀ ਹੈ ਤੇ ਟੀਵੀ ਕਹਿ ਲਓ ਵੀ ਦੂਜੀ ਮਾਸੀ ਹੈ।
1: ਅੱਛਾ ਜੀ।
0: ਸੋ ਇਹ ਮੇਰੀਆਂ ਸਾਂਝਾਂ ਨੇ
1: ਜੀ।
0: ਹਾਂਜੀ।
1: ਇਸ ਮਾਸੀ ਦੇ ਵਿੱਚ ਇੱਕ ਘਰ ਅਰਧਾਂਗਣੀ ਵੀ ਹੈ, ਸ਼ਾਦੀ ਕਿਹੜੇ ਸਾਲ ਵਿੱਚ ਹੋਈ ਸੀ, ਯਾਦ ਹੈ ਕੁਝ?
0: ਮੈਂ ਸਭ ਕੁਝ ਯਾਦ ਹੈ ਜੀ, ਮੈਨੂੰ ਤਾਂ ਇਕੱਲਾ ਇਕੱਲਾ ਹੀ, ਮੈਂ ਜੀ ਵਿਆਹ ਨਹੀਂ ਸੀ ਕਰਾਉਣਾ, ਸੱਚੀ ਇਕੱਲੇ ਰਹਿਣਾ ਸੀ, ਇਹ ਸੋਚ ਕੇ ਸਾਰੀ ਉਮਰ ਲਿਖਣਾ ਪੜ੍ਹਨਾ, ਸੰਤਾਂ ਵਾਲੀ ਜ਼ਿੰਦਗੀ ਰੱਖਣੀ ਸੀ, ਯਾਨੀ ਯੋਗੀ ਸੀ ਇੱਕ ਤਰ੍ਹਾਂ ਨਾਲ, ਦੁਨੀਆਂ 'ਚ ਰਹਿ ਕੇ ਪੜ੍ਹਾਉਂਦਾ ਸੀ, ਪ੍ਰੋਫੈਸਰ ਲੱਗ ਚੁੱਕਾ ਸੀ। ਲੇਕਿਨ ਇੱਕ ਸਟੇਜ ਆਈ, ਮੇਰੇ ਮੋਮ ਦੀ ਡੈਥ ਹੋਈ 1981 'ਚ, ਮੈਂ ਅਤੇ ਮੇਰਾ ਛੋਟਾ ਭਰਾ ਜਿਹਾ, ਮਤਲਬ ਬੱਚੇ ਸੀਗੇ, ਬੱਚੇ ਦੀ ਸੈਂਸ ਕਿ ਮੈਂ ਉਸ ਵੇਲੇ ਜੇ 81 ਡੈਥ ਹੋਈ ਹੈ ਤਾਂ ਮੈਂ ਉਦੋਂ ਤੱਕ ਲੈਕਚਰ ਲੱਗ ਚੁੱਕਾ ਸੀ, 2 ਸਾਲ ਹੋਏ। ਮੈਂ ਆਪਣੀ ਮਾਂ ਦੇ ਲਈ ਲੈਕਚਰ ਲੱਗ ਕੇ ਇੱਕ ਸੂਟ ਲੈ ਕੇ ਗਿਆ ਸੀਗਾ, ਤਾਂ ਉਹਦੀ ਡੈਥ ਹੋਈ, ਫਿਰ ਮੇਰੇ ਬਾਊ ਜੀ ਨੇ ਕੁੜਤਾ ਪਜਾਮਾ ਸਵਾਓ, ਉਹ ਮਹਿੰਦੀ ਰੰਗ ਦਾ ਕੁੜਤਾ ਪਜਾਮਾ ਮੇਰੇ ਬਾਊ ਜੀ ਨੇ ਪਾਇਆ, ਮੇਰਾ ਫੇਵਰੇਟ ਕਲਰ ਹੈ ਮਹਿੰਦੀ ਰੰਗ, ਅਤੇ ਇੱਕ ਮੇਰਾ ਫੇਵਰੇਟ ਕਲਰ ਹੈ ਬਲੈਕ। ਅਤੇ 81 'ਚ ਮੇਰੇ ਮਾਂ ਦੀ ਡੈਥ ਹੋ ਗਈ, ਸ਼੍ਰੀਮਤੀ ਦੁਆਰਕੀ ਦੇਵੀ, ਉਹ ਕਦੇ ਸਕੂਲ ਨਹੀਂ ਸੀ ਗਈ, ਲੇਕਿਨ ਉਹ ਐਸੀ, ਉਹਨੇ ਬੱਚੇ ਪੜ੍ਹਾਏ, 4 ਭਰਾ 1 ਭੈਣ, ਅਤੇ ਉਹ ਫਿਰ ਉੱਥੋਂ ਕਹਿ ਲਓ ਵੀ ਮੈਂ ਵਿਆਹ ਨਹੀਂ ਸੀ ਕਰਾਉਣਾ, ਸਾਰੀ ਉਮਰ ਲਿਖਣਾ ਪੜ੍ਹਨਾ ਸੀ। ਬਟ ਵਨ ਫਾਈਨ ਮੋਰਨਿੰਗ ਮੈਂ ਲੈਕਚਰ ਲੱਗ ਚੁੱਕਾ ਸੀ, ਕਿਸੇ ਕੁੜੀ ਨੇ, ਮੇਰੀ ਕਲਾਸ ਫੈਲੋ ਦੀ ਛੋਟੀ ਭੈਣ ਸੀ ਅਤੇ ਉਹਦੀ ਛੋਟੀ ਭੈਣ ਵੀ ਮੇਰੀ ਸਟੂਡੈਂਟ ਸੀ, ਅਤੇ ਉਹ ਕਿਤੇ ਮੈਨੂੰ ਲੱਗਿਆ ਵੀ ਉਹਦਾ ਮੇਰੇ 'ਚ ਇੰਟਰਸਟ ਹੈ, ਉਹਨੇ ਕੋਈ ਕਵਿਤਾ ਮੈਨੂੰ ਸੁਣਾਈ, ਅਤੇ ਮੈਂ ਬੜਾ ਸਪਸ਼ਟ ਬੰਦਾ ਸੀ, ਮੈਂ ਕਿਹਾ ਤੂੰ ਇਹ ਮੇਰੇ 'ਤੇ ਲਿਖੀ ਆ ਕਵਿਤਾ? ਕਹਿੰਦੀ ਹਾਂਜੀ।

0: ਕਹਿੰਦੀ ਆ ਜਾਊਂ, ਮੈਂ ਤਾਂ ਵਿਆਹ ਨਹੀਂ ਕਰਾਉਣਾ। ਉਹ ਕਹਿੰਦੀ ਮੈਂ ਵੀ ਨਹੀਂ ਕਰਾਉਣਾ। ਮੈਂ ਕਿਉਂ, ਤੂੰ ਦੱਸ ਕਹਿੰਦ, ਮੈਂ ਕਿਹਾ ਸੀ ਵੀ ਜੇ ਮੇਰਾ ਵਿਆਹ ਹੋ ਗਿਆ ਨਾ ਕਿਸੇ ਪੰਡਿਤ ਨੇ ਕਿਹਾ ਘਰ ਵਾਲਾ ਉਸੇ ਰਾਤ ਮਰ ਜੂ। ਮੈਂ ਕਿਹਾ ਮੈਂ ਪੰਡਿਤਾਂ ਨੂੰ ਮੰਨਦਾ ਨਹੀਂ, ਮੈਂ ਤਾਂ ਮਰਦਾ ਨਹੀਂ,
1: ਮੈਂ
0: ਪਰ ਮੈਂ ਕਿਹਾ ਮੇਰਾ ਕੋਈ ਫੈਸਲਾ ਨਹੀਂ ਹੈ, ਮੈਂ ਆਪਣੇ ਇੱਕ ਦੋਸਤ ਨੂੰ ਪੁੱਛਾਂਗਾ। ਉਦੋਂ ਮੇਰੇ ਡੈਡ ਦੀ, ਮੰਮੀ ਡੈਥ ਹੋਈ ਨੂੰ 5 ਸਾਲ ਹੋ ਗਏ ਸੀ, ਮੇਰੇ ਬਾਊ ਜੀ ਡੈਥ ਹੋਈ ਨੂੰ 6 ਸਾਲ ਹੋਇਆ ਸੀਗਾ। ਅਤੇ ਬੜਾ ਡੈਸਪਰੇਟ ਸੀ, ਇਕੱਲਾ ਹੋ ਗਿਆ ਸੀ ਮੈਂ, ਛੋਟਾ ਭਰਾ ਨਾਲ ਰਹਿੰਦਾ ਸੀ। ਅਤੇ ਮੈਂ ਦੇਖਿਆ ਕਿ ਮੇਰੇ ਬਾਊ ਜੀ ਰਾਤੀ 4 ਵਜੇ ਡੈਥ ਹੋਈ। ਮੈਂ ਯੂਨੀਵਰਸਿਟੀ 'ਚ ਰਹਿ ਰਿਹਾ ਫਲੈਟ 'ਚ, ਗੁਆਂਢੀਆਂ ਦੇ ਬੱਚਿਆਂ ਨੂੰ ਪਿਆਰ ਕਰਦਾ, ਅਤੇ ਮੇਰੀ ਗੁਆਂਢਣ ਭਾਬੀ ਆਪਣਾ ਬੱਚਾ ਮੈਨੂੰ ਫੜਾ ਕੇ ਜਾਂਦੀ ਹੈ। ਦਿਨ 'ਚ ਉਦੋਂ ਮੈਂ ਪੋਟੀ ਵੀ ਧੋ ਦਿੰਦਾ, ਉਹਨੂੰ ਐਂ ਪਾਲਿਆ ਆਪਣੇ ਭਤੀਜੇ ਨੂੰ। ਲੇਕਿਨ 4 ਵਜੇ ਮੇਰੇ ਘਰ ਕੋਈ ਆਇਆ ਹੀ ਨਹੀਂ, ਅਸੀਂ 2 ਭਰਾ ਰੋ ਰਹੇ ਹਾਂ, ਕੁਰਲਾ ਰਹੇ ਹਾਂ। ਅਤੇ ਮੈਂ ਆਪਣੇ ਦੋਸਤ ਕੋਲ ਗਿਆ, ਮੈਂ ਉਹਦਾ ਨਾਂ ਹੈ ਨਸੀਬ ਅਵੇਜਾ, ਮੇਰਾ ਸਭ ਤੋਂ ਅੱਛਾ ਦੋਸਤ। ਮੈਂ ਕਿਹਾ ਨਸੀਬ, ਇੱਕ ਲਾਈਨ ਦਾ ਸਵਾਲ ਹੈ, ਮੈਂ ਵਿਆਹ ਕਰਾਉਣਾ ਕਿ ਨਹੀਂ ਕਰਾਉਣਾ? ਮੈਂ ਕਿਹਾ ਕੁੜੀ ਕਹਿੰਦੀ ਵਿਆਹ ਕਰਾਉਣਾ, ਹੁਣ ਮੈਂ ਕਿਹਾ ਕੱਲ੍ਹ ਦੱਸੀ। ਉਹਦੇ ਘਰ ਦੇ ਮਨ ਜਾਣਦੇ ਆ, ਉਹ ਵੀ ਜਾਣਦੇ, ਉਹਦੀ ਭੈਣ ਮੇਰੀ ਕਲਾਸ ਫੇਲ ਹੋ ਰਹੀ ਹੈ। ਕਹਿੰਦਾ ਅਸੀਸ ਲੱਗਦਾ ਵਿਆਹ ਕਰਾਉਣਾ ਪਊਗਾ। ਮੈਂ ਕਰਾਉਣਾ ਪਊ ਮੀਨਸ? ਕਹਿੰਦੇ ਯਾਰ ਤੂੰ ਦੇਖ ਲਿਆ ਬਾਊ ਦੀ ਡੈਥ ਤੋਂ ਬਾਅਦ, ਤੂੰ ਕੱਲਾ, ਭੈਣ ਤੇਰੀ ਵਿਆਹੀ ਹੋਈ ਆ, ਵੱਡੀ ਆ, ਮਾਵਾਂ ਵਰਗੀ ਹੈ, ਜਿਹੜਾ ਭਰਾ ਪਟਿਆਲੇ ਰਹਿੰਦਾ, ਅਤੇ ਇਕੱਲੇ ਜ਼ਿੰਦਗੀ ਕੱਟਣੀ ਪੈਣੀ ਹੈ। ਦੂਜੀ ਗੱਲ, ਤੂੰ ਆਪ ਦੱਸਿਆ ਕਿ 4 ਵਜੇ ਅਸੀਂ 2 ਭਰਾ ਰੋਏ ਕੁਰਲਾਏ, ਕੋਈ ਗੁਆਂਢੀ ਨਹੀਂ ਆਇਆ। ਅਨਮੈਰਿਡ ਬੰਦੇ ਨੂੰ ਸੋਸਾਇਟੀ ਐਕਸੈਪਟ ਨਹੀਂ ਕਰਦੀ,
1: ਬਿਲਕੁਲ
0: ਐਕਸੈਪਟ ਨਹੀਂ ਕਰਦੀ। ਅਤੇ ਮੈਂ ਉਹਨੂੰ ਅਗਲੇ ਦਿਨ ਕਿਹਾ ਬਈ ਮੈਂ ਵਿਆਹ ਦਾ ਫੈਸਲਾ, ਮੇਰੇ ਦੋਸਤ ਨੇ ਕਹਿੰਦਾ ਵਿਆਹ ਕਰਾਉਣਾ, ਬਸ ਮੇਰਾ ਆਦ ਮੱਧ ਅੰਤ ਮੇਰਾ ਦੋਸਤ ਨਸੀਬ ਹੈ, ਮੈਂ ਤੂੰ ਆਪਣੇ ਘਰ ਜਾ। ਉਹ ਕਹਿੰਦੇ ਜੀ, ਉਹ ਕਹਿੰਦੇ ਸਾਨੂੰ ਸਤੀਸ਼ ਵਰਗਾ ਮੁੰਡਾ ਮਿਲ ਜੇ, ਹੋਰ ਕੀ ਚਾਹੀਦਾ? ਬਸ ਇਹ ਕਹਿ ਲਓ ਵੀ ਇਹਨੂੰ ਲਵ ਸਟੋਰੀ ਕਹਿ ਲਓ, ਲਵ ਮੈਰਿਜ ਕਹਿ ਲਓ, ਕਿ ਉਹਨੇ ਇੱਕ ਤਰ੍ਹਾਂ ਨਾਲ ਕੁੜੀ ਨੇ ਮੁੰਡੇ ਨੂੰ ਪ੍ਰਪੋਜ਼ ਕੀਤਾ, ਮੁੰਡੇ ਨੇ ਆਪਣੇ ਦੋਸਤ ਨੂੰ ਪੁੱਛਿਆ ਅਤੇ ਹਾਂ ਹੋ ਗਈ। ਸਾਡਾ 1987 'ਚ ਵਿਆਹ ਹੋਇਆ ਸੀ ਜੀ, ਅਤੇ 88 ਸਾਡੇ ਘਰ ਵੱਡਾ ਸਪੁੱਤਰ ਪੈਦਾ ਹੋਇਆ, ਫਿਰ 91 ਦੇ ਦੂਜਾ ਸਪੁੱਤਰ ਪੈਦਾ ਹੋਇਆ, ਇੱਕ ਦਾ ਨਾਂ ਅਸੀਂ ਜਾਣਦੇ ਹੋ, ਨਿੱਕਨੇਮ ਪਰੂ ਹੈ ਪਰਮੀਸ਼ ਵਰਮਾ, ਛੋਟੇ ਦਾ ਨਾਂ ਹੈ ਸੁਖਨ ਵਰਮਾ। ਉਹਦਾ ਨਿੱਕਨੇਮ ਨਹੀਂ ਸੀ ਰੱਖਿਆ, ਸੀ ਨਾਂ ਬਣਾਇਆ ਸੀ ਪਰਮ ਜਮਾ ਪਰਮਜੀਤ ਜਮਾ ਸਤੀਸ਼ ਪਰਮੀਸ਼, ਛੋਟੇ ਦਾ ਬਣਾਇਆ ਸੀ ਸਤ ਜਮਾ ਜੀ ਸਤਜੀਤ, ਅਤੇ ਨਿੱਕਨੇਮ ਰੱਖੇ ਪਰੂ ਸਤੂ।
1: ਅੱਛਾ,
0: ਉੱਪਰ ਜੋ ਸਾਡੀ ਗੁਆਂਢਣ ਆਈ ਉਹਨੂੰ ਸੱਤੂ ਸੱਤੂ ਕਹੀ ਜਾਵੇ, ਉਹ ਪੰਮੀ ਕਹਿੰਦੀ ਵੀ ਯਾਰ ਇਹ ਤਾਂ ਗੱਲ ਬਣਦੀ ਨਹੀਂ। ਫਿਰ ਮੈਂ ਉਦੋਂ ਪ੍ਰੋਗਰਾਮ ਕਰ ਸੀ ਟੀ ਵੀ 'ਤੇ ਸੁਖਨ ਸਾਜ਼, ਸੁਖਨ ਸ਼ਬਦਾਂ ਨੂੰ ਕਹਿੰਦੇ ਆ, ਅਤੇ ਗਾਲਿਬ ਦਾ ਇਕਬਾਲ ਗਾਲਿਬ ਦਾ ਸ਼ਾਇਦ ਸ਼ੇਰ ਹਾਂ ਕਿ ਯੂੰ ਤਾਂ ਦੁਨੀਆ ਮੇਂ ਹੈ ਸੁਖਨਵਰ ਔਰ ਬਹੁਤ ਅੱਛੇ, ਕਹਿਤੇ ਹੈ ਕਿ ਗਾਲਿਬ ਕਾ ਅੰਦਾਜ਼ੇ ਬਿਆਨ। ਮੈਂ ਸੋਚਿਆ ਵੀ ਵੱਡਾ ਭੱਜਦਾ ਦੌੜਦਾ ਹੈ, ਇਹ ਤਾਂ ਪਰਫਾਰਮਰ ਸਾਈਡ ਲਏਗਾ ਮੇਰੀ, ਕੁਛ ਉਹਦਾ ਕੱਦ ਕੱਠ ਮੇਰੇ ਨਾਨਕਿਆਂ 'ਤੇ ਲੰਮਾ ਲੰਝਾਇਆ, ਰੰਗ ਆਪਣੀ ਮਾਂ 'ਤੇ ਗੋਰਾ ਚਿੱਟਾ, ਦੂਜਾ ਮੇਰੇ ਵਾਂਗੂ ਸਾਂਭਲਾ ਦਰਮਿਆਨਾ ਕੰਮ, ਉਹ ਵੀ ਆਰਟਿਸਟ ਹੈ, ਬੜਾ ਸੈਂਸੀਬਲ ਹੈ, ਉਹਨੇ ਪਲਾਈ ਮੈਨੇਜਮੈਂਟ ਦੇ ਫਸਟ ਬੈਚ ਦੇ ਵਿੱਚ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ 5 ਸਾਲ ਦਾ ਕੋਰਸ। ਅਤੇ ਉਹ ਫਿਰ ਉਹ ਸਾਰੀ ਸਿਚੁਏਸ਼ਨ ਜਦੋਂ ਬਣੀ, ਅਤੇ ਫਿਰ ਮੈਂ ਕਿਹਾ ਵੀ ਸਤਜੀਤ ਗੁਆਂਢਣ ਸਾਡੀ ਬਲਜੀਤ ਘਰ ਬਿੱਲੀ ਕਹਾਣੀ ਘਰ ਸੀ, ਉਹ ਆਇਆ ਕਰੇ ਸੱਤੂ ਸੱਤੂ। ਫਿਰ ਮੈਂ ਪ੍ਰੋਗਰਾਮ ਕਰਦੇ ਸੁਖਨ ਸਾਜ, ਨਵਾਂ ਨਵਾਂ ਨਾਂ ਰੱਖਿਆ ਸੀ, ਫਿਰ ਮੈਂ ਖੈਰ ਸੁਖਨ ਰੱਖ ਲੈਂਦੇ ਹਾਂ, ਅਤੇ ਜੇ ਰਾਈਟਰ ਬਣਿਆ ਫਿਰ ਵਰਮਾ ਕੱਟ ਕੇ ਉਹਨੂੰ ਸੁਖਨਵਰ ਬਣਾ ਦਾਂਗੇ।
1: ਅੱਛਾ,
0: ਅਤੇ ਉਹ ਵੱਡਾ ਪਰੂ ਹੈ, ਉਹ ਪਰਮੀਸ਼ ਹੈਗਾ, ਉਹ ਪਰਮੀਸ਼ ਵਰਮਾ ਬਣ ਗਿਆ, ਉਹ ਸੁਖਨ ਵਰਮਾ ਹੋ ਗਿਆ। ਦੋਨੋਂ ਕਲਾਕਾਰ ਨੇ, ਉਹ ਥੋੜ੍ਹਾ ਐਕਸਟ੍ਰੋਵਰਟ ਕਲਾਕਾਰ ਹੈ, ਥੋੜ੍ਹਾ ਇੰਟਰੋਵਰਟ ਹੈ, ਪਰ ਬੋਥ ਆਰ ਸਿੰਗਰਸ, ਬੋਥ ਆਰ ਆਰਟਿਸਟ, ਮੇਰੇ ਦੋਨੋਂ ਪਿਆਰੇ ਬੱਚੇ ਨੇ। ਉਹ ਅਪਲਾਈਡ ਮੈਨੇਜਮੈਂਟ 'ਚ ਬਹੁਤ ਜ਼ਿਆਦਾ ਪੜ੍ਹਦਾ ਸੀ, ਪਰ ਉਹਦਾ ਪੜ੍ਹਾਈ 'ਚ ਬਹੁਤਾ ਇੰਟਰਸਟ ਨਹੀਂ ਸੀ, ਪਰ ਉਹ ਆਸਟ੍ਰੇਲੀਆ ਗਿਆ, ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ। ਸੋ ਸੁਖਨ ਵੀ ਬਹੁਤ ਧੀਮਾ ਧੀਮਾ ਗਾਉਂਦਾ, ਅਤੇ ਉਹ ਜਿਹੜੇ ਗੰਭੀਰ ਬੰਦੇ ਹੁੰਦੇ ਆ, ਜਿਵੇਂ ਮੈਂ ਅੰਦਰੋਂ ਗੰਭੀਰ ਹਾਂ, ਉਹ ਸੁਖਨ ਨੂੰ ਬਹੁਤ ਪਸੰਦ ਕਰਦਾ। ਤੈਨੂੰ ਸੌਣ ਲੱਗੀ ਦੇ ਸਿਰ ਥੱਲੇ ਹੱਥ ਰੱਖਦਾ ਹੈ ਕਿ ਨਹੀਂ, ਇੰਨਾ ਕੇ ਦੱਸਦੇ। ਬ੍ਰੇਕਅਪ ਹੋਇਆ, ਬ੍ਰੇਕਅਪ ਤੋਂ ਪ੍ਰੇਮੀ ਪੁੱਛਦਾ ਵੀਰਾ ਤੇਰਾ ਨਵਾਂ ਪ੍ਰੇਮੀ ਹੈ, ਜਦ ਤੂੰ ਸੌਨੇ ਸਿਰ ਥੱਲੇ ਹੱਥ ਰੱਖਦਾ ਕਿ ਨਹੀਂ, ਤੇਰਾ ਖਿਆਲ ਰੱਖਦਾ ਕਿ ਨਹੀਂ, ਆਰ ਯੂ ਕੰਫਰਟੇਬਲ? ਸੋ ਇੱਦਾਂ ਦੇ ਗੀਤ ਗਾਉਂਦਾ।
1: ਵਾਹ ਜੀ ਵਾਹ। ਮੈਡਮ ਉਹ ਤੇ ਰਸੋਈ 'ਚ ਕੰਮ ਕਰਦੇ ਹੀ ਹੋਣਗੇ।
0: ਜੀ ਜੀ।
1: ਡਾਕਟਰ ਸਤੀਸ਼ ਵਰਮਾ ਕਿੰਨਾ ਕੁ ਜਾਣਦੇ ਨੇ?
0: ਦੇਖੋ ਜੀ, ਬੜੀ ਸਿੰਪਲ ਜੀ ਗੱਲ ਹੈ, ਮੈਨੂੰ ਰੋਟੀਆਂ ਪਕਾਉਣ ਤੋਂ ਲੈ ਕੇ ਹਰ ਚੀਜ਼ ਕਰਨੀ ਆਉਂਦੀ ਹੈ, ਮੈਂ ਹਰ ਕੰਮ ਕਰਦਾ, ਮੈਂ ਇੰਨਾ ਸਫਾਈ ਪਸੰਦ ਹੈ ਵੀ ਜੇ ਇੱਕ ਡੱਕਾ ਪਿਆ ਮੈਂ ਬਿਨਾਂ ਚੋਰੀ ਕਿਤੇ ਚੱਕ ਕੇ ਸੁੱਟ ਦੇਣਾ। ਅਤੇ ਮੈਂ ਵਿਆਹ ਤੋਂ ਪਹਿਲਾਂ ਰੋਟੀਆਂ ਪਕਾਈਆਂ, ਦੋਸਤਾਂ ਰੋਟੀਆਂ ਪਕਾਈਆਂ, ਲੰਗਰ ਬੜੇ ਪਕਾਏ ਨੇ। ਪਰ ਤੁਸੀਂ ਔਰਤ ਹੋ, ਔਰਤਾਂ ਦੀ ਸੰਵੇਦਨਾ ਹੁੰਦੀ ਹੈ, ਉਹਨੂੰ ਹੁੰਦਾ ਹੀ ਮੈਂ ਆਪਣੇ ਘਰ ਵਾਲੇ ਨੂੰ ਬੱਚਿਆਂ ਰੋਟੀ ਪਕਾ ਕੇ ਖਵਾਵਾਂ। ਕੁਛ ਔਰਤਾਂ ਸਾਫ਼ ਸੁਥਰਾ ਕੰਮ ਬਹੁਤ ਕਰਦੀਆਂ, ਅਸੀਂ ਰੋਟੀ ਬਣਾਉਂਦੇ ਥਲੇਪੜ ਮਾਰਤੇ ਫਲਾਣਾ ਕਰਤੇ। ਸੋ ਨੈਚੁਰਲੀ ਉਹ ਬਹੁਤ ਅੱਛੇ ਕੁੱਕ ਨੇ, ਬਹੁਤ ਖੂਬਸੂਰਤ ਖਾਣਾ ਬਣਾਉਂਦੇ ਨੇ, ਲੇਕਿਨ ਮੈਂ ਹਮੇਸ਼ਾ ਸਹਿਯੋਗੀ ਹੁੰਦਾ। ਸਹਿਯੋਗੀ ਮਤਲਬ ਭਾਂਡੇ ਚੱਕ ਲਏ, ਧਰ ਲਏ, ਜੋ ਵੀ ਕਹਿ ਲਓ, ਐਡੀਸ਼ਨਲ ਹੁੰਦਾ, ਜਿਵੇਂ ਗਾਇਕ ਨਾਲ ਸਜਿੰਦੇ ਹੁੰਦੇ ਆ ਨਾ, ਉਹ ਮੈਂ ਹੁਣ ਵੀ ਮਤਲਬ ਗੈਸਟਾਂ ਦੇ ਭਾਂਡੇ ਚੁੱਕਦਾ, ਬੱਚੇ ਰੋਕ ਦਿੰਦੇ ਆ। ਸੋ ਮੈਂ ਉੱਦਾਂ ਕੰਫਰਟੇਬਲ ਹਾਂ, ਲੇਕਿਨ ਹੋਇਆ ਵੀ ਕਿਉਂਕਿ ਮੇਰਾ ਪੜ੍ਹਨ ਲਿਖਣ ਦਾ ਕੰਮ ਬਹੁਤ ਜ਼ਿਆਦਾ
1: ਹੈ, ਸਭ ਕੁਛ
0: ਨਾ, ਮੈਨੂੰ ਸਾਰਾ ਕੁਛ ਅਜੇ ਵੀ ਆਉਂਦਾ, ਜਿਵੇਂ ਹੁਣ ਵੀ ਰੋਟੀ ਬਣਾਵਾਂ ਆਉਂਦੀ ਹੈ, ਹੋਰ ਰੋਟੀ ਬਣਾਉਂਦਾ ਰਿਹਾ, ਸਬਜ਼ੀ ਆਉਂਦੀਆਂ, ਪਰ ਹੁਣ ਬੜੇ ਸਾਲਾਂ ਤੋਂ ਉਹ ਰੱਬ ਦੀ ਬੰਦੀ ਨੇ ਮੈਨੂੰ ਬਣਾਉਣ ਦਿੱਤੀ ਨਹੀਂ। ਅੱਛਾ, ਜਿੰਨਾ ਸਵਾਦ ਖਾਣਾ ਬਣਾਉਂਦੀ ਹੈ ਤੇ ਮੈਂ ਉਹਨਾਂ ਸਵਾਦ ਬਣਾ ਹੀ ਨਹੀਂ ਸਕਦਾ।
1: ਅੱਛਾ,
0: ਪਰ ਕਦੇ ਉਹ ਸੁੱਤੀ ਹੋਵੇ, ਹੋਰ ਹੋਵੇ, ਸੈਂਡਵਿਚ ਬਣਾ ਲਿਆ, ਇਹ ਕਰ ਲਿਆ, ਉਹ ਕਰ ਲਿਆ, ਮੈਂ ਕਰ ਲੈਣਾ
1: ਜੀ,
0: ਪਰ ਹੁਣ ਕਾਫੀ ਦੇਰ ਤੋਂ ਮੈਂ ਬਣਾਇਆ ਨਹੀਂ ਹੈ।
1: ਥੀਏਟਰ ਨਾਲ ਕਿੱਦਾਂ ਲੱਗਣ ਲੱਗੀ?
0: ਥੀਏਟਰ ਦੀ

0: ਕੋਂਬੋ ਹੈ। ਵੱਡੇ ਭਰਾ ਬੜੇ ਪੜ੍ਹਾਈ 'ਚ ਹੁਸ਼ਿਆਰ ਸੀ, ਸ਼੍ਰੀ ਤੇਜ ਪ੍ਰਕਾਸ਼ ਵਰਮਾ, ਉਹਨਾਂ ਦੀ 84 ਦੀ ਉਮਰ ਤੋਂ ਬਾਅਦ ਹੁਣ ਡੈਥ ਹੋਈ ਹੈ, ਚੀਫ ਇੰਜੀਨੀਅਰ ਰਿਟਾਇਰ ਹੋਏ ਟੈਲੀਫੋਨ 'ਚ।
1: ਜੀ
0: ਉਹਨਾਂ ਦੀ ਬੜੀ ਬੱਲੇ ਬੱਲੇ, ਤੇਜ ਵਰਗਾ ਕੋਈ ਨਹੀਂ। ਮੇਰੀ ਮਾਂ ਨੇ ਕਹਿਣਾ ਤੁਸੀਂ ਤੇਜ ਦੇ ਪੈਰ ਵਰਗੇ ਨਹੀਂ,
1: ਓ
0: ਹੋਰ ਵੀ ਕੁਝ ਕਹਿੰਦੀ ਸੀ, ਮੈਂ ਕਹਿ ਨਹੀਂ ਸਕਦਾ ਰੇਡੀਓ 'ਤੇ। ਅਤੇ ਜਿਹੜਾ ਮੇਰਾ ਵੱਡਾ ਭਰਾ ਸੀ ਉਹ ਸੀ ਪਟਮੇਲੀ, ਪਟਮੇਲੀ ਮਤਲਬ ਥੀਏਟਰ ਕਰਨਾ, ਗਾ ਲਿਆ, ਨੱਚ ਲਿਆ, ਟੱਪ ਲਿਆ। ਮੇਰੀ ਭੈਣ ਨੇ ਕਹਿਣਾ ਤੇਰੇ ਨਾ ਗਲੇ 'ਚ ਮੈਂ ਮਿਰਚਾਂ ਪਾ ਦੇਣੀਆਂ, ਮੈਂ ਵਿਆਹ ਜਾਂਦੀ ਮੈਨੂੰ ਕੋਈ ਗਾਣ ਨਹੀਂ ਦਿੰਦਾ। ਮੈਨੂੰ ਲੱਗਿਆ ਵੀ ਉਹਦੇ ਗਾਣਾ ਪੈਂਦੀਆਂ, ਪੜ੍ਹਦਾ ਨਹੀਂ ਤੂੰ, ਪੜ੍ਹਦਾ ਨਹੀਂ, ਹਾਲਾਂਕਿ ਉਹ ਵੀ ਪੜ੍ਹੇ। ਮੈਨੂੰ ਲੱਗਿਆ ਵੀ ਜੇ ਮੈਂ ਦੋਨਾਂ ਦਾ ਕੰਬੀਨੇਸ਼ਨ ਕਰ ਲਾਂ, ਅਤੇ ਕੁਦਰਤੀ ਮੈਂ ਸੁਭਾਅ ਦਾ ਧੀਮਾ ਸੀ,
1: ਜੀ
0: ਸ਼ਕਲ ਮੇਰੀ ਮੈਥੋਂ ਵੱਡੇ ਨਾਲ ਸੀ, ਮੈਂ ਕਾਲੀ ਬਰਾਦਰੀ ਦਾ ਸੀ, ਵੱਡੇ ਗੋਰੇ ਚੁੱਟੇ ਸੀ, ਮੈਥੋਂ ਛੋਟਾ ਗੋਰਾ ਚੁੱਟਾ, ਅਤੇ ਭੈਣ ਵੀ ਸਾਡੀ ਦਰਮਿਆਨੀ ਸੀ,
1: ਜੀ
0: ਮੇਰੀ ਤੁਹਾਡੇ ਵਰਗੀ ਸ਼ਕਲ ਸੀ।
1: ਜੀ
0: ਅਤੇ ਮੈਂ ਪੜ੍ਹਾਈ ਲਿਖਾਈ 'ਚ ਹੁਸ਼ਿਆਰ ਹੋ ਗਿਆ, ਅਤੇ ਮੈਂ ਨਾਲ ਕਲਾਕਾਰ ਵੀ ਹੋ ਗਿਆ, ਜਿਵੇਂ ਦੱਸਿਆ ਕਿ ਪਹਿਲਾਂ ਮੈਂ ਬੋਲਣ ਲੱਗ ਗਿਆ, ਫਿਰ ਮੇਰਾ ਭਰਾ ਨਾਲ ਸੀ ਸਕੂਲ 'ਚ, ਮੈਂ ਨਾਟਕ ਖੇਡਣ ਲੱਗ ਗਿਆ। ਕੁਦਰਤੀ ਮੇਰਾ ਇੱਕ ਕਜ਼ਨ ਹੈ ਦੂਰੋਂ ਪਾਰੋਂ, ਉਹ ਮੇਰੀ ਮਾਸੀ ਦੇ ਦੀ ਦਰਾਣੀ ਦਾ ਮੁੰਡਾ, ਨਣਨ ਦਾ ਮੁੰਡਾ ਸੀ, ਆਪਣੇ ਨਾਨਕੇ ਰਹਿੰਦਾ ਸੀ, ਉਹਦਾ ਸੀ ਗੁੱਡੂ, ਅਤੇ ਉਹਨਾਂ ਦੇ ਚਿਹਰੇ 'ਤੇ ਨਾ ਮਾਤਾ ਦੇ ਦਾਗ ਸੀ, ਸੀ ਬੜਾ ਗੋਰਾ। ਮੈਂ ਕਹਿੰਦਾ ਵੀਰ ਜੀ ਗੁੱਡੂ ਵੀਰ ਦਾ ਚਿਹਰਾ ਕਿੰਨਾ ਸੋਹਣਾ ਹੈ ਨਾ, ਗੋਰੇ, ਆਹ ਨਿੱਕੇ ਨਿੱਕੇ ਦਾਗ ਕਿੰਨੇ ਚੰਗੇ ਲੱਗਦੇ ਆ। ਉਹਨਾਂ ਨੂੰ ਮੈਂ ਥੀਏਟਰ 'ਚ ਪਹਿਲੀ ਵਾਰੀ ਪਲੇ ਕਰਦੇ ਦੇਖਿਆ, ਬ੍ਰਦਰ ਮੇਰੇ ਗਾਉਂਦੇ ਹੁੰਦੇ ਸੀ, ਉਹ ਗੁੱਡੂ ਵੀਰ ਜੀ ਹੈ ਮੋਮਪੁਰੀ, ਮੇਰੇ ਸਟਾਰ ਬਣੇ ਬੜੇ ਵੱਡੇ। ਸੋ ਮੈਂ ਆਪਣਾ ਸੁਦੇਸ਼ ਵੀਰ ਜੀ ਅਤੇ ਗੁੱਡੂ ਵੀਰ ਜੀ ਦੋਵਾਂ ਦਾ ਕੋਂਬੋ ਬਣ ਗਿਆ। ਮੁੜ ਕੇ ਫਿਰ ਮੈਂ ਪੜ੍ਹਾਈ ਲਿਖਾਈ 'ਚ ਬਹੁਤ ਹੁਸ਼ਿਆਰ ਸੀ, ਫਿਰ ਮੈਂ ਗੰਭੀਰ ਹੋ ਗਿਆ, ਗੰਭੀਰ ਥੀਏਟਰ ਕੀਤਾ, ਕਵਿਤਾ ਲਿਖੀ, 20 ਸਾਲ ਕਵਿਤਾ ਲਿਖੀ, ਫਿਰ ਉਸ ਤੋਂ ਬਾਅਦ ਨਾਟਕਕਾਰੀ 'ਚ ਆਇਆ, ਕਿਉਂਕਿ ਮੈਂ ਥੀਏਟਰ ਕਰਦਾ ਸੀ। 74 ਤੋਂ ਮੈਂ ਬਾਕਾਇਦਾ ਥੀਏਟਰ 'ਚ ਆ ਗਿਆ ਸੀਗਾ ਆਪਣੇ ਵੱਡੇ ਭਰਾ ਕਰਕੇ, 74 ਤੋਂ ਮੈਂ ਥੀਏਟਰ ਕਰਦਾ।
1: ਵਾਹ ਜੀ ਵਾਹ, ਥੀਏਟਰ ਨਾਲ ਜੁੜ ਗਏ
0: ਜੀ,
1: ਕਾਫੀ ਪਲੇਸ ਕੀਤੇ,
0: ਹਾਂਜੀ,
1: ਪਰ ਲਿਖੇ ਵੀ ਤੁਸੀਂ,
0: ਹਾਂ,
1: ਔਰ ਦੁਨੀਆ ਦਾ ਸਭ ਤੋਂ ਛੋਟਾ ਨਾਟਕ ਵੀ ਲਿਖਿਆ ਸੀ।
0: ਜੀ ਬਿਲਕੁਲ ਜੀ, ਉਹਦਾ ਮੈਂ ਨਾਂ ਰੱਖਿਆ ਨੈਣੋ ਤੋਂ ਵੀ ਨਿੱਕਾ ਨਾਟਕ। ਉਹ
1: ਭੈਣ
0: ਜੀ ਚੁਟਕੀਆਂ ਜੀ ਕੰਮ ਹੋ ਗਿਆ, ਮੈਂ ਕੈਨੇਡਾ ਗਿਆ ਹੋਇਆ ਸੀ, ਬੇਟੇ ਦਾ ਵਿਆਹ ਹੋਇਆ ਸੀ, ਅਤੇ ਮੈਂ ਗੁੱਡ ਮਾਰਨਿੰਗ ਮੈਸੇਜ ਲਿਖਦਾ, ਆਪਣੀ ਪਹਿਲਾਂ ਗੱਲ ਹੋ ਰਹੀ ਸੀ ਕਿ ਮੈਂ ਜੋ ਵੀ ਲਿਖਾਂ ਗੁਰੂ ਦੀ ਕਿਰਪਾ ਵੀ ਇੰਨਾ ਅਭਿਆਸ ਹੋ ਗਿਆ ਕਿ ਮੈਂ ਜੇ ਵਾਰਤਕ ਲਿਖਾਂ ਉਹ ਕੋਟੇਸ਼ਨ ਬਣ ਜਾਂਦੀ ਹੈ, ਜੇ ਮੈਂ ਕਵਿਤਾ ਲਿਖਾਂ ਤਾਂ ਉਹ ਕਵਿਤਾ ਬਣ ਜਾਂਦੀ ਹੈ। ਮੈਂ ਇੱਕ ਮੈਸੇਜ ਲਿਖਿਆ, ਬੱਚੇ ਸਾਂ ਤਾਂ ਲੜਦੇ ਸਾਂ, ਮਾਂ ਮੇਰੀ ਹੈ, ਮਾਂ ਮੇਰੀ ਹੈ, ਵੱਡੇ ਹੋਏ ਤਾਂ ਲੜਦੇ ਹਾਂ, ਮਾਂ ਤੇਰੀ ਹੈ, ਮਾਂ ਤੇਰੀ ਹੈ, ਉਹ ਬੰਦਾ ਕਿ ਸੋਸ਼ਲ ਮੀਡੀਆ 'ਚ ਫੈਲ ਗਿਆ। ਉਹ ਫਿਰ ਮੈਂ 2 ਸਤਰਾਂ ਦੀ ਕਵਿਤਾ ਲਿਖ ਦਿੰਦਾ, ਉਹਦਾ ਨਾਂ ਰੱਖਿਆ 2 ਸਤਰੀ ਕਵਿਤਾ। ਹੁਣ ਕਿਤਾਬ ਆ ਰਹੀ ਹੈ, ਬੱਚੇ ਸਾਂ ਤਾਂ ਲੜਦੇ ਸਾਂ, ਇਹ ਮੈਂ 9 ਸਾਲ ਦੀਆਂ ਗਿਫਟਾਂ ਬਣਾਏ, ਗਿਫਟ ਬਣਾਏ
1: ਜੀ।
0: ਇੱਦਾਂ ਹੀ ਮੈਂ ਕੋਈ ਕੋਟੇਸ਼ਨ ਲਿਖੀ, ਅਤੇ ਕੋਟੇਸ਼ਨ ਲਿਖੀ ਕਿ ਮੈਂ ਕੱਲ੍ਹ ਤੋਂ ਨਹੀਂ ਡਰਦਾ, ਮੈਂ ਕੱਲ੍ਹ ਨੂੰ ਪਿਆਰ ਕਰਦਾ, ਅੱਜ ਨੂੰ ਮੈਂ ਕੱਲ੍ਹ ਤੋਂ ਨਹੀਂ ਡਰਦਾ, ਕੱਲ੍ਹ ਮੈਂ ਦੇਖ ਚੁੱਕਾ, ਅੱਜ ਨੂੰ ਮੈਂ ਪਿਆਰ ਕਰਦਾ। ਅਤੇ ਜਾਂ ਜਿਹਨਾਂ ਨੂੰ ਅਕਲ ਲੜਦੀ ਹੋਵੇ, ਉਹਨਾਂ ਕੋਲ ਹੁੰਦੀ ਨਹੀਂ ਹੋਵੇ, ਉਹਨਾਂ ਨੂੰ ਲੜਦੀ ਨਹੀਂ, ਉਹ ਫਿਰ ਕੋਟੇਸ਼ਨ ਦੀ ਕਿਤਾਬ ਬਣ ਗਈ, ਧੰਮੀ ਵੇਲਾ। ਸੋ ਇਹ ਤਾਂ ਮੇਰਾ ਐਡੀਸ਼ਨਲ ਕੰਮ ਹੈ, ਲਿਖਦਾ ਸੀ ਬੇਸਿਕਲੀ ਮੈਂ ਕਵਿਤਾ, ਪਰ ਮੈਂ ਮਹਾਜਨਾਂ ਦਾ ਮੁੰਡਾ ਸੀ, ਇੱਕ ਛੱਤਰੀ ਲੜਾਈ ਪੜ੍ਹਾਈ ਤੋਂ ਬਿਜ਼ਨਸ 'ਚ ਆ ਗਏ। ਮੈਨੂੰ ਲੱਗਿਆ ਵੀ ਕਵੀ ਹੋਣ ਲਈ ਪੰਜਾਬੀ 'ਚ ਜਾਂ ਤਾਂ ਬੰਦਾ ਹੋਵੇ ਇਨਕਲਾਬੀ ਜਿੰਦਾਬਾਦ ਵਾਲਾ, ਜਾਂ ਹੋਵੇ ਲਿਰਿਕ ਗਾਉਣ ਵਾਲਾ। ਹੁਣ ਉਸ ਵੇਲੇ ਪਾਸ ਅਤੇ ਪਾਤਰ ਸੀ, ਨਵੇਂ ਪਾਸ ਸੀ, ਨਵੇਂ ਪਾਤਰ ਸੀ, ਮੇਰੀ ਕਵਿਤਾ ਧੀਮੇ ਸੁਰ ਵਾਲੀ, ਆਈ ਐਮ ਪ੍ਰੋਗਰੈਸਿਵ
1: ਜੀ।
0: ਉਹ ਫਿਰ ਮੈਨੂੰ ਲੱਗਿਆ 20 ਸਾਲ ਕਵਿਤਾ ਲਿਖ ਕੇ ਕਵਿਤਾ ਦੀ ਕਿਤਾਬ ਤਿਆਰ ਪਈ, ਸਫ਼ਰ ਦਾ ਆਗਾਜ਼। ਉਸ ਤੋਂ ਬਾਅਦ ਮੈਂ ਬਹੁਤ ਕਿਤਾਬ ਦੀ ਜ਼ਿੰਦਗੀ ਦੇ ਨਾਲ ਨਾਲ ਹੁਣ ਵੀ ਮੈਂ ਕਵਿਤਾ ਲਿਖਦਾ। ਅਤੇ ਫਿਰ ਮੈਂ ਸੋਚਿਆ ਵੀ ਮੈਂ ਨਾਟਕ ਕਰਦਾ, ਨਾਟਕ ਮੈਨੂੰ ਖੇਡਣੇ ਵੀ ਪੈਣਗੇ, ਅਤੇ ਮੈਨੂੰ ਨਾਟਕ ਲਿਖਣਾ ਚਾਹੀਦਾ ਕੁਛ। ਮੈਂ ਨਾਟਕ ਦਾ ਆਲੋਚਕ ਸੀ ਉਦੋਂ ਤੱਕ ਹੀ, ਆਤਮਜੀਤ ਅਜਮੇਰ ਔਲ ਗੁਰਸ਼ਰਨ ਸਿੰਘ ਚਰਨਦਾਸ ਸਿੱਧੂ, ਤੀਜੀ ਪੀੜ੍ਹੀ ਮੈਰੀ ਅਨਾਊਂਸ ਕੀਤੀ ਹੋਈ ਹੈ, ਅਤੇ ਮੈਂ ਚੌਥੀ ਪੀੜ੍ਹੀ 90 ਤੋਂ ਬਾਅਦ ਹੈ, ਅਤੇ ਮੈਂ ਕਿਹਾ ਮੈਂ ਨਾਟਕ ਲਿਖਾਂ, ਮੈਂ ਨਾਟਕ ਵੱਲ ਆਇਆ। ਉਹ ਫਿਰ ਨਾਟਕ ਲਿਖੇ, ਪਰ ਮੈਂ ਬੜਾ ਸੰਕੋਚਵਾਂ ਬੰਦਾ, ਮਹਾਜਨ ਹੈ ਨਾ, ਸੋਚ ਕੇ ਤੋਲਦਾ। ਉਹ ਫਿਰ ਮੈਂ 36 ਸਾਲਾਂ 'ਚ ਭੈਣ ਜੀ 18 ਨਾਟਕ ਲਿਖੇ, ਅਤੇ 9 ਫਾਰਮ ਦੇ ਵਿੱਚ ਲਿਖੇ
1: ਜੀ,
0: ਉਹ ਮੇਰੇ ਸਾਰੇ ਨਾਟਕ ਆ ਗਏ। ਮੁੜ ਕੇ ਮੈਂ ਜੋ ਕਿਤਾਬ ਛਪ ਗਈ ਮੇਰੇ ਸਾਰੇ ਨਾਟਕ, ਇੱਕ ਦਿਨ ਮੈਂ ਕਿਤੇ ਕਨੇਡਾ ਗੁੱਡ ਮਾਰਨਿੰਗ ਮੈਸੇਜ ਕੀਤਾ, ਉਹ 4 ਲਾਈਨਾਂ ਦਾ ਮੈਸੇਜ ਮੇਰਾ, ਮੇਰੇ ਜਿਵੇਂ ਲੇਡੀਜ਼ ਹੁੰਦਾ ਜਲਦੀ ਕਰੋ ਲੇਟ ਹੋ ਰਿਹਾ, ਮੈਂ ਉਹ ਫਟਾਫਟ ਕੀਤੇ ਨਾ ਨਾਟਕ ਦੀ ਫੋਰਮ 'ਚ ਲਿਖਤਾ। ਉਹ ਹੈ ਕਿ ਸੂਰਜ ਦੇ ਕੋਲ ਰਾਤ ਸ਼ਿਕਾਇਤ ਲੈ ਗਈ ਹੈ ਰੱਬ ਕੋਲ, ਕਹਿੰਦੀ ਰੱਬ ਜੀ ਆਹ ਸੂਰਜ ਮੈਨੂੰ ਬੜਾ ਤੰਗ ਕਰਦਾ, ਮੈਂ ਚੰਗੀ ਭਲੀ ਫੈਲੀ ਹੁੰਦੀ ਹਾਂ, ਪਤਾ ਨਹੀਂ ਕਿੱਥੋਂ ਆ ਜਾਂਦਾ। ਉਹਨੇ ਸੂਰਜ ਨੂੰ ਤਲਬ ਕਰ ਲਿਆ, ਕਹਿੰਦੇ ਭਾਈ ਤੇਰੀ ਸ਼ਿਕਾਇਤ ਹੈ, ਕਹਿੰਦੇ ਕਿਹਦੀ ਰਾਤ ਦੀ, ਵੀ ਤੂੰ ਐਂ ਉਹ ਫੈਲੀ ਹੈ ਤੂੰ ਬੰਦ ਕਰ ਦੇਣਾ, ਕਹਿੰਦਾ ਜੀ ਮੈਂ ਤਾਂ ਕਦੇ ਦੇਖੀ ਨਹੀਂ ਉਹ,
1: ਮੈਂ ਤਾਂ ਕਦੇ ਦੇਖੀ।
0: ਉਹ ਨਿੱਕੇ ਜਿਹੇ ਨਾਟਕ ਤੋਂ ਫਿਰ ਉਹ ਮੈਂ ਰੋਜ਼ ਨਾਟਕ 'ਚ ਮੈਸੇਜ ਦੇਣ ਲੱਗ ਗਿਆ, ਇੱਕ ਇੱਕ ਪੇਜ ਦਾ। ਉਹ ਮੈਂ ਲਿਖੇ ਨੈਣੋ ਤੋਂ ਵੀ ਨਿੱਕਾ ਨਾਟਕ, ਫਿਰ ਕਿਤਾਬ ਛਪੀ 365 ਦਿਨ 365 ਨਾਟਕ। ਇੱਕ ਵਾਰੀ ਸਟੂਡੈਂਟ ਹੈ ਦਲਜੀਤ ਕੌਰ ਹਠੂਰ, ਜੋ ਕਿ PhD ਕਰਦੀ ਆ, ਉਹ ਪੰਜਾਬ ਦੇ ਲੋਕ ਨਾਟ ਰੂਪ ਗਿੱਧੇ ਵਿੱਚ ਨਾਟਕੀ ਅੰਸ਼, ਉਹਨੇ ਉਹਦੇ 365 ਬੋਲੀਆਂ ਲਿਖਤੀਆਂ, ਹਰ ਨਾਟਕ ਦੀ ਬੋਲੀ 365 ਦਿਨ 365 ਬੋਲੀਆਂ। ਸੋ ਉਹ ਹੁਣ ਮੇਰਾ ਉਹ ਨਾਟਕ ਸੀ। ਹੁਣ ਮੈਂ ਥੀਏਟਰ ਨਹੀਂ ਕਈ ਸਾਲ ਤੋਂ ਕਰ ਰਿਹਾ, ਹੁਣ ਮੈਂ ਇੱਕ ਅੱਜ ਕੱਲ੍ਹ ਸਿੰਗਲ ਸੋਲੋ ਪਲੇ ਬੰਦੇ ਕਰ ਲੈਂਦੇ ਆ, ਹੁਣ ਮੈਂ ਗਰੁੱਪ ਨਹੀਂ ਇਕੱਠਾ ਕਰ ਸਕਦਾ। ਮੇਰਾ ਗਰੁੱਪ ਸੀ, ਮੈਂ ਨੈਸ਼ਨਲ ਥੀਏਟਰ ਫੈਸਟੀਵਲ 'ਚ ਪਲੇ ਕੀਤੇ, ਦਿੱਲੀ ਤੱਕ ਕੀਤੇ, ਫਿਰ ਮੇਰੇ ਵਾਈਫ ਆ ਗਏ, ਘਰ ਦੀ ਲੇਡੀ ਆਰਟਿਸਟ ਮਿਲ ਗਈ, ਅਤੇ ਅਸੀਂ ਦਿੱਲੀ ਬਹੁਤ ਸਾਰੇ ਫੈਸਟੀਵਲ 'ਚ ਗਏ, ਪੂਰਾ ਨਾਟਕ ਖੇਡਿਆ, ਨਾਰਵੇ, ਸਵੀਡਨ, ਡੈਨਮਾਰਕ,

0: ਹਰੇ ਭਗਤ ਸਿੰਘ ਮੇਰਾ ਨਾਟਕ, ਅਤੇ ਇੱਕ ਉੱਥੇ ਮੇਰੇ ਦੋਸਤ ਨਾਹਰ ਔਜਲਾ ਸੈਮ ਦੇ ਪਲ, ਉਹਨੇ ਡਾਇਰੈਕਟ ਕੀਤਾ ਅਤੇ ਮੈਂ ਕੀਤਾ। ਉਹ ਟਿਕਟਾਂ ਵੀ ਕਿਉਂ $10 ਟਿਕਟ ਸੀ, ਅੱਜ ਕੱਲ੍ਹ $20 ਹੋ ਗਈ ਉੱਥੇ। ਅਤੇ ਇੱਕ ਦਿਨ ਸਾਨੂੰ 2 ਸ਼ੋਅ ਕਰਨੇ ਪਏ, ਉਹ ਮੇਰੀ ਕੱਲ੍ਹ ਪਰਫੋਰਮੈਂਸ, ਇੱਕੋ ਦਿਨ 2 ਸ਼ੋਅ। ਅਤੇ ਮੈਂ ਭਗਤ ਸਿੰਘ ਦੇ ਦਾਦੇ ਦਾ ਰੋਲ ਕੀਤਾ। ਪਹਿਲਾਂ ਮੈਂ ਕਿਹਾ ਤੂੰ ਆਪਣਾ ਪਲੇ ਕਰ, ਫਿਰ ਮੈਂ ਕਰਾਂਗਾ, ਮੇਰਾ ਸੈੱਟ ਹੋ ਗਿਆ। ਮੁੜ ਕੇ ਮੈਂ ਆ ਕੇ ਗੱਲਾਂ ਬਾਤਾਂ ਕਰਨ ਲੱਗ ਗਿਆ, ਅਤੇ ਜਾ ਕੇ ਮੇਰਾ ਸੈੱਟ ਲੱਗਿਆ ਸੀ, ਮੈਂ ਦੂਜਾ ਸ਼ੋਅ ਕਰਤਾ, ਆਡੀਅੰਸ ਬਦਲ ਗਈ, ਫਿਰ ਹੁਣੇ ਕਰ ਦਿੱਤਾ। ਸੋ ਇਸ ਤੋਂ ਬਾਅਦ ਫਿਰ ਹੁਣ ਅੱਜ ਕੱਲ੍ਹ ਮੈਂ ਸਿੰਗਲ ਕਰੈਕਟਰ ਪਲੇ ਲਿਖ ਰਿਹਾ, ਉਹਦਾ ਨਾਂ ਹੈ ਜਦੋਂ ਚੁੱਪ ਬੋਲਦੀ ਹੈ।
1: ਅੱਛਾ।
0: ਉਹ ਸ਼ਮਸ਼ਾਨ ਘਾਟ ਦਾ ਇੱਕ ਜਿਹੜਾ ਮਜੌਰ ਹੈ, ਉਹ ਗੱਲਾਂ ਸੁਣਾਉਂਦਾ ਬਸ। ਉਹ ਫਿਰ ਪਾਤਰ ਇੰਨੇ ਨੇ ਵੀ ਮੁਰਦੇ ਕਿਵੇਂ ਆਉਂਦੇ ਆ, ਕਿਵੇਂ ਸੜਦੇ ਆ, ਕੀ ਬਿਹੇਵੀਅਰ ਹੁੰਦਾ ਹੈ, ਇਹ ਮੇਰਾ ਤਜਰਬਾ ਭੈਣ ਜੀ। ਮੈਂ ਕਿਸੇ ਦੇ ਖੁਸ਼ੀ 'ਚ ਗਿਆ ਚਾਹੇ ਨਹੀਂ ਗਿਆ, ਵਿਆਹ 'ਚ ਗਿਆ ਚਾਹੇ ਨਹੀਂ ਗਿਆ, ਲੇਕਿਨ ਮੈਂ ਹਰ ਬੰਦੇ ਦੇ ਸੰਸਕਾਰ 'ਤੇ ਗਿਆ। ਕੋਈ ਮੇਰੀ ਯੂਨੀਵਰਸਿਟੀ 'ਚ ਮੈਂ ਇੰਨੇ ਸਾਲ ਰਿਹਾ, ਕੋਈ PN ਦੀ ਡੈਥ ਹੋਵੇ, ਹਰ ਥਾਂ ਮੈਂ ਸੰਸਕਾਰ 'ਤੇ ਜਾਂਦਾ, ਉੱਥੇ ਖੜ ਕੇ ਉਹਦੇ ਨਾਲ ਸੰਵੇਦਨਾ ਪ੍ਰਗਟਾਉਣਾ ਮੇਰਾ ਫਰਜ਼ ਹੈ। ਉਹ ਫਿਰ ਉਹ ਨਾਟਕ ਹੈ ਜਦੋਂ ਚੁੱਪ ਬੋਲਦੀ ਹੈ, ਅਤੇ ਉੱਥੋਂ ਦਾ ਇੱਕ ਜਿਹੜਾ ਮਜੌਰ ਹੈ, ਅਟੈਂਡੈਂਟ ਹੈ, ਉਹ ਮੈਂ ਕਰੈਕਟਰ ਖੁਦ ਕਰਨਾ, 1 ਜਨਵਰੀ ਤੋਂ ਮੈਂ ਥੀਏਟਰ ਸ਼ੁਰੂ ਕਰ, ਉਹ ਫਿਰ ਇਹ ਕਹਾਣੀਆਂ ਸੁਣਾਉਂਦੇ।
1: ਤੁਹਾਡੀ ਅਸੀਂ ਇੱਕ ਫਿਲਮ ਵੀ ਦੇਖੀ ਸੀ ਪਰਮੀਸ਼ ਦੇ ਨਾਲ।
0: ਜੀ ਜੀ
1: ਜੀ,
0: ਮੈਂ ਅਤੇ ਬਾਪੂ।
1: ਮੈਂ ਅਤੇ ਬਾਪੂ,
0: ਜੀ ਜੀ,
1: ਅਤੇ ਬੜਾ ਮਜ਼ੇਦਾਰ ਜਿਹਾ ਰੋਲ ਸੀਗਾ।
0: ਹਾਂਜੀ ਹਾਂਜੀ ਹਾਂਜੀ,
1: ਕਿੱਦਾਂ ਮੰਨੇ ਸੀ ਤੁਸੀਂ?
0: ਉਹ ਇਸ ਤਰ੍ਹਾਂ ਸੀ ਭੈਣ ਜੀ ਕਿ ਮੈਂ ਥੀਏਟਰ ਕਰਦਾ ਸੀ, ਫਿਰ ਮੈਂ ਰੇਡੀਓ 'ਤੇ ਕੰਮ ਕੀਤਾ, TV 'ਤੇ ਕੰਮ ਕੀਤਾ, ਐਜ਼ ਐਨ ਆਰਟਿਸਟ
1: ਜੀ।
0: ਅਤੇ ਮੈਂ ਐਪਰੀਹੈਂਸ਼ਨ ਮੇਰੀ ਬਹੁਤ ਹੈ, ਬੇਟਾ ਮੇਰਾ ਆਸਟ੍ਰੇਲੀਆ ਚਲਾ ਗਿਆ, ਉਹਦਾ ਪੜ੍ਹਾਈ 'ਚ ਬਹੁਤਾ ਇੰਟਰਸਟ ਨਹੀਂ ਸੀ, ਮਤਲਬ ਸਟੂਡੀਅਸ ਨਹੀਂ ਸੀ ਛੋਟੇ ਵਾਂਗੂ, ਅਤੇ ਮੈਨੂੰ ਲੱਗਿਆ ਵੀ ਇਹ ਬੱਚਾ ਥੀਏਟਰ ਦੇ ਵਿੱਚ ਆ ਸਕਦਾ। ਉਹ ਕਹਿੰਦਾ ਪਾਪਾ ਥੀਏਟਰ ਤਾਂ ਮੈਂ ਉੱਥੇ ਕਰ ਹੀ ਲੈਂਦਾ, ਉੱਥੇ ਥੀਏਟਰ ਕਰਦਾ ਸੀ, ਅਤੇ ਉੱਥੇ ਇੱਕ ਬਾਕਸ ਥੀਏਟਰ ਹੁੰਦਾ ਸੀ ਆਸਟ੍ਰੇਲੀਆ, ਉਹ ਜਿਹੜੇ ਗਰੀਬ ਬੰਦੇ ਨਾ, ਉਹ ਬਾਕਸ ਉਹਨਾਂ ਨੇ ਬਣਾ ਕੇ ਨਾ ਕੋਈ ਘਰ ਬਣਾਉਂਦੇ ਸੀ, ਉੱਦਾਂ ਦਾ ਸੀ। ਅਤੇ ਫਿਰ ਮੈਂ 2011 ਦੇ ਵੀ ਸੋਚਿਆ ਸੀ ਕਿ ਮੈਂ ਸਿਨੇਮਾ 'ਚ ਐਂਟਰ ਕਰਾਂ, ਮੈਂ ਪਹਿਲਾਂ ਨਾਟਕ ਦੇ, ਫਿਰ ਮੈਂ TV ਲਿਖਦਾ ਸੀ, ਬਹੁਤ ਸਾਰੇ ਕੰਮ ਕੀਤੇ, ਫਿਰ ਮੈਂ ਫਿਲਮ ਲਿਖੀ ਪਹਿਲੀ ਪੰਜਾਬ ਬੋਲਦਾ, ਐਜ਼ ਏ ਰਾਈਟਰ, ਸਟੋਰੀ, ਸਕ੍ਰੀਨ ਪਲੇ, ਡਾਇਲੋਗ, ਫਿਰ ਇੱਕ ਹੋਰ ਫਿਲਮ ਲਿਖੀ, ਫਿਰ ਹੌਲੀ ਹੌਲੀ ਪਰਮੀਸ਼ ਦੀ ਐਂਟਰੀ ਹੋ ਗਈ। ਅਤੇ ਉਹਨੂੰ ਮੈਂ ਫਿਰ 2015 'ਚ ਆਸਟ੍ਰੇਲੀਆ ਸੈਟਲ ਸੀ, ਉਹਨੂੰ ਮੈਂ ਵਾਪਸ ਬੁਲਾਇਆ ਕਿ ਤੂੰ ਫਿਲਮ 'ਚ ਕੰਮ ਕਰ, ਇੱਕ ਸਾਲ ਰਹਿ। ਉਸ ਤੋਂ ਬਾਅਦ ਉਹ ਫਿਲਮਾਂ 'ਚ ਕਾਮਯਾਬ ਹੋ ਗਿਆ, ਫਿਰ ਉਹਦੀ ਇੱਛਾ ਸੀ ਕਿ ਪਾਪਾ ਅਸੀਂ ਮੇਰੇ ਨਾਲ ਫਿਲਮ ਕਰੋ। ਉਦੋਂ ਮੈਂ ਫਿਲਮਾਂ ਲਿਖੀਆਂ, ਥੋੜ੍ਹੇ ਬਹੁਤ ਰੋਲ ਵੀ ਕਰ ਲਏ ਲੋੜ ਪੈਣ 'ਤੇ, ਅਤੇ ਪਰ ਉਹਨੂੰ ਕਿਹਾ ਨਹੀਂ ਮੈਂ ਫਿਲਮ ਬਣਾਉਣੀ ਹੈ।
1: ਜੀ,
0: ਉਹਨੇ ਫਿਰ ਫਿਲਮ ਬਣਾਈ, ਮੈਨੂੰ ਪੈਰਲਰ ਰੋਲ ਦਿੱਤਾ, ਅਤੇ ਉਹ ਫਿਲਮ ਅਸੀਂ ਦੇਖੀ ਹੋਈ ਆ।
1: ਜੀ,
0: ਉਸ ਤੋਂ ਬਾਅਦ ਫਿਰ ਮੇਰਾ ਬਹੁਤਾ ਕੰਮ ਸੀ ਲਿਖਣਾ, ਅਤੇ ਮੇਰੇ ਮੈਂ ਪੰਜਾਬੀ ਨਾਟਕ ਦਾ ਐਨਸਾਈਕਲੋਪੀਡੀਆ ਬਣਾ ਰਿਹਾ, ਨਾਟਕਾਂ ਦਾ ਐਨਸਾਈਕਲੋਪੀਡੀਆ, ਮੈਂ ਖੈਰ 5 ਸਾਲ ਹੁਣ ਮੈਂ ਇਹ ਕੰਮ ਕਰਨੇ ਆ
1: ਜੀ,
0: ਅਤੇ 75 ਸਾਲ ਦਾ ਪੂਰਾ ਹੋਣਾ 5 ਸਾਲ ਬਾਅਦ।
1: ਵੈਸੇ ਤੁਸੀਂ ਐਨਸਾਈਕਲੋਪੀਡੀਆ ਕਿਉਂ ਬਣਾ ਰਹੇ? ਤੁਸੀਂ ਤਾਂ ਖੁਦ ਐਨਸਾਈਕਲੋਪੀਡੀਆ ਹੋ।
0: ਨਹੀਂ ਆਨਾ ਜੀ, ਮੈਂ ਸਦੀਆਂ ਲਈ ਬਣਾਉਣ, ਲੋਕ ਚੱਲ ਮੈਂ ਚਲਾ ਗਿਆ ਫਿਰ ਮੈਂ ਰਹੂੰਗਾ ਨਹੀਂ ਨਾ।
1: ਡਾਕਟਰ ਸਤੀਸ਼ ਕੁਮਾਰ ਵਰਮਾ ਜੀ, ਸੱਚਮੁੱਚ ਐਨਸਾਈਕਲੋਪੀਡੀਆ ਨੇ ਕੋਈ ਮਨ ਦੇ ਵਿੱਚ ਇੱਛਾ?
0: ਪਿੱਛੇ ਇਹ ਹੈ ਜੀ ਕਿ ਕੰਮ ਕਰਦੇ ਕਰਦੇ ਮਰੀਏ ਬਸ, ਮਤਲਬ ਕੰਮ ਕਰਦੇ ਕਰਦੇ ਮਰੀਏ। ਤੇ ਮੈਂ ਅਜੇ ਬੱਚਿਆਂ ਨੂੰ ਦੱਸਿਆ ਨਹੀਂ, ਮੈਂ ਜਿਹੜੀ ਆਪਣੀ ਵਿਲ ਲਿਖਣੀ ਹੈ ਉਹ ਵੀ ਅਗਲੇ ਦਿਨ ਹੀ ਪਤਾ ਲੱਗੇ ਕਿ ਬੰਦਾ ਗਿਆ, ਬਸ ਕੋਈ ਢੂੰਡਣਾ ਕੁਛ ਨਹੀਂ, ਦੱਸਣਾ ਨਹੀਂ, ਚੁੱਪਕੇ ਜੇ ਆਏ ਚੁੱਪਕੇ ਜੇ ਗਏ, ਕੋਈ ਰਸਮ ਨਹੀਂ, ਕੋਈ ਰਿਵਾਜ਼ ਨਹੀਂ, ਤੇ ਓਦਾਂ ਹੀ ਕੰਮ ਕਰਦੇ ਕਰਦੇ ਜਾਵਾਂਗੇ, ਤੇ ਜਿੰਨੀ ਆਰਜਾ ਮਿਲੀ ਹੈ ਉਹਨੂੰ ਨਿੰਬੂ ਵਾਂਗ ਨਿਚੋੜ ਕੇ ਜਾਣਾ, ਤੇ ਇਹ ਲੱਗੇ ਵੀ ਰੱਬ ਨੇ ਇੱਕ ਉਮਰ ਦਿੱਤੀ ਸੀ, ਅਰਥ ਲਾ ਕੇ ਗਏ ਬਸ, ਇਸ ਤੋਂ ਬਾਅਦ ਕੁਛ ਨਹੀਂ, ਕੋਈ ਨਾਂ ਦੀ ਇੱਛਾ ਨਹੀਂ, ਲੇਕਿਨ ਜ਼ਿੰਦਗੀ ਅਰਥ ਲਾਈ, ਕੋਈ ਗਿਲਾ ਨਾ ਹੋਵੇ ਯਾਰ ਕਿ ਮੈਂ ਜ਼ਿੰਦਗੀ ਦਾ ਨਾ ਮੋੜਿਆ, ਮੋੜਨਾ ਨਹੀਂ ਮੋੜਿਆ, ਇਹ ਜਿਹੜੀ ਕਾਇਆ ਮਿਲੀ ਸੀ ਇਨਸਾਨੀ, ਰੱਬ ਕੁਛ ਵੀ ਬਣਾ ਸਕਦਾ ਸੀ, ਸੋ ਉਹਦਾ ਮੈਂ ਕਰਜ਼ਾ ਮੋੜਨਾ ਕਿ ਮੈਂ ਆਪਣੀ ਜ਼ਿੰਦਗੀ ਅਰਥ ਲਾਈ, ਬਸ ਇਸ ਤੋਂ ਬਾਅਦ ਮੇਰੀ ਕੋਈ ਤਮੰਨਾ ਨਹੀਂ ਕਿਸੇ ਤਰ੍ਹਾਂ ਦੀ। ਬਾਕੀ ਬੱਚੇ ਲਾਇਕ ਨੇ, ਅੱਗੇ ਮੈਂ ਬੱਚੇ ਮੇਰੇ ਸਨ ਆਫ ਸਤੀਸ਼ ਵਰਮਾ ਸੀ, ਹੁਣ ਮੈਂ ਫਾਦਰ ਆਫ ਹੋਣਾ, ਦਾ ਇਸ ਤੋਂ ਵੱਡੀ ਕੋਈ ਮਾਂ ਨਹੀਂ।
1: ਜੀ, ਫਾਦਰ ਆਫ ਪਰਮੀਸ਼ ਵਰਮਾ।
0: ਜੀ ਜੀ,
1: ਡਾਕਟਰ ਸਤੀਸ਼ ਕੁਮਾਰ ਵਰਮਾ ਜੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਮਜ਼ਾ ਤਾਂ ਬਹੁਤ ਆਇਆ, ਪਰ ਰੱਜ ਨਹੀਂ ਆਇਆ। ਸਟੂਡੀਓ 'ਚ ਆਉਣ ਲਈ, ਉਮਰਾਂ ਦੇ ਪੈਂਡੇ ਪ੍ਰੋਗਰਾਮ 'ਚ ਸਾਡੇ ਮਹਿਮਾਨ ਬਣਨ ਲਈ, ਅਤੇ ਆਪਣੀ ਉਮਰ ਦੇ ਸਾਥੀਆਂ ਲਈ ਪ੍ਰੇਰਣਾ ਦਾ ਸਰੋਤ ਬਣਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਸ਼ੁਕਰੀਆ ਜੀ ਆਲਡੀਆ ਰੇਡੀਓ ਦਾ, ਇਹ ਮੇਰੀ ਮਾਂ ਅਦਾਰਾ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਸੁਖਜੀਤ ਜੀ, ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ।
2: ਪ੍ਰੋਗਰਾਮ ਸੁਣ ਰਹੇ ਸੀ ਤੁਸੀਂ ਉਮਰਾਂ ਦੇ ਪੈਂਡੇ, ਜਿਸ ਵਿੱਚ ਗੱਲਬਾਤ ਹੋ ਰਹੀ ਸੀ ਡਾਕਟਰ ਸਤੀਸ਼ ਵਰਮਾ ਜੀ ਦੇ ਨਾਲ। ਅਤੇ ਹੁਣ ਟਾਈਮ ਹੈ ਜੀ ਇੱਕ ਬਹੁਤ ਹੀ ਖੂਬਸੂਰਤ ਗੀਤ ਸੁਣਾਉਣ ਦਾ, ਫਿਰ ਵਾਪਸ ਆਉਂਦੇ ਹਾਂ ਅਤੇ ਕਰਦੇ ਹਾਂ ਹੋਰ ਗੱਲਾਂ ਬਾਤਾਂ
1: ਜੀ।

0: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 011-2311-2428 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
3: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
4: ਜੀ, ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆ ਗਏ ਹਾਂ ਸਾਡਾ ਅਗਲਾ ਜਿਹੜਾ ਸਿਲਸਿਲਾ ਲੈ ਕੇ, ਜੋ ਕਿ ਹੈ ਜੀ ਸੁਰਖੀਆਂ 'ਚ ਔਰਤ, ਲੈ ਕੇ ਆਏ ਨੇ ਹਰਪ੍ਰੀਤ।
5: ਸੁਰਖੀਆਂ 'ਚ ਔਰਤ, ਇਹ ਸਿਲਸਿਲਾ ਲੈ ਕੇ ਹਰਪ੍ਰੀਤ ਹਾਜ਼ਰ ਹੈ। ਭਾਰਤ ਦੇ ਵਿਗਿਆਨਿਕ ਭਾਈਚਾਰੇ ਲਈ ਇੱਕ ਮਾਣ ਵਾਲੀ ਗੱਲ ਹੈ ਕਿ ਇਸ ਡਾਕਟਰ ਸੋਮਿਆ ਸਵਾਮੀਨਾਥਨ ਨੂੰ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵਕਾਰੀ ਵਿਗਿਆਨਕ ਸੰਸਥਾਨਾਂ ਵਿੱਚੋਂ ਇੱਕ ਰਾਇਲ ਸੁਸਾਇਟੀ ਦੀ ਫੈਲੋ ਚੁਣਿਆ ਗਿਆ ਹੈ। 400 ਸਾਲ ਪਹਿਲਾਂ ਸਥਾਪਿਤ ਰਾਇਲ ਸੁਸਾਇਟੀ ਨੇ ਆਪਣੇ ਫੈਲੋ ਦੇ ਵਿੱਚ ਨਿਊਟਨ ਵਰਗੇ ਸਾਇੰਸਦਾਨਾਂ ਨੂੰ ਵੀ ਗਿਣਿਆ ਹੋਇਆ ਹੈ।

ਇਸ ਪ੍ਰਾਪਤੀ ਦੇ ਨਾਲ ਡਾਕਟਰ ਸਵਾਮੀਨਾਥਨ ਨਾ ਸਿਰਫ ਵਿਗਿਆਨੀਆਂ ਦੀ ਇੱਕ ਉੱਚ ਪੱਧਰੀ ਗਲੋਬਲ ਲੀਗ ਵਿੱਚ ਸ਼ਾਮਲ ਹੋਏ ਨੇ ਬਲਕਿ ਭਾਰਤੀ ਵਿਗਿਆਨਕ ਇਤਿਹਾਸ ਵਿੱਚ ਇੱਕ ਡੂੰਘਾ ਭਾਵਨਾਤਮਕ ਅਧਿਆਇ ਵੀ ਲਿਖਿਆ ਗਿਆ। ਇੱਥੇ ਜ਼ਿਕਰਯੋਗ ਹੈ ਕਿ ਉਹਨਾਂ ਦੇ ਪਿਤਾ MS ਸਵਾਮੀਨਾਥਨ ਵੀ 1972 ਵਿੱਚ ਰਾਇਲ ਸੁਸਾਇਟੀ ਦੇ ਫੈਲੋ ਵਜੋਂ ਚੁਣੇ ਗਏ ਸਨ। ਰਾਇਲ ਸੁਸਾਇਟੀ ਦਾ ਫੈਲੋ ਚੁਣਨਾ ਉਹਨਾਂ ਨੂੰ ਭਾਰਤ ਦੀ ਸਭ ਤੋਂ ਪਹਿਲੀ ਪਿਤਾ ਧੀ ਦੀ ਜੋੜੀ ਬਣਾਉਂਦਾ ਹੈ ਜਿਸ ਨੂੰ ਇਹ ਵਿਸ਼ੇਸ਼ FRS ਸਨਮਾਨ ਪ੍ਰਾਪਤ ਹੋਇਆ। ਡਾਕਟਰ ਸੋਮਿਆ ਸਵਾਮੀਨਾਥਨ ਨੂੰ ਮਿਲਣ ਵਾਲਾ ਇਹ ਸਨਮਾਨ ਵਿਗਿਆਨੀ ਨੂੰ ਮਿਲਣ ਵਾਲੇ ਸਭ ਤੋਂ ਉੱਚੇ ਗਲੋਬਲ ਸਨਮਾਨਾਂ ਵਿੱਚੋਂ ਇੱਕ ਹੈ। ਡਾਕਟਰ ਸਵਾਮੀਨਾਥਨ ਫੈਲੋ ਵਜੋਂ ਚੁਣੀ ਜਾਣ ਵਾਲੀ ਸਿਰਫ ਦੂਜੀ ਭਾਰਤੀ ਮਹਿਲਾ ਵਿਗਿਆਨੀ ਹੈ। ਇਸ ਤੋਂ ਪਹਿਲਾਂ ਡਾਕਟਰ ਗਗਨਦੀਪ ਕੰਗ ਨੂੰ ਇਹ ਸਨਮਾਨ ਮਿਲਿਆ ਸੀ। ਇਹ ਸਨਮਾਨ ਨਾ ਸਿਰਫ ਡਾਕਟਰ ਸਵਾਮੀਨਾਥਨ ਦੀ ਵਿਗਿਆਨਿਕ ਪ੍ਰਤਿਭਾ ਦਾ ਜਸ਼ਨ ਮਨਾਉਂਦਾ ਹੈ ਸਗੋਂ ਵਿਸ਼ਵ ਵਿਆਪੀ ਜਨਤਕ ਸਿਹਤ ਵਿੱਚ ਉਹਨਾਂ ਦੇ ਅਣਥਕ ਯੋਗਦਾਨ ਦਾ ਵੀ ਜਸ਼ਨ ਮਨਾਉਂਦਾ ਹੈ। ਵਰਤਮਾਨ ਵਿੱਚ ਭਾਰਤ ਦੇ ਰਾਸ਼ਟਰੀ ਤਪਦਿਕ ਖਾਤਮੇ ਪ੍ਰੋਗਰਾਮ ਦੇ ਪ੍ਰਮੁੱਖ ਸਲਾਹਕਾਰ ਵਜੋਂ ਸੇਵਾ ਨਿਭਾਉਂਦੇ ਹੋਏ ਡਾਕਟਰ ਸਵਾਮੀਨਾਥਨ ਦੇਸ਼ ਵਿੱਚੋਂ ਤਪਦਿਕ ਨੂੰ ਖਤਮ ਕਰਨ ਦੇ ਉਦੇਸ਼ ਨਾਲ ਰਣਨੀਤੀਆਂ ਅਤੇ ਨੀਤੀਗਤ ਮਾਰਗਦਰਸ਼ਨ ਦੀ ਅਗਵਾਈ ਕਰ ਰਹੇ ਨੇ। COVID-19 ਮਹਾਮਾਰੀ ਦੌਰਾਨ ਉਹਨਾਂ ਦੀ ਮੁਹਾਰਤ ਵਿਸ਼ਵ ਪੱਧਰ ਤੇ ਦਿਖਾਈ ਦਿੱਤੀ ਜਦੋਂ ਉਹਨਾਂ ਨੇ ਵਿਸ਼ਵ ਸਿਹਤ ਸੰਗਠਨ ਵਿੱਚ ਮੁੱਖ ਵਿਗਿਆਨੀ ਵਜੋਂ ਸੇਵਾ ਨਿਭਾਈ। ਇਸ ਤੋਂ ਪਹਿਲਾਂ ਉਹਨਾਂ ਨੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੀ ਵੀ ਅਗਵਾਈ ਕੀਤੀ ਜਿਸ ਨੇ ਭਾਰਤ ਦੇ ਸਿਹਤ ਖੋਜ ਵਾਤਾਵਰਣ ਨੂੰ ਮਜ਼ਬੂਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਅੰਮ੍ਰਿਤਸਰ ਦੇ ਇੱਕ ਸਮਰਪਿਤ ਸਰਕਾਰੀ ਮੈਡੀਕਲ ਪੇਸ਼ੇਵਰ ਡਾਕਟਰ ਸ਼ਿਵਾਂਸ਼ੀ ਨੇ ਵਕਾਰੀ ਮਿਸਿਜ਼ ਇੰਡੀਆ 2026 ਸੁੰਦਰਤਾ ਮੁਕਾਬਲੇ ਦੇ ਸਿਖਰਲੇ 10 ਫਾਈਨਲਿਸਟਾਂ ਵਿੱਚ ਆਪਣੀ ਇੱਕ ਮਹੱਤਵਪੂਰਨ ਸਥਾਨ ਪ੍ਰਾਪਤ ਕਰ ਲਿਆ। ਡਾਕਟਰੀ ਵਰਗੇ ਪੇਸ਼ੇ ਨੂੰ ਨਿੱਜੀ ਜਨੂੰਨ ਨਾਲ ਸੰਤੁਲਿਤ ਕਰਨ ਦੀ ਇੱਕ ਪ੍ਰੇਰਣਾਦਾਇਕ ਉਦਾਹਰਣ ਵੀ ਕਾਇਮ ਕਰ ਦਿੱਤੀ ਹੈ। ਡਾਕਟਰ ਸ਼ਿਵਾਂਸ਼ੀ ਦਾ ਚੋਟੀ ਦੇ 10 ਵਿੱਚ ਪਹੁੰਚਣਾ ਬਹੁਤ ਹੀ ਮਾਣ ਵਾਲਾ ਪਲ ਹੈ। ਉਸਦਾ ਵਿਸ਼ਵਾਸ ਇਸ ਗੱਲ ਨੂੰ ਪ੍ਰਮਾਣਿਤ ਕਰਦਾ ਹੈ ਕਿ ਔਰਤਾਂ ਸਖ਼ਤ ਮਿਹਨਤ, ਆਤਮ ਵਿਸ਼ਵਾਸ ਅਤੇ ਸਕਾਰਾਤਮਕ ਮਾਨਸਿਕਤਾ ਦੁਆਰਾ ਕਿਸੇ ਵੀ ਸੁਪਨੇ ਨੂੰ ਪੂਰਾ ਕਰ ਸਕਦੀਆਂ ਨੇ। ਉਸਦਾ ਉਦੇਸ਼ ਇਸ ਪ੍ਰਮੁੱਖ ਪਲੇਟਫਾਰਮ ਦੀ ਵਰਤੋਂ ਮਹਿਲਾ ਸਸ਼ਕਤੀਕਰਨ ਦੇ ਸੰਦੇਸ਼ ਨੂੰ ਵਧਾਉਣ ਅਤੇ ਦੇਸ਼ ਭਰ ਵਿੱਚ ਦੂਜਿਆਂ ਨੂੰ ਪ੍ਰੇਰਿਤ ਕਰਨ ਲਈ ਅੱਗੇ ਵਧਣਾ ਹੈ। ਡਾਕਟਰ ਸ਼ਿਵਾਂਸ਼ੀ ਇਸ ਵੇਲੇ 12 ਜੁਲਾਈ 2026 ਨੂੰ ਰਾਜਸਥਾਨ ਦੇ ਜੈਪੁਰ ਵਿੱਚ ਹੋਣ ਵਾਲੇ ਮਿਸਿਜ਼ ਇੰਡੀਆ ਮੁਕਾਬਲੇ ਦੇ ਬਹੁਤ ਹੀ ਉਡੀਕੇ ਜਾਣ ਵਾਲੇ ਗ੍ਰੈਂਡ ਫਿਨਾਲੇ ਲਈ ਆਪਣੀ ਸਟੇਜ ਮੌਜੂਦਗੀ ਅਤੇ ਪ੍ਰਦਰਸ਼ਨ ਨੂੰ ਨਿਖਾਰਨ ਲਈ ਸਖ਼ਤ ਤਿਆਰੀ ਅਤੇ ਸਿਖਲਾਈ ਲੈ ਰਹੀ ਹੈ ਜਿੱਥੇ ਉਹ ਰਾਸ਼ਟਰੀ ਤਾਜ ਜਿੱਤਣ ਦੀ ਉਮੀਦ ਕਰ ਰਹੀ ਹੈ। ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੋਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇੱਕ ਵਕਾਰੀ ਰਾਸ਼ਟਰੀ ਪ੍ਰਦਰਸ਼ਨ ਮੁਲਾਂਕਣ ਵਿੱਚ ਭਾਰਤ ਦੇ ਚੋਟੀ ਦੇ 25 ਜ਼ਿਲ੍ਹਾ ਕਮਿਸ਼ਨਰਾਂ ਵਿੱਚ ਸਥਾਨ ਪ੍ਰਾਪਤ ਕਰਕੇ ਰਾਜ ਦਾ ਨਾਮ ਰੋਸ਼ਨ ਕਰ ਲਿਆ। ਖਾਸ ਤੌਰ ਤੇ ਉਹ ਪੰਜਾਬ ਦੀ ਇਕਲੌਤੀ ਅਧਿਕਾਰੀ ਹੈ ਜਿਸਨੇ ਇਸ ਬਹੁਤ ਪ੍ਰਸ਼ੰਸਾ ਯੋਗ ਰੈਂਕਿੰਗ ਵਿੱਚ ਸਥਾਨ ਪ੍ਰਾਪਤ ਕੀਤਾ ਜੋ ਉਹਨਾਂ ਦੀਆਂ ਅਸਾਧਾਰਨ ਪ੍ਰਸ਼ਾਸਕੀ ਯੋਗਤਾਵਾਂ ਅਤੇ ਜਨਤਕ ਸੇਵਾ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਦੇਸ਼ ਵਿਆਪੀ ਸਰਵੇਖਣ ਵਿੱਚ ਭਾਰਤ ਭਰ ਦੇ ਲਗਭਗ 800 ਜ਼ਿਲ੍ਹਿਆਂ ਦੇ ਜ਼ਿਲ੍ਹਾ ਕਮਿਸ਼ਨਰ ਦੇ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ ਗਿਆ ਸੀ ਜਿਸ ਵਿੱਚ ਸ਼ਾਸਨ, ਜਨਤਕ ਸੇਵਾ ਪ੍ਰਦਾਨ ਕਰਨਾ, ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨਾ, ਪ੍ਰਸ਼ਾਸਨ ਵਿੱਚ ਨਵੀਨਤਾ, ਨਾਗਰਿਕ ਸੰਤੁਸ਼ਟੀ, ਪਾਰਦਰਸ਼ਤਾ ਅਤੇ ਸਮੁੱਚੇ ਜ਼ਿਲ੍ਹਾ ਵਿਕਾਸ ਸਮੇਤ ਵੱਖ-ਵੱਖ ਮਾਪਦੰਡਾਂ ਦਾ ਮੁਲਾਂਕਣ ਕੀਤਾ ਗਿਆ। ਇਸ ਸਖ਼ਤ ਮੁਲਾਂਕਣ ਪ੍ਰਕਿਰਿਆ ਤੋਂ ਬਾਅਦ ਸਿਰਫ 100 ਜ਼ਿਲ੍ਹਾ ਕਮਿਸ਼ਨਰਾਂ ਨੂੰ ਰਾਸ਼ਟਰੀ ਪੱਧਰ ਤੇ ਮਾਨਤਾ ਲਈ ਸ਼ਾਰਟਲਿਸਟ ਕੀਤਾ ਗਿਆ ਸੀ ਜਿਸ ਵਿੱਚ ਕੋਮਲ ਮਿੱਤਲ ਨੇ ਦੇਸ਼ ਦੇ ਚੋਟੀ ਦੇ 25 ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਪ੍ਰਭਾਵਸ਼ਾਲੀ ਸਥਾਨ ਪ੍ਰਾਪਤ ਕੀਤਾ ਹੈ। ਮਸ਼ਹੂਰ ਰੇਟਿੰਗ ਮੈਗਜ਼ੀਨ ਫੇਮ ਇੰਡੀਆ ਵੱਲੋਂ ਕੀਤਾ ਗਿਆ ਇਹ ਸਰਵੇਖਣ ਉੱਤਮਤਾ ਦਾ ਪ੍ਰਤੀਕ ਬਣ ਗਿਆ ਜੋ ਨਾ ਸਿਰਫ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਸਗੋਂ ਪ੍ਰਸ਼ਾਸਕੀ ਖੇਤਰ ਵਿੱਚ ਉਹਨਾਂ ਦੇ ਸਾਥੀਆਂ ਨੂੰ ਵੀ ਸ਼ਾਸਨ ਅਤੇ ਸੇਵਾ ਦੇ ਉੱਚ ਮਿਆਰਾਂ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕਰਦਾ ਹੈ। ਕੋਮਲ ਮਿੱਤਲ ਦੀ ਸਫਲਤਾ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਕਿਵੇਂ ਸਮਰਪਿਤ ਲੀਡਰਸ਼ਿਪ, ਨਵੀਨਤਾ ਅਤੇ ਲੋਕ ਮੁਖੀ ਸ਼ਾਸਨ ਰਾਸ਼ਟਰੀ ਮੰਚ ਤੇ ਮਾਨਤਾ ਪ੍ਰਾਪਤ ਕਰ ਸਕਦਾ ਹੈ ਅਤੇ ਰਾਜ ਨੂੰ ਸਨਮਾਨ ਦੇ ਸਕਦਾ ਹੈ। ਇਹ ਸਨ ਇਸ ਹਫਤੇ ਦੀਆਂ ਸੁਰਖੀਆਂ। ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਸੁਰਖੀਆਂ ਲੈ ਕੇ। ਤਦ ਤੱਕ ਲਈ ਹਰਪ੍ਰੀਤ ਨੂੰ ਦੋ ਇਜਾਜ਼ਤ। ਨਮਸਕਾਰ।

0: Tusi sun resi surkhanchu orat anrada aaj shukrawar hai aur aaj sadi khas jehri program di udik rehndi hai ghar vich jehdiyan aurtaan khas karke sun rahiyan ne ਗੁਣਕਾਰੀ ਰਸੋਈ।
1: ਬਿਲਕੁਲ ਜੀ, ਕਿਉਂਕਿ ਜਦੋਂ ਔਰਤ ਰਸੋਈ ਦੇ ਵਿੱਚ ਹੁੰਦੀ ਹੈ ਉਹਦੇ ਕੋਲ ਤਾਂ ਜਿਹੜਾ ਕਹਿੰਦੇ ਨੇ ਨਾ ਗੁਣਾਂ ਦਾ ਇੱਕ ਭਰਪੂਰ ਖਜ਼ਾਨਾ ਹੈ ਉੱਥੇ ਛੁਪਿਆ ਹੋਇਆ ਹੈ। ਅਤੇ ਅੱਜ ਅਸੀਂ ਗੁਣਕਾਰੀ ਰਸੋਈ ਦੇ ਵਿੱਚ ਆਪਣੇ ਸਰੋਤਿਆਂ ਦੇ ਨਾਲ ਸਾਂਝ ਪਾਵਾਂਗੇ ਮੋਰਿੰਗਾ ਦੇ ਗੁਣਾਂ ਦੀ।
0: ਜੀ, ਤੁਹਾਨੂੰ ਪਤਾ ਅਨੁਰਾਧਾ, ਜਦੋਂ ਆਪਾਂ ਬੈਕ ਝਾਤ ਮਾਰੀਏ ਤਾਂ ਦੇਸੀ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਨਾ ਉਹਦੇ ਬਹੁਤ ਫਾਇਦੇ ਹੁੰਦੇ ਸੀ, ਅਤੇ ਅੱਜ ਟਾਈਮ ਫਿਰ ਰਿਪੀਟ ਹੋ ਰਿਹਾ।
1: ਬਿਲਕੁਲ ਜੀ,
0: ਹੈ ਨਾ, ਲੋਕ ਫਿਰ ਵਾਪਸ ਹੋਈ ਆ ਰਹੇ ਨੇ। ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਔਰਤਾਂ ਦੇ ਕੋਲ ਰਸੋਈ ਦੇ ਵਿੱਚ ਇੰਨਾ ਜ਼ਿਆਦਾ ਖਜ਼ਾਨਾ ਹੁੰਦਾ ਹੈ ਕਿ ਉਹਦੇ ਵਿੱਚ ਬਹੁਤ ਚੀਜ਼ਾਂ ਦੇ ਫਾਇਦੇ ਹੁੰਦੇ ਨੇ, ਜਿਵੇਂ ਕਿ ਅੱਜ ਅਸੀਂ ਮੋਰਿੰਗਾ ਦੇ ਫਾਇਦੇ ਬਾਰੇ ਗੱਲ ਕਰਾਂਗੇ।
1: ਬਿਲਕੁਲ ਜੀ, ਮੋਰਿੰਗਾ ਹੈ ਜਿਹੜਾ ਉਹ ਸਿਹਤ ਦੇ ਲਈ ਇੱਕ ਵਰਦਾਨ ਹੈ। ਔਰ ਦੇਖਦੇ ਹਾਂ ਨਾ, ਜਦੋਂ ਇਹ ਜਿਹੜਾ ਦਰਖਤ ਹੈ ਇਹਦੇ ਪੱਤੇ ਫਲੀਆਂ ਇਹਦੇ ਬੀਜ ਇਹ ਸਾਰੇ ਜਿਹੜੇ ਨੇ ਉਹ ਪੌਸ਼ਟਿਕ ਤੱਤਾਂ ਦੇ ਨਾਲ ਭਰੇ ਹੋਏ ਨੇ।
0: ਬਿਲਕੁਲ, ਇਹਨੂੰ ਸਹਿੰਜਣਾ ਵੀ ਕਹਿੰਦੇ ਨੇ। ਔਰ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਸਨੂੰ ਸ਼ਾਮਿਲ ਕਰ ਲਿਆ। ਜਿਵੇਂ ਅਸੀਂ ਰੋਜ਼ ਕੁਛ ਪੌਸ਼ਟਿਕ ਆਹਾਰ ਖਾਂਦੇ ਹਾਂ ਉਹਦੇ ਵਿੱਚ ਮੋਰਿੰਗਾ ਨੂੰ ਵੀ ਜ਼ਰੂਰ ਸ਼ਾਮਿਲ ਕਰੋ।
1: ਬਿਲਕੁਲ ਜੀ, ਔਰ ਮੋਰਿੰਗਾ ਦੇ ਜੇਕਰ ਅਸੀਂ ਤਰਨ ਜੀ ਗੁਣਾਂ ਦੀ ਗੱਲ ਕਰੀਏ ਨਾ, ਤਾਂ ਇਹਦੇ ਵਿੱਚ ਦੁੱਧ ਦੇ ਨਾਲੋਂ 4 ਗੁਣਾ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ, ਸੰਤਰੇ ਨਾਲੋਂ 7 ਗੁਣਾ ਜ਼ਿਆਦਾ ਵਿਟਾਮਿਨ ਸੀ ਅਤੇ ਕੇਲੇ ਦੇ ਨਾਲੋਂ 3 ਗੁਣਾ ਜ਼ਿਆਦਾ ਪੋਟਾਸ਼ੀਅਮ ਪਾਇਆ ਜਾਂਦਾ ਹੈ।
0: ਬਿਲਕੁਲ, ਯਾਨੀ ਕਿ ਵਿਟਾਮਿਨ ਏ, ਸੀ, ਈ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਆਇਰਨ ਦਾ ਇਹ ਬਹੁਤ ਵਧੀਆ ਸੋਰਸ ਹੈ।
1: ਬਿਲਕੁਲ ਜੀ, ਔਰ ਜੇਕਰ ਅਸੀਂ ਇਹਨਾਂ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਜੋੜਾਂ ਦੇ ਦਰਦ ਦੇ ਵਿੱਚ ਸੋਜ ਦੇ ਵਿੱਚ ਰਾਹਤ ਹੈ ਜਿਹੜੀ ਮਹਿਸੂਸ ਹੁੰਦੀ ਹੈ ਨਾ ਸਾਨੂੰ, ਉਹ ਤੋਂ ਰਾਹਤ ਦਿਵਾਉਂਦਾ ਹੈ। ਗਠੀਏ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਮੋਰਿੰਗਾ ਜਿਹੜਾ, ਇਹ ਸੋਜ ਨਾਸ਼ਕ ਵੀ ਹੈ, ਇਹਦੇ ਵਿੱਚ ਇਹ ਗੁਣ ਹੁੰਦੇ ਨੇ। ਅਤੇ ਆਪਾਂ ਦੇਖਦੇ ਹਾਂ ਨਾ ਔਰਤਾਂ ਨੂੰ ਗੋਡਿਆਂ ਦੀ ਜਿਹੜੀ ਸਮੱਸਿਆ ਬਹੁਤ ਰਹਿੰਦੀ ਹੈ।
0: ਬਿਲਕੁਲ,
1: ਅਤੇ ਜੇਕਰ ਉਹ ਇਹਦਾ ਸੇਵਨ ਕਰਨਗੇ ਤਾਂ ਗੋਡਿਆਂ ਅਤੇ ਜੋੜਾਂ ਦੇ ਦਰਦ ਦੀ ਜਿਹੜੀ ਸਮੱਸਿਆ ਉਹ ਤੋਂ ਰਾਹਤ ਮਹਿਸੂਸ ਕਰਨਗੇ।
0: ਜੀ, ਤੁਹਾਨੂੰ ਪਤਾ ਅਨੁਰਾਧਾ, ਜਦੋਂ ਅਸੀਂ ਮੋਰਿੰਗਾ ਦਾ ਯੂਜ਼ ਕਰਦੇ ਹਾਂ ਤਾਂ ਬਹੁਤ ਸਾਰੇ ਲੋਕਾਂ ਦੇ ਸਾਨੂੰ ਇਹ ਵੀ ਜਵਾਬ ਆਉਂਦੇ ਆ ਕਿ ਇਹਨੂੰ ਕਿੱਦਾਂ ਵਰਤੀਏ। ਕਈਆਂ ਨੇ ਆਪਣੇ ਘਰਾਂ ਦੇ ਬਾਹਰ ਦੇ ਵਿੱਚ ਇੱਥੇ ਪੌਦੇ ਲਗਾਏ ਹੁੰਦੇ ਨੇ, ਪੱਤੀਆਂ ਜਿਹੜੀਆਂ ਹੁੰਦੀਆਂ ਨੇ, ਉਹਨਾਂ ਵਾਸਤੇ ਅਸੀਂ ਦੱਸ ਦਈਏ ਕਿ ਮੋਰਿੰਗਾ ਨੂੰ ਤੁਸੀਂ ਤਾਜ਼ੀਆਂ ਜਿਹੜੀਆਂ ਉਹਦੀਆਂ ਪੱਤੀਆਂ ਉਹ ਸਬਜ਼ੀ ਦੇ ਵਿੱਚ ਵਰਤ ਸਕਦੇ ਹੋ। ਜੇ ਤੁਸੀਂ ਸੈਲਡ ਖਾਣ ਦੇ ਸ਼ੌਕੀਨ ਹੋ ਤਾਂ ਸਲਾਦ ਦੇ ਵਿੱਚ ਵੀ ਉਹ ਚੀਜ਼ ਜਿਹੜੀ ਆ ਵਰਤੀ ਜਾ ਸਕਦੀ ਹੈ, ਨਹੀਂ ਤਾਂ ਮੋਰਿੰਗਾ ਨੂੰ ਸੁਕਾ ਕੇ ਤੁਸੀਂ ਉਹਦਾ ਪਾਊਡਰ ਬਣਾ ਕੇ ਰੱਖ ਸਕਦੇ ਹੋ 1-2 ਚਮਚ ਪਾਣੀ ਦੇ ਵਿੱਚ ਜਾਂ ਜੂਸ ਦੇ ਵਿੱਚ, ਜਾਂ ਕੋਈ ਵੀ ਤੁਸੀਂ ਸਮੂਦੀ ਜਿਹੜੀ ਪੀਂਦੇ ਹੋ ਤੁਸੀਂ ਉਹਦੇ ਵਿੱਚ ਕਰ ਸਕਦੇ ਹੋ, ਜਾਂ ਫਿਰ ਸੂਪ ਬਣਾ ਕੇ ਵੀ ਪੀ ਸਕਦੇ
1: ਹੋ। ਬਿਲਕੁਲ ਜੀ, ਔਰ ਇੱਕ ਗੱਲ ਹੋਰ ਕਿ ਅਸੀਂ ਇਹ ਦੇਖਦੇ ਹਾਂ ਕਿ ਬਲੱਡ ਸ਼ੂਗਰ ਦੇ ਜਿਹੜੇ ਪੇਸ਼ੈਂਟ ਹੁੰਦੇ ਨੇ ਨਾ, ਉਹਨਾਂ ਦਾ ਖਾਣ ਪੀਣ ਹੈ ਜਿਹੜਾ ਬਹੁਤ ਜ਼ਿਆਦਾ ਸਟ੍ਰਿਕ ਹੋ ਜਾਂਦਾ ਕਿ ਇਹ ਨਹੀਂ ਖਾਣਾ, ਇਹ ਨਹੀਂ ਖਾਣਾ। ਪਰ ਜੇਕਰ ਤੁਸੀਂ ਇਸ ਚੀਜ਼ ਤੋਂ ਨਿਜਾਤ ਪਾਉਣਾ ਚਾਹੁੰਦੇ ਹੋ ਨਾ, ਤਾਂ ਇਹ ਖੂਨ ਦੇ ਵਿੱਚ ਗਲੂਕੋਜ਼ ਦੀ ਮਾਤਰਾ ਨੂੰ ਸਥਿਰ ਰੱਖਣ ਦੇ ਵਿੱਚ ਮਦਦ ਕਰਦਾ ਹੈ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ।
0: ਬਿਲਕੁਲ, ਗੱਲ ਚੱਲ ਰਹੀ ਹੈ ਜੀ ਗੁਣਕਾਰੀ ਰਸੋਈ ਦੇ ਵਿੱਚ ਮੋਰਿੰਗਾ ਦੀ, ਤਾਂ ਸਰੀਰ ਦੀ ਇਮਿਊਨਿਟੀ ਨੂੰ ਜੇ ਤੁਸੀਂ ਮਜ਼ਬੂਤ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਮੋਰਿੰਗਾ ਤੁਹਾਡੀ ਹੈਲਪ ਕਰੇਗਾ, ਪਾਚਨ ਪ੍ਰਣਾਲੀ ਨੂੰ ਬਹੁਤ ਜ਼ਿਆਦਾ ਸੁਧਾਰਨ ਦੇ ਵਿੱਚ, ਕਬਜ਼ ਤੋਂ ਰਾਹਤ ਦੇਣ ਦੇ ਵਿੱਚ ਵੀ ਤੁਹਾਡੀ ਮਦਦ ਕਰੇਗਾ, ਔਰ ਬਲੱਡ ਸ਼ੂਗਰ ਨੂੰ ਵੀ, ਇਹ ਬੜੀਆਂ ਰਿਸਰਚਸ ਹੋਈਆਂ ਨੇ, ਉਹਨੂੰ ਬੈਲੈਂਸ ਰੱਖਣ ਦੇ ਵਿੱਚ ਵੀ ਮੋਰਿੰਗਾ ਬਹੁਤ ਲਾਭਦਾਇਕ ਹੈ। ਕੈਲੈਸਟਰੋਲ ਨੂੰ ਕੰਟਰੋਲ ਕਰਨ ਦੇ ਵਿੱਚ ਤੁਹਾਡੀ ਹੈਲਪ ਕਰਦਾ ਹੈ, ਸਰੀਰ ਨੂੰ ਫਰੀ ਰੈਡੀਕਲਸ ਦੇ ਨੁਕਸਾਨ ਤੋਂ ਬਚਾਉਣ ਦੇ ਵਿੱਚ ਵੀ ਤੁਹਾਡੀ ਮਦਦ ਕਰਦਾ ਹੈ, ਔਰ ਨਾਲ ਦੀ ਨਾਲ ਕੈਲਸ਼ੀਅਮ ਅਤੇ ਫਾਸਫੋਰਸ ਦੀ ਮੌਜੂਦਗੀ ਕਾਰਨ ਹੱਡੀਆਂ ਲਈ ਵੀ ਬਹੁਤ ਜ਼ਿਆਦਾ ਲਾਭਕਾਰੀ ਹੈ।
1: ਬਿਲਕੁਲ ਜੀ, ਇੱਕ ਗੱਲ ਹੋਰ ਕਿ ਔਰਤਾਂ ਨੂੰ ਬੜੀ ਸਮੱਸਿਆ ਹੁੰਦੀ ਨਾ ਕਿ ਅਸੀਂ ਆਪਣਾ ਭਾਰ ਘਟਾਉਣਾ ਅਤੇ ਮੋਰਿੰਗਾ ਹੈ ਜਿਹੜਾ ਸਰੀਰ ਦੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਜਿਸ ਦੇ ਨਾਲ ਚਰਬੀ ਹੈ ਜਿਹੜੀ ਬੜੀ ਤੇਜ਼ੀ ਦੇ ਨਾਲ ਬਰਨ ਹੁੰਦੀ ਹੈ
0: ਅਤੇ
1: ਭਾਰ ਘਟਾਉਣ ਦੇ ਵਿੱਚ ਵੀ ਮਦਦ ਮਿਲਦੀ ਹੈ।
0: ਬਿਲਕੁਲ, ਔਰ ਔਰਤਾਂ ਨੂੰ ਖਾਸ ਕਰਕੇ ਜਦੋਂ ਮੌਸਮ ਬਦਲਦਾ ਹੈ, ਇੱਕ ਰਹਿੰਦਾ ਹੈ ਕਿ ਸਾਡੀ ਸਕਿਨ ਜਿਹੜੀ ਹੈ ਉਹ ਠੀਕ ਨਹੀਂ ਚੱਲ ਰਹੀ, ਜਾਂ ਵਾਲ ਬਹੁਤ ਜ਼ਿਆਦਾ ਝੜ ਰਹੇ ਨੇ ਜਾਂ ਟੁੱਟ ਰਹੇ ਨੇ, ਤਾਂ ਚਮੜੀ ਜਿਹੜੀ ਹੈ ਸਾਡੀ ਜਿਹੜੀ ਸਕਿਨ ਹੈ ਉਹਨੂੰ ਤੰਦਰੁਸਤ ਅਤੇ ਵਾਲਾਂ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਵੀ ਮੋਰਿੰਗਾ ਜਿਹੜਾ ਬਹੁਤ ਹੈਲਪਫੁੱਲ ਹੈ।
1: ਬਿਲਕੁਲ ਜੀ, ਪੇਟ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ, ਫਾਈਬਰ ਦੀ ਮਾਤਰਾ ਦੇ ਨਾਲ ਭਰਪੂਰ ਹੈ, ਕਿਸੇ ਨੂੰ ਵੀ ਜੇਕਰ ਕਬਜ਼, ਗੈਸ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਨੇ, ਉਹਨਾਂ ਨੂੰ ਇਹ ਠੀਕ ਕਰਦਾ ਹੈ।
0: ਬਿਲਕੁਲ, ਅਸੀਂ ਕਹਿੰਦੇ ਹਾਂ ਕਿ ਜਿਹੜਾ ਸਾਡਾ ਨਾਸ਼ਤਾ ਹੈ ਉਹ ਅਮੀਰਾਂ ਵਰਗਾ ਹੋਣਾ ਚਾਹੀਦਾ ਹੈ, ਅਤੇ ਕਈ ਵਾਰ ਜਿਵੇਂ ਅਸੀਂ ਸਵੇਰੇ ਨਹੀਂ ਦਿਲ ਕਰਦਾ ਕੁਛ ਵੀ ਹੈਵੀ ਖਾਣ ਦੇ, ਅਤੇ ਅਕਸਰ ਪੰਜਾਬੀਆਂ ਦੇ ਵਿੱਚ ਤਾਂ ਖਾਸ ਕਰਕੇ ਅਨੁਰਾਧਾ ਜੀ ਹੈ ਕਿ ਲੂਣ ਵਾਲੀ ਪਰੌਂਠੀ ਨਾਲ ਚਾਹ ਬਣਾ ਲਓ, ਤਾਂ ਲੂਣ ਜਦੋਂ ਤੁਸੀਂ ਪਾਉਂਦੇ ਹੋ, ਜਦੋਂ ਉਹਦੇ ਵਿੱਚ ਅਜਵਾਇਣ ਪਾਉਂਦੇ ਹੋ, ਤਾਂ ਉਹਦੇ ਵਿੱਚ ਤੁਸੀਂ ਮੋਰਿੰਗਾ ਦਾ ਪਾਊਡਰ ਵੀ ਆਪਣੀ ਪਰੌਂਠੀ ਦੇ ਵਿੱਚ ਪਾ ਸਕਦੇ ਹੋ, ਜਿਹੜਾ ਕਿ ਹੈਲਪਫੁੱਲ ਹੈ।
1: ਬਿਲਕੁਲ ਜੀ, ਦੇਖੋ ਜੀ ਕਿੰਨੇ ਸਾਰੇ ਗੁਣਾਂ ਦੇ ਨਾਲ ਇਹ ਭਰਪੂਰ ਹੈ, ਅਤੇ ਦੇਖੋ ਅਸੀਂ ਇਹ ਵੀ ਦੱਸ ਦਿੱਤਾ ਕਿ ਇਸਦਾ ਜਿਹੜਾ ਪੱਤਿਆਂ ਦਾ ਪਾਊਡਰ ਬਣਾ ਸਕਦੇ ਹੋ ਤੁਸੀਂ, ਕੋਸੇ ਪਾਣੀ ਦੇ ਨਾਲ ਚਾਹ ਜਾਂ ਸਬਜ਼ੀ ਦੇ ਵਿੱਚ ਮਿਲਾ ਕੇ ਲੈ ਸਕਦੇ, ਜਿਸ ਤਰ੍ਹਾਂ ਤੁਸੀਂ ਪਰੌਂਠੀ ਦੀ ਗੱਲ ਕੀਤੀ ਹੈ, ਹੈ ਨਾ, ਅਤੇ ਇਸ ਦੀਆਂ ਜਿਹੜੀਆਂ ਫਲੀਆਂ ਨੇ ਉਹਦੀ ਵੀ ਵਰਤੋਂ ਸਬਜ਼ੀ ਜਾਂ ਸੂਪ ਬਣਾਉਣ ਦੇ ਵਿੱਚ ਕੀਤੀ ਜਾ ਸਕਦੀ ਹੈ। ਦੇਖੋ ਜੀ ਕਿੰਨੇ ਸਾਰੇ ਮੋਰਿੰਗਾ ਦੇ ਫਾਇਦੇ ਨੇ, ਔਰ ਜੇਕਰ ਇਹ ਸਾਡੇ ਕੋਲ ਚੀਜ਼ਾਂ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਪਿੱਛੇ ਹਟਣਾ ਚਾਹੀਦਾ, ਸਾਨੂੰ ਇਹਨਾਂ ਦੇ ਲਾਭ ਜ਼ਰੂਰ

0: ਜਾਗਰੂਕ ਉਠਾਉਣੇ ਚਾਹੀਦੇ
1: ਆ। ਬਿਲਕੁਲ, ਔਰ ਥੋੜੀ ਥੋੜੀ ਮਾਤਰਾ ਤੋਂ ਇਸ ਚੀਜ਼ ਨੂੰ ਸ਼ੁਰੂ ਕਰੋ ਔਰ ਤੁਹਾਡੀ ਜ਼ਿੰਦਗੀ 'ਚ ਇਹਦਾ ਬਹੁਤ ਬਹੁਤ ਲਾਭ ਹੋਏਗਾ। ਸੋ ਹੁਣ ਤਰਨ ਨੂੰ
0: ਅਤੇ ਮੈਨੂੰ ਅਨੁਰਾਧਾ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ।
1: ਨਮਸਕਾਰ।

0: अखबारों को सलाह दी है कि एनटीए से भेजे गए किसी भी संदेश पर भरोसा करने से पहले नीले सत्यापन चिन्ह और राष्ट्रीय परीक्षा एजेंसी नाम की जांच कर लें। भारत ने संयुक्त राष्ट्र मानवाधिकार परिषद के 62वें सत्र में जम्मू कश्मीर को लेकर पाकिस्तान के आरोपों को सिरे से खारिज कर दिया। सत्र के दौरान संयुक्त राष्ट्र में भारत के स्थायी मिशन की पहली सचिव अनुपमा सिंह ने कहा कि जम्मू कश्मीर भारत का अभिन्न और अविभाज्य अंग था, है और हमेशा रहेगा। उन्होंने पाकिस्तान पर घरेलू चुनौतियों और आतंकवाद को निरंतर समर्थन देने से ध्यान भटकाने के लिए दुष्प्रचार का आरोप लगाया। आज राष्ट्रीय पठन दिवस है। ये दिन प्रतिवर्ष केरलम में पुस्तकालय आंदोलन के जनक पुथुवाइल नारायण पणिकर की जयंती के उपलक्ष्य में मनाया जाता है। वर्ष 2017 में प्रधानमंत्री मोदी ने कोच्चि यात्रा के दौरान राष्ट्रीय पठन दिवस और पठन माह से जुड़े कार्यक्रमों का शुभारंभ किया था। इसके साथ ही ये समाचार बुलेटिन समाप्त हुआ।
1: ਵੀੜੇ ਵੇਬ 370.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲੋ ਹੁਣ ਤੁਹਾਨੂੰ ਦੱਸ ਦਈਏ ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਦੁਪਹਿਰ 1:15 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਪ੍ਰੋਗਰਾਮ ਦੇ ਦੌਰਾਨ ਖਬਰਾਂ ਆਪੋ ਆਪਣੇ ਸਮੇਂ 'ਤੇ ਨਸ਼ਰ ਕੀਤੀਆਂ ਜਾਣਗੀਆਂ। ਦੁਪਹਿਰ 2:30 ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਸਵਰਨ ਯਮਲਾ ਅਤੇ ਸਾਥੀਆਂ ਦੇ ਗਾਏ ਲੋਕ ਗੀਤ ਸੁਣੋਗੇ। ਸ਼ਾਮ 4:02 'ਤੇ ਤੁਸੀਂ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਦੇ ਵਿੱਚ ਸੁਫੀਆਨਾ ਕਲਾਮ ਸਮਾਤ ਫਰਮਾਓਗੇ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਤੁਸੀਂ ਸਰਵਣ ਕਰੋਗੇ ਸ਼ਾਮ 4:30। ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਤੁਸੀਂ ਸਰਵਣ ਕਰੋਗੇ ਸ਼ਾਮ 5:30। ਸ਼ਾਮ 6:30 ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਏਗਾ।

0: ਸ਼ਾਮ 4:02 ਤੇ ਤੁਸੀਂ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਦੇ ਵਿੱਚ ਸੁਫੀਆਨਾ ਕਲਾਮ ਸਮਾਤ ਫਰਮਾਓਗੇ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਤੁਸੀਂ ਸਰਵਣ ਕਰੋਗੇ ਸ਼ਾਮ 4:30। ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਤੁਸੀਂ ਸਰਵਣ ਕਰੋਗੇ ਸ਼ਾਮ 5:30। ਸ਼ਾਮ 6:30 ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਵ ਦੇ ਨਾਲ ਪਸ਼ੂ ਪਾਲਣ 'ਚ ਪ੍ਰਚਲਿਤ ਧਾਰਨਾਵਾਂ, ਇਸ ਵਿਸ਼ੇ ਦੇ ਉੱਤੇ ਡਾਕਟਰ ਰਾਕੇਸ਼ ਸ਼ਰਮਾ ਜਾਣਕਾਰੀ ਦੇਣਗੇ। ਖਤਾ 'ਤੇ ਆਧਾਰਿਤ ਪ੍ਰੋਗਰਾਮ ਸਭ ਦੀ ਪਸੰਦ ਪੇਸ਼ ਕੀਤਾ ਜਾਏਗਾ। ਸ਼ਾਮ 7:10 ਤੇ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਪ੍ਰੋਗਰਾਮ ਅੱਜ ਸੁਣੋਗੇ ਪਰਿਆਵਰਨ। ਇਸ ਤਹਿਤ ਅੱਜ ਤੁਸੀਂ ਪਰਿਆਵਰਨ ਅਤੇ ਜੰਗਲਾਤ ਮੌਸਮ ਵਿਭਾਗ ਦੇ ਮੰਤਰੀ ਭੁਪਿੰਦਰ ਯਾਦਵ ਨਾਲ ਕੀਤੀ ਮੁਲਾਕਾਤ ਸੁਣੋਗੇ। ਸੱਤ 45 ਦੇ ਅੱਜ ਤੁਸੀਂ ਸਬਰੰਗ ਪ੍ਰੋਗਰਾਮ ਦੇ ਵਿੱਚ ਅਫਸਾਨਾ ਸਮਾਤ ਫਰਮਾਓਗੇ ਨਦਾਮਤ ਕੇ ਆਸੂ। ਅਫਸਾਨਾ ਨਿਗਾਰ ਹੋਣਗੇ ਮੁਹੰਮਦ ਅਨਵਾਰ ਅੰਜੁਮ। ਰਾਤ 8:00 ਤੁਸੀਂ ਸੁਣੋਗੇ ਪ੍ਰੋਗਰਾਮ ਸਲਾਮ ਜ਼ਿੰਦਗੀ। 9:15 ਸਾਡੇ ਦਿੱਲੀ ਕੇਂਦਰ ਤੋਂ ਸਪੋਟਲਾਈਟ ਪੇਸ਼ ਕੀਤੇ ਜਾਣਗੇ। 9:30 ਇੱਕ ਵਿਚਾਰ ਚਰਚਾ ਸੁਣੋਗੇ ਪਰਿਆਵਰਨ ਔਰ ਆਮ ਜਨ ਕੀ ਭੂਮਿਕਾ। ਇਸ ਚਰਚਾ ਵਿੱਚ ਭਾਗ ਲੈਣਗੇ ਡਾਕਟਰ ਰਾਜੇਸ਼ ਕੁਮਾਰ, ਡਾਕਟਰ ਦਿਨੇਸ਼ ਕੁਮਾਰ, ਡਾਕਟਰ ਜਸਵੰਤ ਮਿਨਹਾਸ। ਰਾਤ 10:02 ਤੇ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਸੁਰ ਸ਼ਨਕਾਰ। ਰਾਤ 10:30 ਸਮਾਂ ਰਹੇਗਾ ਪ੍ਰੋਗਰਾਮ ਸਰਗਮ ਦਾ। ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਬਾਅਦ ਦੁਪਹਿਰ 3:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਤੇ ਰਾਤ 11:10 ਤੇ ਤੁਹਾਡੇ ਵਟਸਐਪ ਰਾਹੀਂ ਆਈਆਂ ਤੇ ਲਾਈਵ ਫੋਨ ਇਨ ਫਰਮਾਇਸ਼ਾਂ ਨੂੰ ਪੂਰਾ ਕਰਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਸੌਗਾਤ ਪੇਸ਼ ਕੀਤਾ ਜਾਏਗਾ। ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦੇਈਏ ਕਿ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਕੇਂਦਰ ਸਰਕਾਰ ਦੇ ਕਿਰਤ ਤੇ ਰੋਜ਼ਗਾਰ ਮੰਤਰਾਲੇ ਵੱਲੋਂ ਵਿਕਸਿਤ ਭਾਰਤ ਰੋਜ਼ਗਾਰ ਮੇਲਾ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਨੂੰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸੁਸ਼ੋਭਿਤ ਕਰਨਗੇ। ਇਸ ਸਮਾਰੋਹ ਦਾ ਸਿੱਧਾ ਪ੍ਰਸਾਰਣ ਤੁਸੀਂ ਸਾਡੇ FM ਬੈਂਡ 102.7 ਮੈਗਾਹਰਟਸ ਤੇ ਸ਼ਾਮ 5:00 ਤੋਂ ਸੁਣ ਸਕੋਗੇ। ਇਹ ਸੀ ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ।
1: ਹੈਲੋ,
2: ਯਹ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦੀ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦੀ ਇਨਕਮ ਟੈਕਸ ਡਿਪਾਰਟਮੈਂਟ।
3: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ।
0: ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 MHz ਤੇ 73 ਕਿਲੋਹਰਟਸ ਤੇ। ਸਟੂਡੀਓ ਦੀ ਕੜੀ ਮੁਤਾਬਕ ਦੁਪਹਿਰ ਦੇ ਠੀਕ 1:10 ਹੋਣ ਜਾ ਰਹੇ ਨੇ। ਹੁਣ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ।

0: करीब 9 करोड़ रुपए तो वध दी रकम वंडी जाएगी। ये वंड EPRO चंडीगढ़ EPF दफ्तर विखे की जाएगी। ਇਹ ਵੰਡ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਮੀਲ ਪੱਥਰ ਹੈ ਜੋ ਕਿ ਭਾਰਤ ਸਰਕਾਰ ਦੀ ਰੁਜ਼ਗਾਰ ਨੂੰ ਹੁਲਾਰਾ ਦੇਣ ਸੰਬੰਧੀ ਪ੍ਰਮੁੱਖ ਯੋਜਨਾ ਹੈ। ਇਸ ਦਾ ਉਦੇਸ਼ ਰੁਜ਼ਗਾਰ ਦੀ ਸਿਰਜਣਾ ਨੂੰ ਤੇਜ਼ ਕਰਨਾ, ਬਕਾਇਦਾ ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ, ਰੁਜ਼ਗਾਰ ਯੋਗਤਾ ਨੂੰ ਵਧਾਉਣਾ ਅਤੇ ਵੱਖ ਵੱਖ ਖੇਤਰਾਂ ਵਿੱਚ ਸਮਾਜਿਕ ਸੁਰੱਖਿਆ ਕਵਰੇਜ ਦਾ ਪਸਾਰ ਕਰਨਾ ਹੈ। ਪੰਜਾਬ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ NCB ਚੰਡੀਗੜ੍ਹ ਜ਼ੋਨਲ ਯੂਨਿਟ ਅਤੇ ਚੰਡੀਗੜ੍ਹ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਵਿੱਚ ਮੋਹਾਲੀ ਦੇ ਖਰੜ ਤੋਂ ਇੱਕ ਪ੍ਰੈਕਟਿਸ ਕਰ ਰਹੇ ਵਕੀਲ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ। ਉਹ ਪਾਕਿਸਤਾਨ ਸਥਿਤ ਡਰੱਗ ਸਿੰਡੀਕੇਟ ਨਾਲ ਜੁੜੇ ਇੱਕ ਡਰੱਗ ਤਸਕਰੀ ਨੈੱਟਵਰਕ ਦਾ ਹਿੱਸਾ ਸੀ। ਅਧਿਕਾਰਤ ਸੂਤਰਾਂ ਅਨੁਸਾਰ NCB ਦੀ ਟੀਮ ਨੇ ਉਸ ਦੀ ਕਾਰ ਅਤੇ ਘਰ ਤੋਂ ਮੈਥਮ ਫੇਟਾਮਾਈਨ ਯਾਨੀ ਕਿ ਆਈਸ, ਹੈਰੋਇਨ ਅਤੇ ਡੋਡਾ ਚੂਰਾ ਪੋਸਟ ਬਰਾਮਦ ਕੀਤੇ ਨੇ। ਆਈਸ ਦੀ ਮਾਤਰਾ NDPS ਐਕਟ ਦੇ ਤਹਿਤ ਸੂਚਿਤ ਵਪਾਰਕ ਮਾਤਰਾ ਨਾਲੋਂ 16 ਗੁਣਾ ਜ਼ਿਆਦਾ ਸੀ। ਇਸ ਮਾਮਲੇ ਵਿੱਚ ਉਸ ਦੀ ਸਹਾਇਤਾ ਕਰਨ ਵਾਲੀ ਇੱਕ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਤੱਕ ਕੀਤੀ ਗਈ ਜਾਂਚ ਤੋਂ ਖਰੜ ਵਿੱਚ ਚੱਲ ਰਹੇ ਇਸ ਡਰੱਗ ਮਡਿਊਲ ਦਾ ਖੁਲਾਸਾ ਹੋਣ ਦਾ ਦਾਅਵਾ ਕੀਤਾ ਗਿਆ ਹੈ। 3 ਜਨਵਰੀ ਨੂੰ ਸਰਹੰਦ ਅਤੇ 27 ਅਪ੍ਰੈਲ ਨੂੰ ਸ਼ੰਭੂ ਰੇਲਵੇ ਪਟਰੀ ਧਮਾਕਾ ਮਾਮਲੇ 'ਚ ਪੰਜਾਬ ਪੁਲਿਸ ਨੇ ਖਾਲਿਸਤਾਨ ਜਿੰਦਾਬਾਦ ਫੋਰਸ ਨਾਲ ਜੁੜੇ 2 ਮੁਲਜ਼ਮਾਂ ਨੂੰ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਹਨਾਂ ਦੋਨਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ। ਇਹਨਾਂ ਦੀ ਪਛਾਣ ਅੰਬਾਲਾ ਦੇ ਗੁਰਵਿੰਦਰ ਸਿੰਘ ਅਤੇ ਪਟਿਆਲਾ ਦੇ ਮਨਜੀਤ ਸਿੰਘ ਵਜੋਂ ਹੋਈ ਹੈ। ਪਟਿਆਲਾ ਦੇ SSP ਵਰੁਣ ਸ਼ਰਮਾ ਨੇ ਇਸ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਵਾਂ ਦੀ ਵੱਡੀ ਸ਼ਮੂਲੀਅਤ ਦੋਵਾਂ ਧਮਾਕਿਆਂ 'ਚ ਪਾਈ ਗਈ ਹੈ ਅਤੇ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ। ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੇਸ਼ ਭਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਸ ਨਾਲ ਆਪਸੀ ਸਹਿਯੋਗ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਗੈਂਗਸਟਰਾਂ ਦੇ ਨੈੱਟਵਰਕਾਂ ਦਾ ਸਾਂਝੇ ਆਪਰੇਸ਼ਨਾਂ ਰਾਹੀਂ ਪਤਾ ਲਗਾਇਆ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਅਜਿਹੇ ਗਰੋਹਾਂ ਦੇ ਵੱਡੇ ਨੈੱਟਵਰਕਾਂ ਦਾ ਵੀ ਪਰਦਾਫਾਸ਼ ਕਰਨ ਵਿੱਚ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਪੁਲਿਸ ਮੁਖੀ ਨੇ ਦੱਸਿਆ ਕਿ ਗੈਂਗਸਟਰਾਂ ਦੀ ਵਾਰ ਮੁਹਿੰਮ ਤਹਿਤ ਕਾਰਵਾਈ ਕਰਨ ਦੇ 148 ਦਿਨ ਪੂਰੇ ਹੋ ਚੁੱਕੇ ਨੇ। ਇਸ ਮੁਹਿੰਮ ਦੌਰਾਨ ਹੁਣ ਤੱਕ 37,757 ਸਮਾਜ ਵਿਰੋਧੀ ਤੱਤਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ 68,682 ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ। ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਨੇ। ਇਸ ਪਹਿਲਕਦਮੀ ਦਾ ਉਦੇਸ਼ ਅਗਨੀਵੀਰਾਂ ਦੀ ਅਕਾਦਮਿਕ, ਪੇਸ਼ੇਵਰ ਯੋਗਤਾ ਅਤੇ ਲੰਬੇ ਸਮੇਂ ਦੀਆਂ ਕਰੀਅਰ ਸੰਭਾਵਨਾਵਾਂ ਨੂੰ ਵਧਾਉਣਾ ਹੈ ਤਾਂ ਜੋ ਉਹ ਫੌਜੀ ਅਤੇ ਸਿਵਿਲੀਅਨ ਦੋਵਾਂ ਖੇਤਰਾਂ ਵਿੱਚ ਲਾਹੇਵੰਦ ਹੁਨਰ ਪ੍ਰਾਪਤ ਕਰ ਸਕਣ। ਉਹਨਾਂ ਕੋਲ 6 ਮਹੀਨਿਆਂ ਅੰਦਰ ਪੂਰੇ ਹੋਣ ਵਾਲੇ ਡਿਪਲੋਮਾ ਪ੍ਰੋਗਰਾਮ ਅਤੇ 3 ਸਾਲਾਂ ਵਿੱਚ ਪੂਰੇ ਹੋਣ ਵਾਲੇ BA, BCA ਅਤੇ BCOM ਵਰਗੇ ਡਿਗਰੀ ਪ੍ਰੋਗਰਾਮਾਂ ਤੱਕ ਪਹੁੰਚ ਦਾ ਮੌਕਾ ਹੋਵੇਗਾ। ਪਟਿਆਲਾ ਦੇ ਨੂਰ ਸਿੰਗਲਾ ਨੇ ਇੰਸਟੀਚਿਊਟ ਆਫ ਚਾਰਟਡ ਅਕਾਊਂਟੈਂਟ ਆਫ ਇੰਡੀਆ ਵੱਲੋਂ ਕਰਵਾਈ ਗਈ ਚਾਰਟਡ ਅਕਾਊਂਟੈਂਸੀ ਯਾਨੀ ਕਿ CA ਦੀ ਫਾਈਨਲ ਪ੍ਰੀਖਿਆ ਵਿੱਚੋਂ 600 ਵਿੱਚੋਂ 499 ਅੰਕ ਹਾਸਲ ਕਰਕੇ ਆਲ ਇੰਡੀਆ 1 ਰੈਂਕ ਪ੍ਰਾਪਤ ਕੀਤਾ ਹੈ। 21 ਸਾਲਾ ਨੂਰ ਨੇ ਇੱਕ ਵਿਰਲਾ ਰਿਕਾਰਡ ਬਣਾਉਂਦਿਆਂ CA ਕੋਰਸ ਦੇ 3 ਪੜਾਅ ਪਹਿਲੀ ਹੀ ਕੋਸ਼ਿਸ਼ ਵਿੱਚ ਪਾਸ ਕਰ ਲਏ ਨੇ। ਨੂਰ ਨੇ ਆਪਣੀ ਸਕੂਲੀ ਸਿੱਖਿਆ DAV ਕਾਲਜ ਤੋਂ ਸਕੂਲ ਤੋਂ ਪ੍ਰਾਪਤ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਅਨੁਸੂਚਿਤ ਜਾਤੀ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਦੇ ਉਦੇਸ਼ ਨਾਲ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ ਨਾਲ ਜੁੜੇ ਮੁਫਤ ਰਿਹਾਇਸ਼ੀ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਐਲਾਨ ਕੀਤੇ ਨੇ। ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਇਸ ਤਹਿਤ 2 ਉਦਯੋਗ ਸੰਬੰਧਿਤ ਕੋਰਸਾਂ ਲਈ ਸਿਖਲਾਈ ਦਿੱਤੀ ਜਾਏਗੀ। ਇਹ ਸਿਖਲਾਈ ਪ੍ਰੋਗਰਾਮ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਰਾਹੀਂ ਚੁਣੇ ਗਏ ਲੁਧਿਆਣਾ ਅਤੇ ਜਲੰਧਰ ਦੇ ਕੇਂਦਰਾਂ ਵਿੱਚ 1 ਜੁਲਾਈ ਤੋਂ ਸ਼ੁਰੂ ਹੋਣਗੇ। ਜ਼ਿਲ੍ਹਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਦੱਸਿਆ ਕਿ 21 ਜੂਨ ਨੂੰ ਹੋਣ ਵਾਲੀ ਨੀਟ ਦੀ ਪ੍ਰੀਖਿਆ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਇਸ ਸੰਬੰਧੀ ਉਹਨਾਂ ਵੱਲੋਂ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਉਹਨਾਂ ਵੱਖ ਵੱਖ ਵਿਭਾਗਾਂ ਨੂੰ ਨੀਟ ਦੀ ਪ੍ਰੀਖਿਆ ਪੂਰੀ ਪਾਰਦਰਸ਼ਤਾ ਅਤੇ ਸੁਖਾਵੇਂ ਮਾਹੌਲ 'ਚ ਕਰਵਾਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਨੇ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @ AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੋਂ ਸੁਣੋਗੇ 1:40 'ਤੇ। ਨਮਸਕਾਰ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਵਿਗਿਆਨ ਭਵਨ ਵਿਖੇ ਹੋਣ ਵਾਲੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਅਧੀਨ ਸਿੱਧੇ ਲਾਭ ਤਬਾਦਲੇ ਰਾਹੀਂ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਇਹ ਪ੍ਰੋਗਰਾਮ ਭਾਰਤ ਭਰ ਦੇ ਸਾਰੇ 200 ਸਥਾਨਾਂ 'ਤੇ ਸਿੱਧਾ ਪ੍ਰਸਾਰਿਤ ਕੀਤਾ ਜਾਏਗਾ। ਪੰਜਾਬ 'ਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, APFO ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ APFO ਦਫ਼ਤਰਾਂ ਸਮੇਤ 6 ਥਾਵਾਂ 'ਤੇ ਕਰਾਇਆ ਜਾਏਗਾ। ਇਸ ਮੌਕੇ 2 ਵੱਖ ਵੱਖ ਸ਼੍ਰੇਣੀਆਂ ਅਧੀਨ 16,417 ਮੁਲਾਜ਼ਮਾਂ ਅਤੇ 1,256 ਮਾਲਕਾਂ ਵਿੱਚ

ਜੈ ਹਿੰਦ ਭਾਜੀ ਵੀਰੋ, ਤੁਹਾਡੇ ਮਨੋਰੰਜਨ ਦੇ ਲਈ ਹਿੰਦੀ ਫਿਲਮਾਂ ਦੇ ਵਿੱਚੋਂ ਗੀਤ ਲੈ ਕੇ ਹਾਜ਼ਰ ਹੋਏ ਹਾਂ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ। ਯੇ ਜਵਾਨੀ ਹੈ ਦੀਵਾਨੀ ਫਿਲਮ ਦੇ ਵਿੱਚੋਂ ਲਏ ਸ਼੍ਰੀ ਰਾਮ ਦੀ ਆਵਾਜ਼ ਦੇ ਵਿੱਚ ਗਾਏ ਇਸ ਗੀਤ ਦੇ ਨਾਲ।

ਭੱਜ ਵੀਰੋ, ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਮਾਈ ਨੇਮ ਇਜ਼ ਖਾਨ ਫਿਲਮ ਦੇ ਵਿੱਚੋਂ ਲਿਆ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਸ਼ਫਾਕਤ ਅਮਾਨਤ ਅਲੀ ਨੇ।

ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸਪੈਸ਼ਲ 26 ਫਿਲਮ ਦੇ ਵਿੱਚੋਂ ਲਿਆ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਅਮਨ, ਸ਼੍ਰੇਆ ਘੋਸ਼ਾਲ, ਸ਼ਵਾਬ ਸਾਬੀ ਅਤੇ ਸਾਥੀਆਂ ਨੇ।

0: ਭੱਜ ਵੀਰੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਹਿੰਦੀ ਫਿਲਮਾਂ ਦੇ ਵਿੱਚੋਂ ਗੀਤ ਸੁਣ ਰਹੇ ਹੋ ਅਤੇ ਕੁਝ ਹੋਰ ਗੀਤ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਦੁਪਹਿਰ 2 ਵਜੇ ਹਾਜ਼ਰ ਹੋਵਾਂਗੇ। ਪਰ ਇਸ ਵੇਲੇ 1:40 ਹੋਣ ਜਾ ਰਹੇ ਨੇ, ਸਮਾਂ ਹੈ ਸਾਡੇ ਇਸ ਕੇਂਦਰ ਤੋਂ ਪੰਜਾਬੀ ਵਿੱਚ ਖਬਰਾਂ ਸੁਣਨ ਦਾ, ਅਤੇ 1:50 'ਤੇ ਤੁਹਾਨੂੰ ਸਾਡੇ ਦਿੱਲੀ ਕੇਂਦਰ ਤੋਂ ਉਰਦੂ ਵਿੱਚ ਖਬਰਾਂ ਸੁਣਾਈਆਂ ਜਾਣਗੀਆਂ। ਦੁਪਹਿਰ 2 ਵਜੇ ਤੁਹਾਡੀ ਸੇਵਾ ਦੇ ਵਿੱਚ ਮੁੜ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ।
1: नमस्कार, ये आकाशवाणी है। खबरों के इस बुलेटिन मैं अमन देव। पहला चोणवी खबर। राष्ट्रपति द्रौपदी मुर्मू ने विश्वास प्रकट किया कि भारत 2047 के राष्ट्रीय टीचे तो पहला सिकल सैल बीमारी को खत्म कर लेगा। प्रधानमंत्री नरेंद्र मोदी अज नवी दिल्ली में पीएम विकसित भारत रोजगार योजना तहत 2400 करोड़ रुपए की राशि वंडणगे। पंजाब में यह प्रोग्राम 6 थावां ते कराया जाएगा। दिल्ली हाईकोर्ट ने 21 जून होने वाली नीट UG की मुड़ प्रीख्या तो पहले

0: ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ 'ਤੇ ਅਸਥਾਈ ਤੌਰ 'ਤੇ ਰੋਕ ਲਾਉਣ ਦੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਵਿੱਚ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਬਾਰੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਘਰੇਲੂ ਚੁਣੌਤੀਆਂ ਤੋਂ ਧਿਆਨ ਭਟਕਾਉਣ ਲਈ ਦੁਸ਼ਪ੍ਰਚਾਰ ਕਰ ਰਿਹਾ ਹੈ। ਅਤੇ ਭਾਰਤ ਦਾ LNG ਟੈਂਕਰ ਦਿਸ਼ਾ ਹੋਰਮੁਜ਼ ਜਲ ਮਾਰਗ ਨੂੰ ਪਾਰ ਕਰਨ ਤੋਂ ਬਾਅਦ ਗੁਜਰਾਤ ਦੀ ਦਹੇਜ ਬੰਦਰਗਾਹ 'ਤੇ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ 2047 ਦੇ ਰਾਸ਼ਟਰੀ ਟੀਚੇ ਤੋਂ ਪਹਿਲਾਂ ਸਿੱਕਲ ਸੈੱਲ ਬਿਮਾਰੀ ਨੂੰ ਖਤਮ ਕਰ ਦੇਵੇਗਾ। ਉਹਨਾਂ ਖੂਨ ਦੇ ਇਸ ਜੈਨੇਟਿਕ ਵਿਕਾਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਖਾਸ ਕਰਕੇ ਆਦਿਵਾਸੀ ਭਾਈਚਾਰਿਆਂ ਵਿੱਚ ਤਾਲਮੇਲ ਵਾਲੇ ਯਤਨ ਦਾ ਸੱਦਾ ਦਿੱਤਾ। ਸ਼੍ਰੀਮਤੀ ਮੁਰਮੂ ਅੱਜ ਵਿਸ਼ਵ ਸਿੱਕਲ ਦਿਵਸ ਮੌਕੇ ਮੱਧ ਪ੍ਰਦੇਸ਼ ਦੇ ਓਂਕਾਰੇਸ਼ਵਰ ਵਿੱਚ ਇੱਕ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ 'ਤੇ ਰਾਜਪਾਲ ਮੰਗੂ ਬਾਈ ਪਟੇਲ ਅਤੇ ਮੁੱਖ ਮੰਤਰੀ ਮੋਹਨ ਯਾਦਵ ਵੀ ਮੌਜੂਦ ਸਨ। ਰਾਸ਼ਟਰਪਤੀ ਨੇ ਸਾਰੀਆਂ ਰਾਜ ਸਰਕਾਰਾਂ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਨੂੰ ਹਲਕੇ ਵਿੱਚ ਨਾ ਲੈਣ ਕਿਉਂਕਿ ਇਹ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਫੈਲਦੀ ਹੈ। ਉਹਨਾਂ ਕਿਹਾ ਕਿ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਨੇ ਕਿਉਂਕਿ ਇਹ ਇਲਾਜ ਯੋਗ ਹੈ। ਰਾਸ਼ਟਰਪਤੀ ਨੇ ਕਿਹਾ ਕਿ 2023 ਵਿੱਚ ਸਿੱਕਲ ਸੈੱਲ ਅਨੀਮੀਆ ਦੇ ਖਾਤਮੇ ਲਈ ਰਾਸ਼ਟਰੀ ਮਿਸ਼ਨ ਦੀ ਸ਼ੁਰੂਆਤ ਸਮੇਂ ਨਿਰਧਾਰਤ ਕੀਤੇ ਗਏ ਮੁੱਖ ਟੀਚਿਆਂ ਵਿੱਚੋਂ ਇੱਕ ਸਮੂਹਕ ਜਾਂਚ ਸੀ ਅਤੇ ਇਹ ਸੰਤੁਸ਼ਟੀ ਦੀ ਗੱਲ ਹੈ ਕਿ ਇਹ ਟੀਚਾ ਨਿਰਧਾਰਤ ਸਮੇਂ ਤੋਂ ਪਹਿਲਾਂ ਪ੍ਰਾਪਤ ਕਰ ਲਿਆ ਗਿਆ ਹੈ।
1: मिशन के अंतर्गत मध्य प्रदेश ने जो बहुआयामी उपलब्धियां हासिल की है इसके लिए मैं राज्य सरकार की सराहना करती हूँ। वर्ष 2023 में राष्ट्रीय मिशन का शुभारंभ करते समय जो अनेक बड़े लक्ष्य देश के सामने रखा गया थे उनमें से स्क्रीनिंग का लक्ष्य समय से पहले ही पूरा हो गया है। 9000 शिशुओं से लेकर 40 वर्षों की आयु तक के 7 करोड़ से ज्यादा लोगों की स्क्रीनिंग का लक्ष्य पूरा हो चुका है।
0: ਇਸ ਸਮਾਗਮ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਿੱਕਲ ਸੈੱਲ ਅਨੀਮੀਆ 2047 ਦੇ ਖਾਤਮੇ ਲਈ ਰਾਸ਼ਟਰੀ ਮਿਸ਼ਨ ਤਹਿਤ ਸਥਾਪਿਤ ਇੱਕ ਵਿਸ਼ੇਸ਼ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ। ਕਬਾਇਲੀ ਮਾਮਲਿਆਂ, ਅਨੁਸੂਚਿਤ ਜਾਤੀ ਭਲਾਈ, ਡਾਕਟਰੀ ਸਿੱਖਿਆ, ਜਨ ਸਿਹਤ ਅਤੇ ਆਯੂਸ਼ ਸਮੇਤ ਵੱਖ ਵੱਖ ਵਿਭਾਗਾਂ ਨੇ ਸਿੱਕਲ ਸੈੱਲ ਮਰੀਜ਼ਾਂ 'ਤੇ ਲਾਗੂ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ, ਜਾਗਰੂਕਤਾ ਮੁਹਿੰਮਾਂ ਅਤੇ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਆਪਣੇ ਗ੍ਰਹਿ ਰਾਜ ਉੜੀਸਾ ਦੇ 2 ਦਿਨਾਂ ਦੌਰੇ 'ਤੇ ਹੋਣਗੇ। ਉਹ ਅੱਜ ਦੁਪਹਿਰ ਬਾਅਦ ਮਯੂਰਭੰਜੇ ਜ਼ਿਲ੍ਹੇ ਦੇ ਦੰਡਪੋਸ ਹਵਾਈ ਅੱਡੇ 'ਤੇ ਪਹੁੰਚਣਗੇ। ਰਾਸ਼ਟਰਪਤੀ ਇਲਾਕੇ ਵਿੱਚ ਸਿਹਤ ਸੰਭਾਲ, ਬੁਨਿਆਦੀ ਢਾਂਚੇ ਅਤੇ ਜਨਤਕ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪ੍ਰੋਗਰਾਮਾਂ 'ਚ ਹਿੱਸਾ ਵੀ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ PM ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਇਸ ਯੋਜਨਾ ਨਾਲ ਦੇਸ਼ ਭਰ ਵਿੱਚ ਰੋਜ਼ਗਾਰ ਦੇ 15 ਲੱਖ ਮੌਕੇ ਪੈਦਾ ਹੋਏ ਨੇ। ਕਿਰਤ ਅਤੇ ਰੁਜ਼ਗਾਰ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਕਿਹਾ ਕਿ ਅਗਸਤ 2025 ਵਿੱਚ ਸ਼ੁਰੂ ਹੋਈ ਇਸ ਯੋਜਨਾ ਤਹਿਤ 63 ਲੱਖ ਤੋਂ ਵੱਧ ਕਾਮੇ ਰਸਮੀ ਕਾਰਜਭਾਰ ਵਿੱਚ ਸ਼ਾਮਲ ਹੋਏ ਨੇ, ਜਿਨ੍ਹਾਂ ਵਿੱਚੋਂ ਲਗਭਗ 30% ਔਰਤਾਂ ਨੇ। ਇਹ ਯੋਜਨਾ ਕਰਮਚਾਰੀਆਂ ਅਤੇ ਮਾਲਕਾਂ ਦੋਵਾਂ ਨੂੰ ਰਸਮੀ ਅਰਥ ਵਿਵਸਥਾ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਯੋਜਨਾ ਤਹਿਤ ਪਹਿਲੀ ਵਾਰ ਕੰਮ ਕਰਨ ਵਾਲੇ ਕਰਮਚਾਰੀ 15,000 ਰੁਪਏ ਤੱਕ ਦੀ ਇਨਸੈਂਟਿਵ ਰਾਸ਼ੀ ਲਈ ਯੋਗ ਨੇ, ਜਿਸ ਨਾਲ ਉਹ ਕਾਰਜਬਲ ਵਿੱਚ ਦਾਖਲ ਹੋਣ 'ਤੇ ਮਹੱਤਵਪੂਰਨ ਸਹਾਇਤਾ ਪ੍ਰਾਪਤ ਕਰਦੇ ਨੇ। ਵਾਧੂ ਰੋਜ਼ਗਾਰ ਪੈਦਾ ਕਰਨ ਵਾਲੇ ਮਾਲਕ ਪ੍ਰਤੀ ਵਾਧੂ ਕਰਮਚਾਰੀ ਪ੍ਰਤੀ ਮਹੀਨਾ 3,000 ਰੁਪਏ ਤੱਕ ਦੇ ਲਾਭ ਲਈ ਹੱਕਦਾਰ ਨੇ। ਪੰਜਾਬ ਵਿੱਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, EPFO ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ 'ਤੇ ਕਰਵਾਇਆ ਜਾਏਗਾ। ਇਸ ਮੌਕੇ 2 ਵੱਖ-ਵੱਖ ਸ਼੍ਰੇਣੀਆਂ ਅਧੀਨ 16,417 ਮੁਲਾਜ਼ਮਾਂ ਅਤੇ 1,256 ਮਾਲਕਾਂ ਵਿੱਚ ਕਰੀਬ 9 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਜਾਏਗੀ। ਇਹ ਵੰਡ ਚੰਡੀਗੜ੍ਹ EPFO ਦਫ਼ਤਰ ਵਿਖੇ ਵੀ ਕੀਤੀ ਜਾਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਉਹਨਾਂ ਦੇ ਜਨਮ ਦਿਨ 'ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ਼੍ਰੀ ਮੋਦੀ ਨੇ ਉਹਨਾਂ ਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਸ਼੍ਰੀ ਗਾਂਧੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਦਿੱਲੀ ਹਾਈ ਕੋਰਟ ਨੇ 21 ਜੂਨ ਨੂੰ ਨੀਟ UG ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ ਤੱਕ ਅਸਥਾਈ ਤੌਰ 'ਤੇ ਰੋਕ ਲਾਉਣ 'ਤੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਜਸਟਿਸ ਤੇਜਸ ਕਰੀਆ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸਰਕਾਰ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69A ਤਹਿਤ ਨਿਰਧਾਰਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਹੈ ਅਤੇ ਰੋਕ ਲਾਉਣ ਦੇ ਆਦੇਸ਼ ਦੇ ਹੱਕ ਵਿੱਚ ਢੁੱਕਵੇਂ ਕਾਰਨ ਦਿੱਤੇ ਨੇ। ਟੈਲੀਗ੍ਰਾਮ ਨੇ ਭੇਦਭਾਵਪੂਰਨ

0: ਦਾ ਇਲਜ਼ਾਮ ਲਾਉਂਦਿਆਂ ਆਦੇਸ਼ ਨੂੰ ਚੁਣੌਤੀ ਦਿੱਤੀ ਸੀ ਅਤੇ ਕਿਹਾ ਸੀ ਕਿ ਉਸਨੇ ਪਹਿਲਾਂ ਹੀ ਗੈਰ ਕਾਨੂੰਨੀ ਨੀਟ ਸਮੱਗਰੀ ਨਾਲ ਸੰਬੰਧਿਤ ਸੈਂਕੜੇ ਲਿੰਕ ਹਟਾ ਦਿੱਤੇ ਨੇ। ਨੈਸ਼ਨਲ ਟੈਸਟਿੰਗ ਏਜੰਸੀ ਦੀ ਸਿਫਾਰਿਸ਼ 'ਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੋਲੋਜੀ ਮੰਤਰਾਲੇ ਵੱਲੋਂ ਜਾਰੀ ਇਹ ਪਾਬੰਦੀ 22 ਜੂਨ ਤੱਕ ਲਾਗੂ ਰਹੇਗੀ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਐਤਵਾਰ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਇੱਕ ਅਧਿਕਾਰਤ ਵਟਸਐਪ ਸੰਚਾਰ ਚੈਨਲ ਸ਼ੁਰੂ ਕੀਤਾ ਹੈ। NTA ਨੇ ਸਪਸ਼ਟ ਕੀਤਾ ਹੈ ਕਿ ਸਾਰੇ ਅਧਿਕਾਰਤ ਵਟਸਐਪ ਸੁਨੇਹੇ ਸਿਰਫ ਇਸ 'ਤੇ ਪ੍ਰਮਾਣਿਤ ਨੰਬਰ 91 78 27 98 02 87 ਰਾਹੀਂ ਭੇਜੇ ਜਾਣਗੇ। ਏਜੰਸੀ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ NTA ਤੋਂ ਹੋਣ ਵਾਲੇ ਕਿਸੇ ਵੀ ਸੰਦੇਸ਼ 'ਤੇ ਭਰੋਸਾ ਕਰਨ ਤੋਂ ਪਹਿਲਾਂ ਨੀਲੇ ਪੁਸ਼ਟੀਕਰਨ ਨਿਸ਼ਾਨ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਨਾਮ ਦੀ ਜਾਂਚ ਕਰਨ। NTA ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਉਮੀਦਵਾਰਾਂ ਨੇ 21 ਜੂਨ ਦੀ ਮੁੜ ਪ੍ਰੀਖਿਆ ਲਈ ਆਪਣੇ ਐਡਮਿਟ ਕਾਰਡ ਪਹਿਲਾਂ ਹੀ ਡਾਊਨਲੋਡ ਕਰ ਲਏ ਨੇ ਉਹਨਾਂ ਨੂੰ ਦੁਬਾਰਾ ਡਾਊਨਲੋਡ ਕਰਨ ਦੀ ਜ਼ਰੂਰਤ ਨਹੀਂ ਹੈ। ਏਜੰਸੀ ਨੇ ਕਿਹਾ ਕਿ SMS, ਈਮੇਲ ਜਾਂ ਵਟਸਐਪ ਸੁਨੇਹੇ ਮੁੱਖ ਤੌਰ 'ਤੇ ਉਹਨਾਂ ਵਿਦਿਆਰਥੀਆਂ ਨੂੰ ਭੇਜੇ ਜਾ ਰਹੇ ਨੇ ਜਿਨ੍ਹਾਂ ਨੇ ਅਜੇ ਤੱਕ ਆਪਣੇ ਨਵੇਂ ਐਡਮਿਟ ਕਾਰਡ ਡਾਊਨਲੋਡ ਨਹੀਂ ਕੀਤੇ। ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ UNSC ਦੇ 62ਵੇਂ ਸੈਸ਼ਨ ਵਿੱਚ ਜੰਮੂ ਕਸ਼ਮੀਰ ਬਾਰੇ ਪਾਕਿਸਤਾਨ ਦੇ ਇਲਜ਼ਾਮਾਂ ਨੂੰ ਸਪਸ਼ਟ ਤੌਰ 'ਤੇ ਰੱਦ ਕੀਤਾ ਹੈ। ਸੈਸ਼ਨ ਦੌਰਾਨ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਫਸਟ ਸੈਕਰੇਟਰੀ ਅਨੁਪਮਾ ਸਿੰਘ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਭਾਰਤ ਦਾ ਇੱਕ ਅਨਿੱਖੜਵਾਂ ਅਤੇ ਟੁੱਟ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ। ਉਹਨਾਂ ਕਿਹਾ ਕਿ ਪਾਕਿਸਤਾਨ ਘਰੇਲੂ ਚੁਣੌਤੀਆਂ ਅਤੇ ਦਹਿਸ਼ਤਗਰਦੀ ਲਈ ਨਿਰੰਤਰ ਸਮਰਥਨ ਤੋਂ ਧਿਆਨ ਭਟਕਾਉਣ ਲਈ ਦੁਸ਼ਪ੍ਰਚਾਰ ਕਰ ਰਿਹਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਵੱਧ ਰਹੇ ਵਿਰੋਧ ਪ੍ਰਦਰਸ਼ਨ ਅਤੇ ਅਸ਼ਾਂਤੀ ਖੇਤਰ ਦੇ ਲੋਕਾਂ ਦੇ ਨਿਰੰਤਰ ਦਮਨ ਅਤੇ ਬੁਨਿਆਦੀ ਅਧਿਕਾਰਾਂ ਤੋਂ ਇਨਕਾਰ ਕਰਨ ਦੇ ਉਹਨਾਂ ਦੀ ਅਸੰਤੁਸ਼ਟੀ ਨੂੰ ਦਰਸਾਉਂਦੀ ਹੈ। ਸਿੰਧੂ ਜਲ ਸੰਧੀ ਬਾਰੇ ਭਾਰਤ ਨੇ ਕਿਹਾ ਕਿ 1960 ਵਿੱਚ ਦਸਤਖਤ ਕੀਤਾ ਗਿਆ ਸਮਝੌਤਾ ਪੁਰਾਣਾ ਹੈ ਅਤੇ ਮੌਜੂਦਾ ਹਾਲਾਤ ਨਾਲ ਮੇਲ ਨਹੀਂ ਖਾਂਦਾ। ਭਾਰਤ ਨੇ ਕਿਹਾ ਕਿ ਦਹਿਸ਼ਤਗਰਦੀ ਨੂੰ ਸਪੌਂਸਰ ਕਰਨ ਵਾਲਾ ਦੇਸ਼ ਸਦਭਾਵਨਾ ਅਤੇ ਦੋਸਤੀ ਦੇ ਆਧਾਰ 'ਤੇ ਸਹਿਯੋਗ ਦੀ ਉਮੀਦ ਨਹੀਂ ਕਰ ਸਕਦਾ। ਭਾਰਤ ਦਾ LNG ਟੈਂਕਰ ਦਿਸ਼ਾ ਰਣਨੀਤਿਕ ਤੌਰ 'ਤੇ ਮਹੱਤਵਪੂਰਨ ਹੌਰਮੁਸ ਜਲ ਮਾਰਗ ਨੂੰ ਪਾਰ ਕਰਨ ਤੋਂ ਬਾਅਦ ਗੁਜਰਾਤ ਦੀ ਦਹੇਜ ਬੰਦਰਗਾਹ 'ਤੇ ਪਹੁੰਚ ਗਿਆ ਹੈ। ਇਹ ਕਤਰ ਤੋਂ 62,370 ਮੀਟਰਿਕ ਟਨ ਤਰਲ ਕੁਦਰਤੀ ਗੈਸ ਲੈ ਕੇ ਆਇਆ ਹੈ। ਇਹ ਜਹਾਜ਼ ਅੱਜ ਸਵੇਰੇ ਦਹੇਜ ਅਤੇ LNG ਟਰਮੀਨਲ 'ਤੇ ਪਹੁੰਚਿਆ। ਇਸ ਨਾਲ ਦੇਸ਼ ਭਰ ਵਿੱਚ LNG ਦੀ ਉਪਲਬਧਤਾ ਅਤੇ ਊਰਜਾ ਸਪਲਾਈ 'ਚ ਸਥਿਰਤਾ ਬਣਾਉਣ ਦੀ ਉਮੀਦ ਹੈ। ਸਰਕਾਰ ਨੇ ਉਸ ਫਰਜ਼ੀ ਵੀਡੀਓ ਦਾ ਖੰਡਨ ਕੀਤਾ ਜਿਸ ਵਿੱਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇੱਕ ਨਿਵੇਸ਼ ਪਲੇਟਫਾਰਮ ਦਾ ਸਮਰਥਨ ਕਰਦਿਆਂ ਦਿਖਾਇਆ ਗਿਆ ਹੈ। ਡਿਜੀਟਲ ਤੌਰ 'ਤੇ ਹੇਰਫੇਰ ਨਾਲ ਬਣਾਏ ਗਏ ਇਸ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਕਿ 22,000 ਰੁਪਏ ਦੀ ਇੱਕ ਮੁਸ਼ਤ ਜਮ੍ਹਾਂ ਰਕਮ ਨਾਲ ਰੋਜ਼ਾਨਾ 80,000 ਰੁਪਏ ਤੱਕ ਦਾ ਰਿਟਰਨ ਮਿਲ ਸਕਦਾ ਹੈ। PIB ਦੀ ਤੱਥ ਜਾਂਚ ਇਕਾਈ ਨੇ ਸਪਸ਼ਟ ਕੀਤਾ ਕਿ ਵੀਡੀਓ ਫਰਜ਼ੀ ਹੈ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਬਣਾਇਆ ਗਿਆ ਹੈ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 ਮੈਚਾਂ ਦੀ ਇੱਕ ਰੋਜ਼ਾ ਕ੍ਰਿਕਟ ਲੜੀ ਦੇ ਆਖਰੀ ਮੈਚ ਲਈ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਭਾਰਤੀ ਟੀਮ ਵਿੱਚ ਚੁਣਿਆ ਗਿਆ ਹੈ। ਇਹ ਮੈਚ ਕੱਲ੍ਹ ਚੇਨਈ ਦੇ MA ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਏਗਾ। 24 ਸਾਲਾ ਹਰਸ਼ਿਤ ਰਾਣਾ ਨੂੰ ਆਇਰਲੈਂਡ ਅਤੇ ਇੰਗਲੈਂਡ ਵਿੱਚ ਹੋਣ ਵਾਲੀ 2020 ਲੜੀ ਲਈ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਭਾਰਤ 2047 ਦੇ ਰਾਸ਼ਟਰੀ ਟੀਚੇ ਤੋਂ ਬਹੁਤ ਪਹਿਲਾਂ ਸਿੱਕਲ ਸੈੱਲ ਬਿਮਾਰੀ ਨੂੰ ਖਤਮ ਕਰ ਦੇਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ PM ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਦਿੱਲੀ ਹਾਈਕੋਰਟ ਨੇ 21 ਜੂਨ ਨੂੰ ਹੋਣ ਵਾਲੀ ਨੀਟ UG ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ 'ਤੇ ਅਸਥਾਈ ਤੌਰ 'ਤੇ ਰੋਕ ਲਾਉਣ ਦੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਅਤੇ ਭਾਰਤ ਦਾ LNG ਟੈਂਕਰ ਦਿਸ਼ਾ ਹੋਰਮੁਸ ਜਲ ਮਾਰਗ ਨੂੰ ਪਾਰ ਕਰਨ ਤੋਂ ਬਾਅਦ ਗੁਜਰਾਤ ਦੀ ਦਹੇਜ ਬੰਦਰਗਾਹ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।
1: आदाब, ये आकाशवाणी है, खबरों के साथ मैं असलम बेग। वज़ीर-ए-आज़म नरेंद्र मोदी ने फ्रांस और स्लोवाकिया का अपना 5 रोज़ा तारीखी दौरा मुकम्मल कर लिया है। वज़ीर-ए-आज़म मोदी आज नई दिल्ली में प्रधानमंत्री विकास भारत रोजगार योजना के तहत 2,400 करोड़ रुपए मालियत की तरगीबात तकसीम करेंगे। सदर जमहूरिया द्रौपदी मुर्मू ने कहा है कि भारत सिकल सेल की बीमारी को 2047 के मुकर्रा निशाने से पहले ही खत्म करने की राह पर है। दिल्ली हाईकोर्ट ने दोबारा कराए जाने वाले

ਹਾਂ ਜੀ ਵੀਰੋ, ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ, ਮਰ ਜਾਵਾਂ ਫਿਲਮ ਦੇ ਵਿੱਚੋਂ ਲਿਆ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਜੁਬਿਨ ਨਟਿਆਲ ਅਤੇ ਧਵਨੀ ਭਾਨੂਸ਼ਾਲੀ ਨੇ।

ਭਾਗ ਮਿਲਖਾ ਭਾਗ। ਆਓ ਸੁਣਦੇ ਹਾਂ ਫੌਜੀ ਵੀਰੋ ਹੁਣ ਇਸ ਫਿਲਮ ਦੇ ਵਿੱਚੋਂ ਲਿਆ ਗੀਤ, ਆਵਾਜ਼ਾਂ ਨੇ ਦਿਵਿਆ ਕੁਮਾਰ ਅਤੇ ਸਾਥੀਆਂ ਦੀਆਂ।

ਫਾਜੀ ਵੀਰੋ, ਆਓ ਹੁਣ ਸੁਣਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ। ਗੁਰੂ ਰੰਧਾਵਾ ਜੋ ਜੋ ਹਨੀ ਸਿੰਘ ਅਤੇ ਨੇਹਾ ਕੱਕੜ ਦੀਆਂ ਆਵਾਜ਼ਾਂ ਦੇ ਵਿੱਚ ਖੇਲ ਖੇਲ ਮੇਂ ਫਿਲਮ ਦੇ ਵਿੱਚੋਂ ਲਿਆ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਸਵਰਨੀ ਅਮਲਾ ਅਤੇ ਸਾਥੀਆਂ ਨੂੰ ਸੁਣ ਰਹੇ ਹੋ। ਆਓ ਇਹਨਾਂ ਦੀ ਆਵਾਜ਼ ਦੇ ਵਿੱਚ ਹੁਣ ਬਾਲੂ ਮਾਈਆ ਸੁਣਦੇ ਹਾਂ।

ਸਵਰਨ ਯਮਲਾ ਅਤੇ ਸਾਥੀਆਂ ਦੇ ਗਾਏ ਹੁਣੇ ਤੁਸੀਂ ਟੱਪੇ ਸੁਣ ਰਹੇ ਸੀ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਸਵਰਨ ਯਮਲਾ ਅਤੇ ਸਾਥੀਆਂ ਦੀ ਗਾਈ ਸਾਈਂ ਬੁੱਲੇ ਸ਼ਾਹ ਦੀ ਕਾਫੀ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਵਰਨ ਅਮਲਾ ਅਤੇ ਸਾਥੀਆਂ ਦੇ ਗਾਏ ਲੋਕ ਗੀਤ ਸੁਣ ਰਹੇ ਸੀ। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਅਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 3 ਵੱਜ ਰਹੇ ਨੇ। ਸਾਡੀ ਅੱਜ ਦੀ ਪਹਿਲੀ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਤੁਹਾਡੀ ਸੇਵਾ ਵਿੱਚ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਖਿਆ ਦਿਓ ਨਮਸਕਾਰ।
1: DTH ਦੀ AIR ਪੰਜਾਬ ਸੇਵਾ ਦੇ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ AIR ਪੰਜਾਬ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜਿਤਾਇਆ ਵਿਸ਼ਵਾਸ, ਭਾਰਤ 2047 ਦੇ ਰਾਸ਼ਟਰੀ ਟੀਚੇ ਤੋਂ ਬਹੁਤ ਪਹਿਲਾਂ ਸਿਕਲ ਸੈੱਲ ਬਿਮਾਰੀ ਨੂੰ ਕਰ ਦੇਵੇਗਾ ਖਤਮ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਦੇ ਵਿੱਚ PM ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦੇ ਤਹਿਤ 2400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ ਅਤੇ ਪੰਜਾਬ ਦੇ ਵਿੱਚ ਇਹ ਪ੍ਰੋਗਰਾਮ 6 ਥਾਵਾਂ 'ਤੇ ਹੋਵੇਗਾ। ਦਿੱਲੀ ਹਾਈ ਕੋਰਟ ਨੇ 21 ਜੂਨ ਨੂੰ ਨੀਟ UG ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ 'ਤੇ ਅਸਥਾਈ ਤੌਰ 'ਤੇ ਰੋਕ ਲਗਾਉਣ ਦੇ ਕੇਂਦਰ ਦੇ ਫੈਸਲੇ ਨੂੰ ਰੱਖਿਆ ਬਰਕਰਾਰ। ਅਤੇ ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਜੰਮੂ ਕਸ਼ਮੀਰ ਦੇ ਬਾਰੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਕਿਹਾ ਇਹ ਹੈ ਘਰੇਲੂ ਚੁਣੌਤੀਆਂ ਤੋਂ ਧਿਆਨ ਭਟਕਾਉਣ ਦੇ ਲਈ ਦੁਸ਼ਪ੍ਰਚਾਰ। ਭਾਰਤ ਦਾ LNG ਟੈਂਕਰ ਦਿਸ਼ਾ ਹੋਰਮੁਜ ਜਲ ਮਾਰਗ ਨੂੰ ਪਾਰ ਕਰਨ ਤੋਂ ਬਾਅਦ ਗੁਜਰਾਤ ਦੀ ਦਹੇਜ ਬੰਦਰਗਾਹ 'ਤੇ ਪਹੁੰਚਿਆ। ਅਤੇ ਪੰਜਾਬ ਦੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ, ਚੰਡੀਗੜ੍ਹ ਜ਼ੋਨਲ ਯੂਨਿਟ ਅਤੇ ਚੰਡੀਗੜ੍ਹ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਦੇ ਵਿੱਚ ਖਰੜ ਤੋਂ ਇੱਕ

ਪ੍ਰੈਕਟਿਸ ਕਰ ਰਹੇ ਵਕੀਲ ਨੂੰ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਗ੍ਰਿਫਤਾਰ। 3 ਜਨਵਰੀ ਨੂੰ ਸਰਹੰਦ ਤੇ 27 ਅਪ੍ਰੈਲ ਨੂੰ ਛੰਬੂ ਰੇਲਵੇ ਪਟੜੀ ਧਮਾਕਾ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਨਾਲ ਜੁੜੇ 2 ਮੁਲਜ਼ਮਾਂ ਨੂੰ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਕੀਤਾ ਗ੍ਰਿਫਤਾਰ ਅਤੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਸੂਬੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਪੰਜਾਬ ਪੁਲਿਸ ਦੇਸ਼ ਭਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਮਿਲ ਕੇ ਕਰ ਰਹੀ ਹੈ ਕੰਮ। ਅਤੇ ਪਟਿਆਲਾ ਦੇ ਨੂਰ ਸਿੰਗਲਾ ਨੇ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ ਦੇ ਵੱਲੋਂ ਕਰਵਾਈ ਗਈ ਚਾਰਟਰਡ ਅਕਾਊਂਟੈਂਸੀ ਦੀ ਫਾਈਨਲ ਪ੍ਰੀਖਿਆ ਦੇ ਵਿੱਚ 600 ਦੇ ਵਿੱਚੋਂ 499 ਅੰਕ ਹਾਸਲ ਕਰਕੇ ਆਲ ਇੰਡੀਆ ਰੈਂਕ 1 ਕੀਤਾ ਪ੍ਰਾਪਤ। ਅਤੇ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਅਨੁਸੂਚਿਤ ਜਾਤਾਂ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਦੇ ਉਦੇਸ਼ ਦੇ ਨਾਲ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ ਦੇ ਨਾਲ ਜੁੜੇ ਮੁਫਤ ਰਿਹਾਇਸ਼ੀ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਦਾ ਐਲਾਨ।

ਗਵਾਚੇ ਇੱਦਾਂ ਕਿ ਸਾਨੂੰ ਭੁੱਲ ਗਏ ਰੰਗਾਂ ਦੇ ਨਾਮ ਤੱਕ, ਗਵਾਚੇ ਇੱਦਾਂ ਕਿ ਸਾਨੂੰ ਭੁੱਲ ਗਏ ਰੰਗਾਂ ਦੇ ਨਾਮ ਤੱਕ, ਕਦੇ ਸੋਚਦੇ ਸੀ ਮਹਿਕ ਦਾ ਵੀ ਨਾਮ ਰੱਖਾਂਗੇ। ਖਿਆਲਾਂ ਦੇ ਵਿੱਚ ਕਿਸੇ ਦੇ ਅਸੀਂ ਇੱਦਾਂ ਖੋ ਜਾਂਦੇ ਹਾਂ ਕਿ ਜਿੱਥੇ ਉਹ ਅਤੇ ਉੱਥੇ ਅਸੀਂ ਹੋ ਜਾਂਦੇ ਹਾਂ। ਐਸੇ ਨੂੰ ਤਾਂ ਕਹਿੰਦੇ ਨੇ ਪਿਆਰ, ਅਤੇ ਪਿਆਰ ਦੀ ਰੀਤ ਅਤੇ ਹੋਂਦ ਅਤੇ ਪ੍ਰੀਤ ਦੁਨੀਆ ਦੇ ਇਸੇ ਤਰ੍ਹਾਂ ਬਣੀ ਰਹੇ। ਇਸ ਦੁਆ ਦੇ ਨਾਲ ਹਾਜ਼ਰ ਹੈ ਤੁਹਾਡੀ ਹੋਸਟ ਲਵਲੈਨ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ। ਅਤੇ ਸ਼ੁਰੂਆਤ ਦੇ ਵਿੱਚ ਗਾਇਕ ਵੀ ਕੁਝ ਇਸੇ ਤਰ੍ਹਾਂ ਦੀ ਗੱਲ ਕਰ ਰਹੇ ਕਿ ਜਿੱਥੇ ਤੁਸੀਂ ਉੱਥੇ ਅਸੀਂ, ਅਤੇ ਕੀ ਕਹਿ ਰਹੇ ਨੇ ਗਾਇਕ ਅਤੇ ਕੌਣ ਨੇ ਗਾਇਕ, ਸੁਣਦੇ ਇਸ ਗੀਤ ਵਿੱਚ।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਤੇ ਬਿਲਕੁਲ ਐਸੇ ਨੂੰ ਕਹਿੰਦੇ ਪੱਕੀ ਦੋਸਤੀ ਤੇ ਪੱਕੀ ਦੋਸਤੀ ਸਾਡੇ ਨਾਲ ਨਿਭਾਉਂਦੇ ਨੇ ਸਾਡੇ ਦੋਸਤ ਚਿੱਠੀਆਂ ਦੇ ਰਾਹੀਂ ਤੇ ਚਿੱਠੀ ਸਾਨੂੰ ਭੇਜੀ ਹੈ ਜੀ ਕਹਿੰਦੇ ਸਾਡਾ ਹੈਗਾ ਇਹ ਹਸਮੁੱਖ ਰੇਡੀਓ ਸਰੋਤਾ ਸੰਘ ਬਹੁਤ ਹੀ ਵਧੀਆ ਨਾਮ ਰੱਖਿਆ ਜੀ ਇਹਨਾਂ ਨੇ ਤੇ ਪਿੰਡ ਇਹਨਾਂ ਦਾ ਪੈ ਜਾਂਦਾ ਹੈ ਗੋਬਿੰਦਗੜ੍ਹ ਮਾਚੀਵਾਲਾ ਤਹਿਸੀਲ ਸ਼੍ਰੀ ਕਰਨਪੁਰ ਤੇ ਜ਼ਿਲ੍ਹਾ ਸ਼੍ਰੀ ਗੰਗਾਨਗਰ ਲਿਖਣ ਵਾਲੇ ਨੇ ਜੀ ਰਾਜੂ ਟੁਟੇਜਾ ਖੁਸ਼ਦਿਲ ਉਰਮਿਲਾ ਗੁੱਡੂ ਜੀਨੂ ਮਨੂ ਅਦਿੱਤੇ ਤੇ ਇਹਨਾਂ ਦੇ ਨਾਲ ਮੰਗਲ ਪੱਲੇਵਾਲ ਅੰਮ੍ਰਿਤ ਪੜਵਾਲ ਤੇ ਇਸਮਾਇਲ ਟੁਟੇਜਾ ਤੇ ਓਮ ਪ੍ਰਕਾਸ਼ ਚੌਹਾਨ ਮਨੂ ਪ੍ਰਕਾਸ਼ ਸ਼ਿਵ ਪ੍ਰਕਾਸ਼ ਵੇਦ ਪ੍ਰਕਾਸ਼ ਚੌਹਾਨ ਸਾਧੂ ਸ਼ਹਿਰ ਤੋਂ ਲਿਖ ਰਹੇ ਨੇ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦਾ ਪਿੰਡ ਹੈਗਾ ਮੋਲਾ ਤੇ ਲਿਖਣ ਵਾਲੇ ਨੇ ਪਾਲ ਗਿੱਲ ਗੁਰਦਿਆਲ ਗਿੱਲ ਸਾਧੂ ਗਿੱਲ ਦੀਸ਼ਾ ਮੋਲਾ ਤੇ ਦਰਸ਼ਨ ਬਰਾੜ ਮਲਕੀਤ ਕੁੜਿਆਣਾ ਮਲੋਟ ਤੋਂ ਕੁਲਵੰਤ ਗਿੱਲ ਜਸਵੰਤ ਗਿੱਲ ਤੇ ਰਮਨ ਗਿੱਲ ਇਹਨਾਂ ਦੇ ਨਾਲ ਇਸ ਚਿੱਠੀ ਦੇ ਵਿੱਚ ਸ਼ਾਮਲ ਹੋ ਗਏ ਨੇ ਜੀ ਤੇ ਪਿੰਡ ਹੈਗਾ ਅਮੀਰ ਸ਼ਾਹ ਵਾਲਾ ਤਹਿਸੀਲ ਜ਼ੀਰਾ ਫਿਰੋਜ਼ਪੁਰ ਤੋਂ ਇਹ ਚਿੱਠੀ ਹੈ ਮੁਖਤਿਆਰ ਸਿੰਘ ਵਾਰਵਾਲ ਤੇ ਇਹਨਾਂ ਦੇ ਬਹੁਤ ਸਾਰੇ ਕਹਿੰਦੇ ਦੋਸਤ ਆ ਸਾਡੇ ਨਾਲ ਇਸ ਚਿੱਠੀ ਦੇ ਵਿੱਚ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਚਿੱਠੀ ਹੈ ਜੀ ਲਿਖਣ ਵਾਲੇ ਨੇ ਰਾਮ ਨਾਥ ਹਤਾਪੁਰ ਤੇ ਪੋਤੇ ਇਹਨਾਂ ਦੇ ਹੈਗੇ ਆ ਸੁਖਮਨਜੀਤ ਸਿੰਘ ਤੇ ਪੋਤੀ ਹੈ ਜੀ ਸਹਿਜਪ੍ਰੀਤ ਕੌਰ ਤੇ ਬਹੁਤ ਹੀ ਖੂਬਸੂਰਤ ਇਹ ਚਿੱਠੀਆਂ ਨੇ ਤੇ ਅੱਜ ਬਹੁਤ ਹੀ ਖੂਬਸੂਰਤ ਬਹੁਤ ਹੀ ਸਪੈਸ਼ਲ ਦਿਨ ਮਨਾਇਆ ਜਾ ਰਿਹਾ ਦੇਸ਼ ਭਾਰਤ ਦੇ ਵਿੱਚ ਰਾਸ਼ਟਰੀ ਰੀਡਿੰਗ ਡੇ ਤੇ ਅੱਜ ਦੇ ਦਿਨ ਜਿਹੜਾ ਅਸੀਂ ਸਪੈਸ਼ਲੀ ਰੀਡਿੰਗ ਨੂੰ ਦਿੰਦੇ ਹਾਂ ਬਹੁਤ ਹੀ ਵਧੀਆ ਹੁੰਦਾ ਪੜ੍ਹਨਾ ਲਿਖਣਾ ਕਹਿੰਦੇ ਬਹੁਤ ਵਧੀਆ ਹੁੰਦੇ ਅਤੇ ਜੇ ਸਾਨੂੰ ਸ਼ੌਂਕ ਪੈ ਜਾਂਦੇ ਪੜ੍ਹਨ ਦਾ ਤਾਂ ਇਸ ਤੋਂ ਵੱਧ ਕੇ ਕੋਈ ਵਧੀਆ ਸ਼ੌਂਕ ਨਹੀਂ ਹੁੰਦਾ ਕਿਉਂਕਿ ਅਸੀਂ ਜਦੋਂ ਪੜ੍ਹਦੇ ਹਾਂ ਇੱਕ ਤਾਂ ਸਾਡਾ ਦਿਮਾਗ ਰਿਲੈਕਸ ਹੁੰਦੇ ਅਤੇ ਦੂਜਾ ਕੀ ਹੁੰਦਾ ਕਿ ਸਾਨੂੰ ਬਹੁਤ ਸਾਰਾ ਗਿਆਨ ਮਿਲਦਾ ਅਤੇ ਤੀਜਾ ਕੀ ਹੁੰਦਾ ਕਿ ਸਾਨੂੰ ਇੱਕ ਇੱਦਾਂ ਦਾ ਸ਼ੌਂਕ ਲੱਗ ਜਾਂਦਾ ਕਿ ਸਾਨੂੰ ਇੱਕ ਪੱਕਾ ਦੋਸਤ ਮਿਲ ਜਾਂਦੇ ਸਾਡੀ ਬਣ ਜਾਂਦੀ ਇੱਕ ਪੱਕੀ ਜੋੜੀ ਕਿਤਾਬਾਂ ਦੇ ਨਾਲ।

ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਤੇ। ਬਿਲਕੁਲ ਜੀ, ਜੋੜੀ ਬਹੁਤ ਹੀ ਖੂਬਸੂਰਤ ਲੱਗਦੀ ਹੈ ਸਾਨੂੰ ਉਦੋਂ ਜਦੋਂ ਧੁੱਪ ਦੇ ਨਾਲ ਹੋ ਜਾਂਦੀ ਹੈ ਛਾਂ। ਧੁੱਪ ਅਤੇ ਛਾਂ ਦੀ ਜੋੜੀ ਸਾਨੂੰ ਬਹੁਤ ਵਧੀਆ ਲੱਗਦੀ ਹੈ, ਸਪੈਸ਼ਲੀ ਜੇ ਅਸੀਂ ਅੱਜ ਦੇ ਦਿਨ ਦੀ ਗੱਲ ਕਰੀਏ। ਸਵੇਰ ਤੋਂ ਮੌਸਮ ਕੁਝ ਇੱਦਾਂ ਦੀ ਜੋੜੀ ਬਣਾ ਰਿਹਾ ਜੋ ਕਿ ਬਹੁਤ ਸਾਨੂੰ ਮਜ਼ਾ ਦਿੰਦੀ ਹੈ, ਇੱਕ ਆਨੰਦ ਦਿੰਦੀ ਹੈ ਅਤੇ ਆਨੰਦ ਜ਼ਿੰਦਗੀ ਦੇ ਵਿੱਚ ਬਣਿਆ ਰਹੇ ਅਸੀਂ ਦੁਆ ਵੀ ਕਰਦੇ ਹਾਂ। ਅਤੇ ਚਿੱਠੀ ਹੈ ਜੀ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਕਲਾਨੀ, ਨਰਿੰਦਰ ਤਨੇਜਾ, ਜਗਮੋਹਨ ਪ੍ਰਜਾਪਤ ਅਤੇ ਗੁਰਵਿੰਦਰ ਸਿੰਘ ਜੀ ਦੀ। ਅਤੇ ਲਿਖ ਰਹੇ ਨੇ ਜੀ ਵਰੁਣ ਜੋਲਕਾ ਤੋਂ ਚਿੱਠੀ, ਮਹਿੰਦਰ ਸਰਕਟੇ ਅਤੇ ਵਿਚਿਆ ਅਤੇ ਮਿਲਿੰਦ ਇਹਨਾਂ ਦੇ ਨਾਲ ਨੇ। ਅਤੇ ਮਹਾਰਾਸ਼ਟਰ ਬੀੜ ਸ਼ਹਿਰ ਤੋਂ ਲਿਖਣ ਵਾਲੇ ਨੇ ਪ੍ਰਕਾਸ਼ ਪਗਾਰੀਆ, ਪ੍ਰਾਗ ਪਗਾਰੀਆ ਅਤੇ ਪ੍ਰਦੀਪ ਅਤੇ ਕੇਸ਼ਵ ਪਟੇਲ ਅਤੇ ਰਾਮ ਨਿਵਾਸ ਅਗਰਵਾਲ। ਫਰਮਾਇਸ਼ ਇਹਨਾਂ ਸਾਰਿਆਂ ਦੀ ਹੈ ਅਤੇ ਆਵਾਜ਼ ਹਰਭਜਨ ਮਾਨ ਦੀ ਬਹੁਤ ਹੀ ਖੂਬਸੂਰਤ।

ਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਤੇ। ਬਿਲਕੁਲ ਜੀ, ਅਸੀਂ ਅੱਜ ਗੱਲ ਕਰ ਰਹੇ ਹਾਂ, ਸਪੈਸ਼ਲੀ ਅਸੀਂ ਗੱਲ ਕਰ ਰਹੇ ਹਾਂ ਰੀਡਿੰਗ ਦੀ, ਅੱਜ ਪੜ੍ਹਨ ਦੀ ਗੱਲ ਕਰ ਰਹੇ ਹਾਂ ਜੀ। ਪੜ੍ਹਨਾ ਬਹੁਤ ਜ਼ਰੂਰੀ ਹੈ, ਪੜ੍ਹਨਾ ਵੈਸੇ ਵੀ ਬਹੁਤ ਜ਼ਰੂਰੀ ਹੈ ਅਤੇ ਪਰ ਇੱਕ ਸ਼ੌਂਕ ਰੱਖਣਾ ਬਹੁਤ ਜ਼ਰੂਰੀ ਹੈ ਪੜ੍ਹਨ ਦਾ, ਅਤੇ ਸ਼ੌਂਕ ਅਸੀਂ ਬਣਾਈਏ ਜੇ ਨਹੀਂ ਪੜ੍ਹਿਆ ਤਾਂ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਸਟ੍ਰੈਸ ਦੇ ਵਿੱਚ ਹੁੰਦੇ ਹਾਂ, ਟੈਨਸ਼ਨ ਦੇ ਵਿੱਚ ਹੁੰਦੇ ਹਾਂ, ਅਤੇ ਕੁਝ ਵਧੀਆ ਆ ਜਾਂਦਾ ਸਾਡੇ ਸਾਹਮਣੇ ਪੜ੍ਹਨ ਵਾਲਾ, ਅਤੇ ਉਹਦੇ ਤੋਂ ਅਸੀਂ ਕੁਝ ਸਿੱਖ ਲੈਂਦੇ ਹਾਂ ਅਤੇ ਸਾਨੂੰ ਇੱਕ ਹੌਸਲਾ ਮਿਲ ਜਾਂਦਾ, ਇੱਕ ਸਾਨੂੰ ਤਸੱਲੀ ਮਿਲ ਜਾਂਦੀ ਹੈ ਕਿ ਅੱਗੇ ਵਧਣਾ ਹੈ, ਕੁਝ ਕਰਨਾ ਹੈ, ਰੋਣਾ ਨਹੀਂ ਹੈ, ਥੱਕਣਾ ਨਹੀਂ ਹੈ, ਅੱਕਣਾ ਨਹੀਂ ਹੈ। ਅਤੇ ਲਿਖਣ ਵਾਲੇ ਨੇ ਜੀ ਚਿੱਠੀ, ਪਿੰਡ ਰਾਜਪੁਰਾ ਤੋਂ ਇਹ ਚਿੱਠੀ ਹੈ, ਜ਼ਿਲ੍ਹਾ ਫਾਜ਼ਿਲਕਾ ਤੋਂ, ਤਹਿਸੀਲ ਹੈਗੀ ਹੈ ਅਬੋਹਰ, ਅਤੇ ਹਰਦੀਪ ਸਿੰਘ, ਜਗਵੀਰ ਸਿੰਘ ਜਵਾਲਾ ਸਿੰਘ ਅਤੇ ਡਾਕਟਰ ਧਰਮਵੀਰ ਝੋਰੜ ਅਤੇ ਜਗਸੀਰ ਸਿੰਘ ਇਹ ਚਿੱਠੀ ਲਿਖ ਰਹੇ ਨੇ। ਅਤੇ ਚਿੱਠੀ ਹੈ ਜੀ ਬਹਾਦਰਪੁਰ ਤੋਂ, ਅਤੇ ਸੰਤੋਸ਼ ਕੁਮਾਰ, ਨਰਿੰਦਰ ਅਤੇ ਰਵਿੰਦਰ ਅਤੇ ਸੰਨੀ ਅਤੇ ਮੁੰਨੀ ਇਹ ਲਿਖ ਰਹੇ ਨੇ ਚਿੱਠੀ, ਅਤੇ ਪਰ ਥੋੜ੍ਹਾ ਜਿਹਾ ਇਹਨਾਂ ਦੀ ਜਿਹੜੀ ਉੱਪਰ ਮੋਹਰ ਲੱਗੀ ਹੋਈ ਨਾ, ਉਹਦੇ ਨਾਲ ਇਹਨਾਂ ਦੇ ਜਿਹੜੇ ਸਰਨੇਮ ਆ ਉਹ ਸਹੀ ਤਰ੍ਹਾਂ ਪੜ੍ਹੇ ਨਹੀਂ ਜਾ ਰਹੇ। ਅਤੇ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਲਿਖ ਰਹੇ ਨੇ, ਅਤੇ ਪਿੰਡ ਮੁਲਿਆਂਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ ਅਤੇ ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ ਅਤੇ ਦੀਪਾ ਅਤੇ ਬਲਕਾਰ ਖੋਖਰ। ਅਤੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਇਹ ਚਿੱਠੀ ਹੈ ਜੀ, ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ ਅਤੇ ਨਵਨੀਤ ਰਾਏ, ਡਾਕਟਰ ਅਮਨਦੀਪ ਅਤੇ ਅਨਿਲ ਸ਼ਰਮਾ ਕਾਲਕਾ ਤੋਂ ਇਹਨਾਂ ਦੇ ਨਾਲ ਇਸ ਚਿੱਠੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਜੀ, ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ। ਫਰਮਾਇਸ਼ ਇਹਨਾਂ ਸਾਰਿਆਂ ਦੀ ਹੈ ਅਤੇ ਆਵਾਜ਼ ਹੈ ਸਚੇਤ ਅਤੇ ਸਾਥੀਆਂ ਦੀ।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਤੇ ਚਿੱਠੀ ਲਿਖੀ ਹੈ ਜੀ ਪਿੰਡ ਜੰਡ ਵਾਲਾ ਚੜ੍ਹਤ ਸਿੰਘ ਤੋਂ ਰਕੇਸ਼ ਨਰੇਸ਼ ਜਗਦੀਸ਼ ਅਨਿਕੇਤ ਤੇ ਅੰਸ਼ ਨੇ ਤੇ ਪਿੰਡ ਹੈਗਾ ਪੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ ਗੁਰਮੀਤ ਗਿੱਲ ਨਾਜ਼ਮ ਗਿੱਲ ਸੁਖਮਨ ਗਿੱਲ ਤੇ ਕਮਲਦੀਪ ਗਿੱਲ ਤੇ SK ਸ਼ਰਮਾ ਚਿੱਠੀ ਲਿਖ ਰਹੇ ਨੇ ਤੇ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ ਗੁਰਿੰਦਰ ਗਿੱਲ ਗੁਰਲੀਨ ਤੇ ਸਾਰਾ ਗਿੱਲ ਪਰਿਵਾਰ ਤੇ ਡੱਬ ਵਾਲੀ ਹਰਿਆਣਾ ਤੋਂ JK ਬਕੌਲੀਆ ਸ਼੍ਰੀਮਤੀ ਸੁਨੀਤਾ ਬਕੌਲੀਆ ਸੰਜੇ ਅਨਿਲ ਤੇ ਮੀਨੂ ਬਕੌਲੀਆ ਤੇ ਪਿੰਡ ਹੈਗਾ ਕੈਰੋ ਜ਼ਿਲ੍ਹਾ ਤਰਨ ਤਾਰਨ ਤੋਂ ਚਿੱਠੀ ਲਿਖਣ ਵਾਲੇ ਨੇ ਜੀ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ਮੀ ਰਜਨੀ ਆਕਾਸ਼ ਤੇ ਮਨਹਰ ਤੇ ਪੋਤਰਾ ਗੁਰਸ਼ਬਦ ਇਹਨਾਂ ਦੇ ਨਾਲ ਤੇ ਨੇੜੇ ਪੈ ਜਾਂਦਾ ਕਹਿੰਦੇ ਧਰਮਸ਼ਾਲਾ ਦੇ ਤੇ ਪਿੰਡ ਹੈਗਾ ਕੋਠਲੇ ਅਪਲੂ ਸ਼੍ਰੀ ਮੁਕਤਸਰ ਸਾਹਿਬ ਤੋਂ ਚਿੱਠੀ ਹੈ ਸੀਤਾ ਰਾਮ ਕੇਸਰੀ ਸੁੱਖਾ ਸਿੰਘ ਸਰਪੰਚ ਕੋਠੇ ਢਾਬੇ ਵਾਲੇ ਤੇ ਦੇਵੀ ਕੋਠਲੀ ਕਿੰਦਾ ਕੁੰਡਾ ਫਾਰਮ ਬਰਾੜ ਮੋਟਰਾਂ ਵਾਲੇ ਤੇ ਨੀਲਾ ਸਰਾਂ ਪਿੰਡ ਗੰਗਾ ਤੋਂ ਤੇ ਕਾਲਾ ਹਲਵਾਈ ਰੂਪ ਸਿੰਘ ਸਰਵਿਸ ਸਟੇਸ਼ਨ ਰਾਣਾ ਨੰਬਰਦਾਰ ਤੇ ਧਰਮਾ ਕੋਠਲੀ ਇਹਨਾਂ ਨੇ ਆਪਣਾ ਆਪਣਾ ਸਰਨੇਮ ਜਿਹੜੇ ਉਹ ਪ੍ਰੋਫੈਸ਼ਨ ਦੇ ਵਿੱਚ ਤਬਦੀਲ ਕਰਕੇ ਇਹਦੇ ਵਿੱਚ ਲਿਖਿਆ ਜੀ ਚਿੱਠੀ ਦੇ ਵਿੱਚ ਤੇ ਬੱਸ ਅੱਡਾ ਹਾਜੀਪੁਰ ਤੋਂ ਸੋਨੂ ਗੇਸੀ ਬਾਲੀ ਲਾਲੀ ਜੀਵਨ ਪਿਆਰੇ ਲਾਲ ਟੋਨੀ ਮਿਸਤਰੀ ਤੇ ਇੰਦਰਪਾਲ ਹਲਵਾਈ ਕਹਿੰਦੇ ਜੀ ਅਸੀਂ ਹਲਵਾਈ ਦਾ ਕੰਮ ਕਰਦੇ ਹਾਂ ਤੁਸੀਂ ਕੋਈ ਵੀ ਮਿਠਿਆਈ ਖਾਣੀ ਹੈ ਤਾਂ ਇਹਨਾਂ ਦੇ ਕੋਲ ਤੁਸੀਂ ਜਾ ਸਕਦੇ ਹੋ ਤੇ ਫਰਮਾਇਸ਼ ਇਹਨਾਂ ਸਾਰਿਆਂ ਦੀ ਹੈ ਜੀ ਤੇ ਫਰਮਾਇਸ਼ ਦੇ ਉੱਪਰ ਗੱਲ ਹੋ ਰਹੀ ਹੈ ਜੀ ਸੂਟ ਦੇ ਬਾਰੇ ਤੇ ਸੂਟ ਦੇ ਬਾਰੇ ਕੀ ਗੱਲ ਕਰ ਰਹੇ ਨੇ ਵਿਰਾਸਤ ਸੰਧੂ ਸੁਣਦੇ ਇਸ ਗੀਤ ਵਿੱਚ।

ਤੇ ਟਿਊਨ ਕੀਤਾ ਹੋਏ AIR ਪੰਜਾਬ ਤੇ ਲਿਖ ਰਹੇ ਨੇ ਜੀ, ਕਹਿੰਦੇ ਆ ਜੀ ਮੇਰੀ ਉਮਰ ਹੋ ਗਈ ਹੈ 85 ਸਾਲ ਤੇ ਮੈਂ ਲਿਖ ਰਿਹਾ ਚਿੱਠੀ ਪਿੰਡ ਘੁੜਿਆਣਾ ਤੋਂ। ਨਛੱਤਰ ਸਿੱਧੂ ਇਹਨਾਂ ਦਾ ਨਾਮ ਹੈ ਤੇ ਕਹਿੰਦੇ ਬੇਟਾ ਮੇਰਾ ਨਾਲ ਹੈ ਪ੍ਰਕਾਸ਼ ਸਿੱਧੂ ਤੇ ਗੁਰਸਾਹਿਬ ਸਿੱਧੂ ਪੋਤਾ ਆ ਤੇ ਦੀਪਾ ਸੇਠ ਦੋਸਤ ਹੈ ਇਹਨਾਂ ਦੇ ਤੇ ਬਹੁਤ ਹੀ ਖੂਬਸੂਰਤ ਇਹ ਚਿੱਠੀ ਹੈ ਜੀ, ਬਹੁਤ ਵਧੀਆ ਲੱਗਿਆ ਜੀ, ਇੰਨੇ ਬਜ਼ੁਰਗ ਸਾਡੇ ਦੋਸਤ ਨੇ। ਤੇ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਤੇ ਸਾਧੋ ਸ਼ਹਿਰ ਤੋਂ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਤੇ ਵੇਦ ਪ੍ਰਕਾਸ਼ ਚੌਹਾਨ ਤੇ ਨਵੀਂ ਆਬਾਦੀ ਅਬੋਹਰ ਤੋਂ ਡਿੰਪਲ ਸੋਨੀ, ਸੰਤੋਸ਼ ਤੇ ਰਾਖੀ ਸੋਨੀ, ਕੋਮਲ ਸੋਨੀ, ਸਿੱਧੀ ਸੋਨੀ ਤੇ ਸਮਰਿਧੀ ਸੋਨੀ। ਮੰਡੀ ਹਰਜੀ ਰਾਮ ਮਲੋਟ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ ਤੇ ਵਿਨੋਦ ਗਰਗ ਤੇ ਮਹੱਲਾ ਪੈ ਜਾਂਦਾ ਕਨੇਰਾ ਤੇ ਪਟਿਆਲਾ ਤੋਂ ਇਹ ਚਿੱਠੀ ਹੈ ਜੀ। ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ, ਕਰਨ ਤੇ ਗੀਤੂ ਤੇ ਹਾਰਦਿਕ, ਨਿਹਾਰਕਾ ਤੇ ਵੰਸ਼ ਬੱਤਾ ਤੇ ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ ਤੇ ਬੇਬੀ ਆਰਜੂ ਜਜੋਰੀਆ, ਗਗਨ ਕੋਖਰੀ ਤੇ ਸਾਥੀਆਂ ਦੀ ਖੂਬਸੂਰਤ ਆਵਾਜ਼।

ਟਿਊਨ ਕੀਤਾ ਹੋਏ ਏ ਆਈ ਆਰ ਪੰਜਾਬ ਤੇ ਬਿਲਕੁਲ ਪੜ੍ਹਨ ਪੜ੍ਹਾਉਣ ਦੀ ਜਦੋਂ ਗੱਲ ਹੁੰਦੀ ਹੈ ਤੇ ਕਹਿੰਦੇ ਕਿ ਅੱਖਾਂ ਵੀ ਪੜ੍ਹੀਆਂ ਜਾਂਦੀਆਂ ਆ ਤੇ ਇਸ ਗੀਤ ਦੇ ਵਿੱਚ ਅੱਖਾਂ ਪੜ੍ਹਨ ਦੀ ਗੱਲ ਹੋਈ ਹੈ ਤੇ ਗੱਲ ਕਰ ਰਹੇ ਨੇ ਮੁਸਕਰਾਹਟ ਦੀ ਸਾਡੇ ਸਰੋਤੇ ਇਸ ਚਿੱਠੀ ਦੇ ਵਿੱਚ ਕਹਿੰਦੇ ਆ ਕਿ ਇੱਕ ਮੁਸਕਰਾਹਟ ਹੁੰਦੀ ਹੈ ਜੋ ਅਸੀਂ ਕਿਸੇ ਨੂੰ ਦੇ ਸਕਦੇ ਹਾਂ ਤੇ ਇੱਕ ਮੁਸਕਰਾਹਟ ਹੁੰਦੀ ਹੈ ਜੋ ਕੋਈ ਸਾਨੂੰ ਦੇ ਸਕਦਾ ਹੈ ਤੇ ਜਦੋਂ ਸਾਨੂੰ ਕੋਈ ਮੁਸਕਰਾਹਟ ਦਿੰਦਾ ਸਮਾਈਲ ਦਿੰਦਾ ਆ ਤਾਂ ਇੱਕ ਦੋਸਤੀ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਇੱਕ ਸਾਡੇ ਚਿਹਰੇ 'ਤੇ ਵੀ ਖਿੜਾ ਆ ਜਾਂਦਾ ਖਿੜ ਜਾਂਦਾ ਸਾਡਾ ਚਿਹਰਾ ਵੀ ਕਿ ਸਾਡਾ ਵੀ ਕੋਈ ਦੋਸਤ ਹੈ ਕੋਈ ਸਾਡੇ ਨਾਲ ਹੈ ਅਤੇ ਕਈ ਵਾਰ ਕੀ ਹੁੰਦਾ ਕਿ ਅਸੀਂ ਬੜੇ ਦੁਖੀ ਹੁੰਦੇ ਬੜੇ ਉਦਾਸ ਹੁੰਦੇ ਹਾਂ ਅਤੇ ਕੋਈ ਸਾਨੂੰ ਸਮਾਈਲ ਦੇ ਜਾਂਦੇ ਉਹਦੇ ਨਾਲ ਹੀ ਸਾਡਾ ਇੱਕ ਹੌਸਲਾ ਬਣ ਜਾਂਦਾ ਅਤੇ ਸਾਡੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਹੋ ਜਾਂਦੀ ਹੈ ਅਤੇ ਚਿੱਠੀ ਲਿਖੀ ਹੈ ਜੀ ਇਹ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ ਅਸ਼ਵਨੀ ਚੁੱਗ ਗੋਬਿੰਦ ਚੁੱਗ ਟੋਨੀ ਦੀਵਾਨ ਅਤੇ ਲਵ ਦੀਵਾਨ ਅਤੇ ਰਾਧੇ ਭਾਵਿਕ ਢਿੰਗਰਾਂ ਨੇ ਅਤੇ ਇਹਨਾਂ ਨੇ ਗੱਲ ਲਿਖੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਜੀ ਅਤੇ ਪਿੰਡ ਖੈਰੇਕਾ ਸਿਰਸਾ ਤੋਂ ਇੰਦਰਜੀਤ ਕਮਲਜੀਤ ਮੀਨਾਕਸ਼ੀ ਸਾਗਰ ਸਰਗੋਂ ਅਤੇ ਹਨੀ ਲੋਟ ਮਸੀਤਾ ਡੱਬਵਾਲੀ ਤੋਂ ਦਰਸ਼ਨ ਲੋਟ ਸਰਗੋਂ ਇੰਦਰਜੀਤ ਕਮਲਜੀਤ ਮੀਨਾਕਸ਼ੀ ਸਾਗਰ ਅਤੇ ਹਨੀ ਲੋਟ ਅਤੇ ਬਿਹਾਰ ਤੋਂ ਚਿੱਠੀ ਹੈ ਬਕਸਰ ਤੋਂ ਸ਼ਰਫੁਦੀਨ ਅੰਸਾਰੀ ਅਤੇ ਫਾਤਮਾ ਖਾਤੂਨ ਅੰਸਾਰੀ ਡੁਮਰਾ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ ਅਤੇ ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ ਅਤੇ ਸਾਰਮਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ ਅਤੇ ਆਸਮਾ ਖਾਤੂਨ ਅੰਸਾਰੀ ਅਤੇ ਜੇਲ ਰੋਡ ਦਿੱਲੀ ਤੋਂ ਲਾਲ ਬਾਬੂ ਦੀਵਾਨਾ ਅਤੇ ਦਿਵਿਆ ਭਾਰਤੀ ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਬਾਬੂ ਸਿੰਘ ਧੀਮਾਨ ਅਤੇ ਬਲਜਿੰਦਰ ਕੌਰ ਧੀਮਾਨ ਰਵਨੀਤ ਨਿਸ਼ੂ ਅਤੇ ਭੁਪਿੰਦਰ ਫਰਮਾਇਸ਼ ਇਹਨਾਂ ਸਾਰਿਆਂ ਦੀ ਅਤੇ ਆਵਾਜ਼ ਹੈ ਜੀ ਜੋਰਡਨ ਸੰਧੂ ਦੀ।

ਸੋਮਦਤ ਕੈਰ ਰਾਵ ਜੋਤੀ ਰਾਣੀ ਤੇ ਗੁਰਮੰਨਤ ਤੇ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ ਇੰਦਰਜੀਤ ਕੌਰ ਬੇਬੀ ਮਨਮੀਤ ਤੇ ਮਨਵਿੰਦਰ ਸਿੰਘ ਪਾਂਧਾ ਤੇ ਸਾਧੂ ਸ਼ਹਿਰ ਤੋਂ ਪ੍ਰਕਾਸ਼ ਚੌਹਾਨ ਮਨੂ ਪ੍ਰਕਾਸ਼ ਸ਼ਿਵ ਪ੍ਰਕਾਸ਼ ਤੇ ਵੇਦ ਪ੍ਰਕਾਸ਼ ਚੌਹਾਨ ਤੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ ਬਲਵਿੰਦਰ ਵਿਰਕ ਜੈਤਿਕ ਵਿਰਕ ਤੇ ਮੀਕਾ ਵਿਰਕ ਤੇ ਡਾਕਟਰ ਬਨਵਾਰੀ ਜੈਪਾਲ ਬਿਮਲਾ ਜੈਪਾਲ ਸੋਨੂ ਜੈਪਾਲ ਮਮਤਾ ਜੈਪਾਲ ਮੋਕਸ਼ ਦਿਸ਼ਾ ਸੁਸ਼ਾਂਤ ਤੇ ਵਿਕਰਮ ਜੈਪਾਲ ਲਿਖ ਰਹੇ ਨੇ ਜੀ ਆਰਾਇਣ ਤੋਂ ਇਹ ਚਿੱਠੀ ਬਹੁਤ ਹੀ ਖੂਬਸੂਰਤ ਜਿਹੜੀ ਇਹਨਾਂ ਦੀ ਰਾਈਟਿੰਗ ਹੈ ਇਸ ਚਿੱਠੀ ਦੇ ਵਿੱਚ ਤੇ ਫਰਮਾਇਸ਼ ਹੈ ਨਾ ਸਾਰਿਆਂ ਦੀ ਮਨਜੋਤ ਢਿੱਲੋਂ ਦੀ ਖੂਬਸੂਰਤ ਆਵਾਜ਼।

ਮਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਤੇ ਬਿਲਕੁਲ ਵੇਲਾ ਹੁੰਦਾ ਜਾ ਰਿਹਾ ਜੀ ਇਜਾਜ਼ਤ ਲੈਣ ਦਾ। ਜਾਂਦੇ ਜਾਂਦੇ ਅਸੀਂ ਕੁਝ ਨਾਮ ਸ਼ਾਮਲ ਕਰ ਰਹੇ ਹਾਂ ਜੀ ਇਸ ਗੀਤ ਦੇ ਵਿੱਚ ਹੀ KS ਮੱਖਣ ਤੇ ਰਿਤੂ ਪਾਠਕ ਦੀ ਖੂਬਸੂਰਤ ਆਵਾਜ਼ ਹੈ ਤੇ ਇਸ ਗੀਤ ਦੇ ਨਾਲ ਹੀ ਅਸੀਂ ਇਜਾਜ਼ਤ ਲਵਾਂਗੇ। ਜਾਂਦੇ ਜਾਂਦੇ ਕੁਝ ਨਾਮ ਸ਼ਾਮਲ ਕਰ ਰਹੇ ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ ਹਰਜਿੰਦਰ ਤੇ ਗਿੱਦੜ ਬਾਹਰ ਤੋਂ ਮਨਜੀਤ ਤਨੇਜਾ ਤੇ ਪਰਵੀਨ ਤਨੇਜਾ, ਪੁੱਛੋ ਕੈਂਚੀਆ ਬਠਿੰਡਾ ਤੇ ਗੁਰੂ ਗੋਬਿੰਦ ਸਿੰਘ ਨਗਰ ਪੈ ਜਾਂਦੇ ਕਰਨਵੀਰ ਹਾਊਸ, ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਕਰਨਵੀਰ ਕਰਨ, ਦਪਿੰਦਰ ਵਰਿੰਦਰ ਤੇ ਸਿਮਰਨ ਕੁਲਦੀਪ ਏਕਮ ਦਮਨ ਤੇ ਅਭਿਜੋਤ ਤੇ ਨੱਤ ਰੋਡ ਤਲਵੰਡੀ ਸਾਬੋ ਗਲੀ ਨੰਬਰ ਕਹਿੰਦੇ 11 ਪੈ ਜਾਂਦੀ ਹੈ ਸਾਡੀ, ਪੂਰਾ ਐਡਰੈਸ ਦਿੱਤਾ ਤੁਸੀਂ ਪਹੁੰਚ ਸਕਦੇ ਹੋ ਜੀ। ਬੂਟਾ ਸਿੰਘ ਮਾਨ ਦੇ ਕੋਲ, ਅਮਰਜੀਤ ਕੌਰ ਮਾਨ ਇਹਨਾਂ ਦੇ ਨਾਲ, ਗੁਰਪ੍ਰੀਤ ਸਿੰਘ ਮਾਨ ਤੇ ਮਹਿੰਦਰ ਭੱਟੀ ਮੰਡੀ ਕਲਾ ਤੋਂ ਇਹਨਾਂ ਦੇ ਨਾਲ, ਤੇ ਪਿੰਡ ਹੈਗਾ ਜੀ ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਧਰ ਤੇ ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ ਤੇ ਮਨਰੀਤ ਕੌਰ ਤੇ ਤਰਨਵੀਰ ਤੇ ਮਨਤਾਜ ਇਹਨਾਂ ਦੇ ਨਾਲ, ਤੇ ਲਿਖਣ ਵਾਲੇ ਨੇ ਜੀ ਚੌਧਰੀ ਮਾਰਕੀਟ ਅਬਹਰ ਰੋਡ ਮਲੋਟ ਤੋਂ ਕਪਤਾਨ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਧਰਮਿੰਦਰ ਸ਼ਰਮਾ, ਹਰਫੂਲ ਤੇ ਰਵਿੰਦਰ ਕੁਮਾਰ ਤੇ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ ਮੰਡੀ ਗੋਲੂ ਵਾਲਾ ਰਾਜਸਥਾਨ ਤੋਂ ਹੈ ਚਿੱਠੀ, ਤੇ ਚਿੱਠੀ ਹੈ ਜੀ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਚਿੱਠੀ, ਵਿਨੋਦਪੁਰੀ, ਵੀਪੀ ਰੰਚੂ, ਅਸ਼ੋਕਪੁਰੀ, ਸੁਸ਼ੀਲ ਤੇ ਵੀਕੇਪੁਰੀ, ਕੈਲਾਸ਼ਪੁਰੀ, ਅਨੀਤਾਪੁਰੀ, ਮਮਤਾ, ਮੇਘਾ ਤੇ ਪੂਜਾਪੁਰੀ ਤੇ ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਮਾ ਮਲਿਕ, ਕੁਨਾਲ ਮਲਿਕ, ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼ਪੁਰੀ, ਰਾਕੇਸ਼ਪੁਰੀ, ਵਿਨੋਦਪੁਰੀ, ਪਾਲੀਪੁਰੀ, ਡੀਸੀਪੁਰੀ ਤੇ ਅਰੁਣਪੁਰੀ। ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਖੂਬਸੂਰਤ ਲੱਗਦੀ ਹੈ ਜੀ ਚਿੱਠੀ, ਕਿਉਂਕਿ ਇੱਕ ਇਸ ਚਿੱਠੀ ਦੇ ਵਿੱਚ ਸਾਨੂੰ ਝਲਕਦੇ ਬਹੁਤ ਹੀ ਖੂਬਸੂਰਤ ਇਹਨਾਂ ਨੇ ਟਾਈਪਿੰਗ ਕੀਤੀ ਹੁੰਦੀ ਹੈ, ਪੂਰਾ ਵਕਤ ਦਿੱਤਾ ਹੁੰਦਾ ਇਸ ਚਿੱਠੀ ਨੂੰ, ਤੇ ਸਾਰੇ ਸਰੋਤਿਆਂ ਦਾ ਦਿਲੋਂ ਸ਼ੁਕਰਾਨਾ ਕਰਦੇ ਹੋਏ ਲਵਲੀਨ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ 2047 ਦੇ ਰਾਸ਼ਟਰੀ ਟੀਚੇ ਤੋਂ ਬਹੁਤ ਪਹਿਲਾਂ ਸਿੱਕਲ ਸੈੱਲ ਬਿਮਾਰੀ ਨੂੰ ਖਤਮ ਕਰ ਦੇਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ PM ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ 'ਤੇ ਕਰਾਇਆ ਜਾਵੇਗਾ। ਦਿੱਲੀ ਹਾਈ ਕੋਰਟ ਨੇ 21 ਜੂਨ ਨੂੰ ਨੀਟ UG ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ 'ਤੇ ਅਸਥਾਈ ਤੌਰ 'ਤੇ ਰੋਕ ਲਾਉਣ ਦੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਵਿੱਚ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਬਾਰੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਇਹ ਘਰੇਲੂ ਚੁਣੌਤੀਆਂ ਤੋਂ ਧਿਆਨ ਭਟਕਾਉਣ ਲਈ ਦੁਸ਼ਪ੍ਰਚਾਰ ਕਰ ਰਿਹਾ ਹੈ। ਭਾਰਤ ਦਾ LNG ਟੈਂਕਰ ਦਿਸ਼ਾ ਹੋਰਮੁਜ਼ ਜਲ ਮਾਰਗ ਨੂੰ ਪਾਰ ਕਰਨ ਤੋਂ ਬਾਅਦ ਗੁਜਰਾਤ ਦੀ ਦਹੇਜ ਬੰਦਰਗਾਹ 'ਤੇ ਪਹੁੰਚ ਗਿਆ ਹੈ। ਪੰਜਾਬ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ NCB, ਚੰਡੀਗੜ੍ਹ ਜ਼ੋਨਲ ਯੂਨਿਟ ਅਤੇ ਚੰਡੀਗੜ੍ਹ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਵਿੱਚ ਖਰੜ ਤੋਂ ਇੱਕ ਪ੍ਰੈਕਟਿਸ ਕਰ ਰਹੇ ਵਕੀਲ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ। 3 ਜਨਵਰੀ ਨੂੰ ਸਰਹੰਦ 'ਤੇ 27 ਅਪ੍ਰੈਲ ਨੂੰ ਸ਼ੰਭੂ ਰੇਲਵੇ ਪਟੜੀ ਧਮਾਕਾ ਮਾਮਲੇ 'ਚ ਪੰਜਾਬ ਪੁਲਿਸ ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜੇ 2 ਮੁਲਜ਼ਮਾਂ ਨੂੰ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਕਿਹਾ ਹੈ ਕਿ ਸੂਬੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੇਸ਼ ਭਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਪਟਿਆਲਾ ਦੇ ਨੂਰ ਸਿੰਗਲਾ ਨੇ ਇੰਸਟੀਟਿਊਟ ਆਫ਼ ਚਾਰਟਰਡ ਅਕਾਊਂਟੈਂਟ ਆਫ ਇੰਡੀਆ ਵੱਲੋਂ ਕਰਵਾਈ ਗਈ ਚਾਰਟਰਡ ਅਕਾਊਂਟੈਂਸੀ ਦੀ ਫਾਈਨਲ ਪ੍ਰੀਖਿਆ ਵਿੱਚ 600 ਵਿੱਚੋਂ 499 ਅੰਕ ਹਾਸਿਲ ਕਰਕੇ ਆਲ ਇੰਡੀਆ ਰੈਂਕ 1 ਪ੍ਰਾਪਤ ਕੀਤਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਅਨੁਸੂਚਿਤ ਜਾਤਾਂ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਦੇ ਉਦੇਸ਼ ਨਾਲ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ ਨਾਲ ਜੁੜੇ ਮੁਫ਼ਤ ਰਿਹਾਇਸ਼ੀ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ।

0: ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਮੀਡੀਆ ਵੇਬ 343.6 ਮੀਟਰੀਆ 873 ਕਿਲੋ ਹਰਟਸ, TRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਉਸਤਾਦ ਬਰਕਤ ਸਿੱਧੂ ਦੇ ਗਾਏ ਸੂਫੀਆਨਾ ਕਲਾਮ ਸਮਾਤ ਫਰਮਾਉਂਦੇ ਹਾਂ। ਸਭ ਤੋਂ ਪਹਿਲਾਂ ਗਾਇਆ ਇਹਨਾਂ ਦਾ ਕਲਾਮ ਸੁਣਦੇ ਹਾਂ, ਨਾਲ ਸੱਜਣ ਦੇ ਰਹੀਏ।

ਨਾਲ ਸੱਜਣਦੇ ਰਹੀਏ। ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਸੂਫੀਆਨਾ ਕਲਾਮ ਸੁਣ ਰਹੇ ਸੀ। ਆਓ ਇਹਨਾਂ ਦਾ ਹੀ ਗਾਇਆ ਇੱਕ ਹੋਰ ਕਲਾਮ ਸੁਣਦੇ ਹਾਂ। ਤੈਨੂੰ ਰੱਬ ਨਾ ਭੁੱਲੇ, ਹਾਏ ਨੀ ਤੈਨੂੰ ਰੱਬ ਨਾ ਭੁੱਲੇ।

ਕਲਾਮ ਸਮਾਤ ਫਰਮਾ ਰਹੇ ਹੋ ਅਤੇ ਅੱਜ ਦੇ ਕਲਾਕਾਰ ਹਨ ਉਸਤਾਦ ਬਰਕਤ ਸਿੱਧੂ। ਆਓ ਇਹਨਾਂ ਦੀ ਆਵਾਜ਼ ਦੇ ਵਿੱਚ ਹੁਣ ਬਾਬਾ ਬੁੱਲੇ ਸ਼ਾਹ ਦੀ ਕਾਫੀ ਸੁਣਦੇ ਹਾਂ, ਉਲਟੇ ਹੋਰ ਜ਼ਮਾਨੇ ਆਏ।

ਆਓ ਹੁਣ ਅੱਜ ਦੇ ਇਸ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਉਸਤਾਦ ਬਰਕਤ ਸਿੱਧੂ ਦਾ ਗਾਇਆ ਸ਼ਾਹ ਹੁਸੈਨ ਦਾ ਕਲਾਮ ਸਮਾਤ ਫਰਮਾਉਂਦੇ ਹਾਂ, ਮੈਂ ਵੀ ਜੋਕ ਰਾਂਝਣ ਦੀ ਜਾਣਾ।

ਸ਼ਾਹ ਹੁਸੈਨ ਦੇ ਇਸ ਕਲਾਮ ਦੇ ਨਾਲ ਹੀ ਅੱਜ ਦਾ ਸੁਫੀਆਨਾ ਕਲਾਮ ਦਾ ਪ੍ਰੋਗਰਾਮ ਇਹ ਹੁਣ ਖਤਮ ਹੁੰਦਾ ਹੈ। ਹੁਣੇ ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ। ਅੱਜ ਦੇ ਕਲਾਕਾਰ ਸਨ ਉਸਤਾਦ ਬਰਕਤ ਸਿੱਧੂ। ਮੀਡੀਅਮ ਵੇਵ 343 ਅਸ਼ਾਰੀਆ 6 ਮੀਟਰ ਜਾਂ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 4:30 ਵੱਜ ਰਹੇ ਨੇ। ਅਸੀਂ ਹੁਣ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸਰਵਨ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ, ਇਹ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਬਜ਼ੈਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ। ਆਹ ਹੁਣ ਸਰਵਨ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਨੂੰ ਤਿਆਰ ਹਾਂ, ਪਰ ਨਾਮ ਦੀ ਦਾਤ ਝੋਲੀ ਵਿੱਚ ਪੈ ਜਾਏ।
1: ਤੇਰਾ ਸਦੜਾ ਸੁਣੀ ਜੈ ਭਾਈ, ਜੇ ਕੋ ਬਹਿ ਅਲਾਏ। ਆਪ ਜੀ ਸਰਵਣ ਕਰ ਰਹੇ ਸੋ ਇਸ ਸ਼ਬਦ ਦੀ ਵਿਆਖਿਆ। ਵਿਆਖਿਆਕਾਰ ਸਨ ਗਿਆਨੀ ਜਸਵਿੰਦਰ ਸਿੰਘ ਦਰਦੀ। ਤੁਰ ਦਰਗਾਹੋਂ ਆਏ ਪ੍ਰਭੂ ਦੇ ਮਿੱਠੜੇ ਬੋਲ ਅਣਿਆਲੇ ਤੀਰਾਂ ਦੀ ਤਰ੍ਹਾਂ ਅਸਰ ਕਰਦੇ ਨੇ। ਇਹ ਇਲਾਹੀ ਬੋਲ ਉਸੇ ਅਕਾਲ ਪੁਰਖ ਦੇ ਨੇ ਜੋ ਘੱਟ ਘੱਟ ਕੀ ਜਾਣਨ ਵਾਲਾ ਹੈ। ਧੰਨ ਹਨ ਉਹ ਗੁਰੂ ਕੇ ਪਿਆਰੇ ਜੋ ਸਾਨੂੰ ਪ੍ਰਭੂ ਦੀਆਂ ਬਾਤਾਂ ਸਰਵਣ ਕਰਵਾਉਂਦੇ ਨੇ। ਮੇਰਾ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਸਰਵਣ ਕਰਦੇ ਹਾਂ ਬੀਬੀ ਆਸ਼ੂਪ੍ਰੀਤ ਕੌਰ ਤੇ ਉਹਨਾਂ ਦੇ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਕੜੀ 'ਤੇ 6 ਵੱਜ ਰਹੇ ਨੇ। ਹੁਣ ਤੁਸੀਂ ਹਿੰਦੀ 'ਚ ਸਮਾਚਾਰ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।

ਸ਼ਾਮ 6 ਵਜ ਕੇ 30 ਮਿੰਟ 'ਤੇ ਪੇਸ਼ ਕਰਾਂਗੇ ਦਿਹਾਤੀ ਪ੍ਰੋਗਰਾਮ, ਜਿਸ 'ਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ, ਪਸ਼ੂ ਪਾਲਣ ਕਿੱਤੇ 'ਚ ਪ੍ਰਚਲਿਤ ਧਾਰਨਾਵਾਂ ਬਾਰੇ ਜਾਣਕਾਰੀ ਸੁਣੋਗੇ ਡਾਕਟਰ ਰਕੇਸ਼ ਕੁਮਾਰ ਸ਼ਰਮਾ ਹੋਣਾ ਕੋਲੋਂ। ਸੱਤ ਵਜ ਕੇ 10 ਮਿੰਟ 'ਤੇ ਸੁਣੋਗੇ ਕੇਂਦਰੀ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਖਾਸ ਪ੍ਰੋਗਰਾਮ, ਜਿਸ 'ਚ ਵਾਤਾਵਰਨ, ਜੰਗਲ ਅਤੇ ਜਲਵਾਯੂ ਮੰਤਰੀ ਸ਼੍ਰੀ ਭੁਪਿੰਦਰ ਯਾਦਵ ਹੁਣਾਂ ਕੋਲੋਂ ਵਾਤਾਵਰਨ ਬਾਰੇ ਜਾਣਕਾਰੀ ਸੁਣਾਂਗੇ ਸਾਡੇ ਦਿੱਲੀ ਕੇਂਦਰ ਤੋਂ। ਸੱਤ ਵੱਜ ਕੇ 45 ਮਿੰਟ 'ਤੇ ਸਮਾਪਤ ਫਰਮਾਓਗੇ ਪ੍ਰੋਗਰਾਮ ਸਭ ਰੰਗ, ਜਿਸ 'ਚ ਅਫਸਾਨਾ ਨਦਾਮਤ ਕੇ ਆਂਸੂ, ਜਿਸ ਅਫਜ਼ਾਨਾ ਨਿਗਾਰ ਹੋਣਗੇ ਮੁਹੰਮਦ ਅਨਵਾਰ ਅੰਜੁਮ, ਅਤੇ ਉਸ ਤੋਂ ਬਾਅਦ ਸਮਾਪਤ ਫਰਮਾਓਗੇ ਚੰਨ ਗਜ਼ਲਾਂ। ਰਾਤ 8 ਵਜੇ ਸਮਾਂ ਰਹੇਗਾ ਪ੍ਰੋਗਰਾਮ ਸਲਾਮ ਜ਼ਿੰਦਗੀ ਦਾ। ਰਾਤ 9:30 'ਤੇ ਸੁਣੋਗੇ ਹਿੰਦੀ ਵਾਰਤਾ, ਜਿਸ 'ਚ ਵਿਸ਼ਾ ਰਹੇਗਾ ਭਾਰਤੀ ਸੰਸਕ੍ਰਿਤੀ 'ਚ ਯੋਗ, ਅਤੇ ਵਾਰਤਾਕਾਰ ਹੋਣਗੇ ਡਾਕਟਰ ਸ਼ਤੀਸ਼ ਕੁਮਾਰ ਕਪੂਰ, ਡਾਕਟਰ ਹਰੀਸ਼ ਸੂਦ ਨਿਸ਼ਚਿਤ ਅਤੇ ਰਕੇਸ਼ ਸ਼ਾਂਤੀਦੂਤ। ਰਾਤ 10:02 'ਤੇ ਸਮਾਂ ਰਹੇਗਾ ਪ੍ਰੋਗਰਾਮ ਸੁਰ ਛਨਕਾਰ ਦਾ। 10:30 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਸਰਗਮ।

ਇਹ ਸਨ ਇਹ ਸੀ ਅੱਜ ਸਾਡੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ। ਲਓ ਹੁਣ ਪੇਸ਼ ਹੈ ਆਕਾਸ਼ਵਾਣੀ ਦਾ ਗੀਤ।

0: ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ PM ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡੀ। ਪੰਜਾਬ 'ਚ ਇਹ ਪ੍ਰੋਗਰਾਮ 6 ਥਾਵਾਂ 'ਤੇ ਕਰਵਾਇਆ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਤਲੁਜ ਪੱਟੀ ਨੂੰ ਹੜ੍ਹਾਂ ਤੋਂ ਬਚਾਉਣ ਅਤੇ ਸ਼ਾਹਕੋਟ ਲੋਹੀਆਂ ਖੇਤਰ 'ਚ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਤੁਸੀਂ ਬੰਨ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ। ਪੰਜਾਬ ਸਰਕਾਰ ਵੱਲੋਂ ਬਕਾਏ ਵਸੂਲਣ ਲਈ ਵੈਟ ਅਤੇ GST ਡਿਫਾਲਟਰਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਦੀ ਸ਼ੁਰੂਆਤ। ਮੋਹਾਲੀ ਅਤੇ ਜਲੰਧਰ 'ਚ ਨਿਲਾਮੀ ਰਾਹੀਂ ਵੱਡਾ ਮਾਲੀਆ ਵਸੂਲਿਆ ਗਿਆ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਸੂਬਾ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ 5 ਬੰਗਲਾਦੇਸ਼ੀ ਬੱਚਿਆਂ ਨੂੰ ਵਤਨ ਭੇਜਿਆ। ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਵਾਸਤੇ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਮਝੌਤੇ 'ਤੇ ਦਸਤਖਤ ਕੀਤੇ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ 'ਚ ਰੇਲਵੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਵਿੱਚ ਸ਼ਾਮਲ ਪਾਬੰਦੀਸ਼ੁਦਾ ਖਾਲਿਸਤਾਨ ਜ਼ਿੰਦਾਬਾਦ ਪੁਲਿਸ ਦੇ 2 ਕਾਰਕੁਨ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਗ੍ਰਿਫਤਾਰ। BSF ਨੇ ਅੰਮ੍ਰਿਤਸਰ ਸਰਹੱਦ ਤੋਂ ਇੱਕ ਮੁਲਜ਼ਮ ਨੂੰ 1 AK-47 ਰਾਈਫਲ ਅਤੇ ਅਸਲੇ ਸਮੇਤ ਕਾਬੂ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਵਿਗਿਆਨ ਭਵਨ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਅਧੀਨ ਸਿੱਧੇ ਲਾਭ ਤਬਾਦਲੇ ਰਾਹੀਂ ਕਰੀਬ 2,400 ਕਰੋੜ ਰੁਪਏ ਦੀ ਰਾਸ਼ੀ ਵੰਡੀ। ਇਹ ਪ੍ਰੋਗਰਾਮ ਦੇਸ਼ ਭਰ ਵਿੱਚ 200 ਥਾਵਾਂ 'ਤੇ ਸਿੱਧਾ ਪ੍ਰਸਾਰਿਤ ਕੀਤਾ ਜਾ ਰਿਹਾ, ਜਿੱਥੇ ਰਾਸ਼ੀ ਦੀ ਵੰਡ ਕੀਤੀ ਜਾ ਰਹੀ ਹੈ। ਪੰਜਾਬ 'ਚ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, EPFO ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPFO ਸਮੇਤ 6 ਥਾਵਾਂ 'ਤੇ ਕਰਵਾਇਆ ਜਾ ਰਿਹਾ। ਇਸ ਮੌਕੇ 'ਤੇ 2 ਵੱਖ ਵੱਖ ਸ਼੍ਰੇਣੀਆਂ ਅਧੀਨ 16,417 ਮੁਲਾਜ਼ਮਾਂ ਅਤੇ 1,256 ਮਾਲਕਾਂ 'ਚ ਕਰੀਬ 9 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਗਈ ਹੈ। ਇਹ ਵੰਡ EPRO ਚੰਡੀਗੜ੍ਹ ਦਫ਼ਤਰ ਵਿਖੇ ਵੀ ਕੀਤੀ ਗਈ ਹੈ। ਇਹ ਵੰਡ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਮੀਲ ਪੱਥਰ ਹੈ, ਜੋ ਭਾਰਤ ਸਰਕਾਰ ਦੀ ਰੁਜ਼ਗਾਰ ਨੂੰ ਉਤਸ਼ਾਹ ਦੇਣ ਸੰਬੰਧੀ ਇੱਕ ਪ੍ਰਮੁੱਖ ਯੋਜਨਾ ਹੈ, ਜਿਸ ਦਾ ਉਦੇਸ਼ ਨੌਕਰੀਆਂ ਦੀ ਸਿਰਜਣਾ ਨੂੰ ਤੇਜ਼ ਕਰਨਾ, ਬਕਾਇਆ ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ ਅਤੇ ਰੁਜ਼ਗਾਰ ਯੋਗਤਾ ਨੂੰ ਵਧਾਉਣਾ ਅਤੇ ਵੱਖ ਵੱਖ ਖੇਤਰਾਂ 'ਚ ਸਮਾਜਿਕ ਸੁਰੱਖਿਆ ਕਵਰੇਜ ਦਾ ਪਾਸਾਰ ਕਰਨਾ ਹੈ। ਇਸ ਯੋਜਨਾ ਨੇ ਪਹਿਲਾਂ ਹੀ ਦੇਸ਼ ਭਰ ਵਿੱਚ 15 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਤਲੁਜ ਦਰਿਆ ਦੇ ਨੇੜਲੇ ਇਲਾਕਿਆਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਅਤੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਆਵਾਜਾਈ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ਼ਾਹਕੋਟ ਹਲਕੇ ਵਿੱਚ 61 ਕਰੋੜ 82 ਲੱਖ ਰੁਪਏ ਦੀ ਲਾਗਤ ਨਾਲ ਸ਼ਾਹਕੋਟ ਮੋਗਾ ਰਾਮਪੁਰ ਸੜਕ ਤੋਂ ਗਿੱਦੜ ਪਿੰਡੀ ਧੁੱਸੀ ਬੰਨ ਤੱਕ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਤਲੁਜ ਦਰਿਆ ਦੇ ਨਾਲ ਬਣਨ ਵਾਲੀ ਇਸ ਮਹੱਤਵਪੂਰਨ ਸੜਕ ਦੀ ਕੁੱਲ ਲੰਬਾਈ 37.93 ਕਿਲੋਮੀਟਰ ਹੋਵੇਗੀ। ਉਨ੍ਹਾਂ ਕਿਹਾ,
1: ਸ਼ਾਹਕੋਟ ਮੋਗਾ ਰਾਮਪੁਰ ਤੋਂ ਗਿੱਦੜਪਿੰਡੀ ਧੁੱਸੀਬੰਦ ਦੀ ਨਵੀਂ ਸਾਰੀ ਦੇ ਕੰਮ ਨੂੰ ਪ੍ਰਵਾਨਗੀ ਹੈ। ਸੋ ਸਤਲੁਜ ਦੇ ਨਾਲ ਨਾਲ ਬਣਨ ਵਾਲੀ ਇਹ ਸੜਕ ਜਿਹੜੀ ਹੈ 37.93 ਯਾਨੀ ਕਿ 38 ਕਿਲੋਮੀਟਰ ਸੜਕ ਬਣੂਗੀ ਤੇ 61 ਕਰੋੜ 82 ਲੱਖ ਰੁਪਏ ਇੱਥੇ ਖਰਚ ਆਊਗਾ। 15,000 ਤੋਂ 16,000 ਲੋਕਾਂ ਨੂੰ ਇਹ ਸੜਕ ਜਿਹੜੀ ਹੈ ਆਵਾਜਾਈ ਵਾਸਤੇ ਸਹੂਲਤ ਦੇਊਗੀ। ਸਾਡਾ ਮਕਸਦ ਇਹੀ ਹੈ ਕਿ ਪੰਜਾਬ ਜਿਹੜਾ ਉਹ ਇੱਕ ਵਿਕਸਿਤ ਸੂਬੇ ਵਜੋਂ ਜਾਣਿਆ ਜਾਵੇ।
0: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਲੰਮੇ ਸਮੇਂ ਤੋਂ ਵੈਟ ਅਤੇ GST ਦੀ ਚੋਰੀ ਕਰਨ ਵਾਲਿਆਂ ਦੀਆਂ ਜਾਇਦਾਦਾਂ ਦੀ ਅਧਿਕਾਰਤ ਤੌਰ 'ਤੇ ਜਨਤਕ ਨਿਲਾਮੀ ਸ਼ੁਰੂ ਕਰਕੇ ਟੈਕਸ ਡਿਫਾਲਟਰਾਂ ਖਿਲਾਫ਼ ਆਪਣੀ ਵਸੂਲੀ ਮੁਹਿੰਮ ਕਾਫ਼ੀ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੰਮੇ ਸਮੇਂ ਤੋਂ ਬਕਾਇਆ ਮਾਲੀਏ ਨੂੰ ਵਾਪਸ ਲੈਣ ਲਈ ਇਹ ਇੱਕ ਅਹਿਮ ਕਦਮ ਚੁੱਕਦੇ ਹੋਏ ਆਬਕਾਰੀ ਅਤੇ ਕਰ ਵਿਭਾਗ ਨੇ ਜਾਇਦਾਦਾਂ ਦੀਆਂ 3 ਵੱਡੀਆਂ ਨਿਲਾਮੀਆਂ ਨੂੰ ਸਫਲਤਾਪੂਰਵਕ ਨੇਪਰੇ ਚੜਾਇਆ। ਸ੍ਰੀ ਚੀਮਾ ਨੇ ਦੱਸਿਆ ਕਿ ਪਹਿਲੀ ਵੱਡੀ ਜਾਇਦਾਦ ਦੀ ਨਿਲਾਮੀ ਮੋਹਾਲੀ 'ਚ ਡਿਫਾਲਟਰ ਫਰਮ ਮੈਸਰਸ ਸੁਮਿਤ ਇੰਜੀਨੀਅਰਿੰਗ ਖਿਲਾਫ਼ ਕੀਤੀ ਗਈ, ਜਿੱਥੇ 19 ਜੂਨ ਨੂੰ ਜਾਇਦਾਦ 13 ਕਰੋੜ 22 ਲੱਖ ਰੁਪਏ 'ਚ ਵੇਚੀ ਗਈ। ਉਨ੍ਹਾਂ ਦੱਸਿਆ ਕਿ ਜਲੰਧਰ ਵਿਖੇ ਮੈਸਰਸ MR ਰਾਈਸ ਮਿਲਸ ਦੀ ਜਾਇਦਾਦ ਦੀ ਕੀਤੀ ਗਈ, ਜਿਸ ਤੋਂ ਕੁੱਲ 1 ਕਰੋੜ 11 ਲੱਖ ਰੁਪਏ ਪ੍ਰਾਪਤ ਹੋਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @RNU ਜਲੰਧਰ। ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ, ਦੇਖਭਾਲ ਅਤੇ ਉਹਨਾਂ ਦੇ ਹਿੱਤਾਂ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ 5 ਬੰਗਲਾਦੇਸ਼ ਦੇ ਰਹਿਣ ਵਾਲੇ ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਉਹਨਾਂ ਦੇ ਵਤਨ ਭੇਜਿਆ ਗਿਆ, ਜਿੱਥੇ ਉਹ ਆਪਣੇ ਪਰਿਵਾਰਾਂ ਨਾਲ ਮੁੜ ਮਿਲ ਸਕਣਗੇ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹ ਬੱਚੇ ਸਾਲ 2023 ਦੌਰਾਨ ਸਰਹੱਦੀ ਖੇਤਰ 'ਚ ਮਿਲੇ ਸਨ, ਜਿਸ ਮਗਰੋਂ ਬਾਲ ਭਲਾਈ ਕਮੇਟੀਆਂ ਦੇ ਹੁਕਮਾਂ ਮੁਤਾਬਕ ਉਹਨਾਂ ਨੂੰ ਪੰਜਾਬ ਦੇ ਬਾਲ ਘਰਾਂ 'ਚ ਸੁਰੱਖਿਆ ਅਤੇ ਦੇਖਭਾਲ ਲਈ ਰੱਖਿਆ ਗਿਆ। ਇਸ ਦੌਰਾਨ ਬੱਚਿਆਂ ਦੀ ਸਿੱਖਿਆ, ਸਿਹਤ, ਕਾਉਂਸਲਿੰਗ ਅਤੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਇਆ ਗਿਆ। ਮੰਤਰੀ ਨੇ ਦੱਸਿਆ ਕਿ ਬੰਗਲਾਦੇਸ਼ ਹਾਈ ਕਮਿਸ਼ਨ, ਵਿਦੇਸ਼ ਮੰਤਰਾਲੇ, ਭਾਰਤ ਸਰਕਾਰ ਅਤੇ ਹੋਰ ਸਬੰਧਿਤ ਏਜੰਸੀਆਂ ਦੇ ਸਹਿਯੋਗ ਨਾਲ ਬੱਚਿਆਂ ਦੀ ਪਛਾਣ ਅਤੇ ਉਹਨਾਂ ਦੇ ਪਰਿਵਾਰਾਂ ਬਾਰੇ ਲੋੜੀਂਦੀ ਪੁਸ਼ਟੀ ਕਰਨ ਮਗਰੋਂ ਸਾਰੀਆਂ ਕਾਨੂੰਨੀ ਅਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਸਫਲਤਾਪੂਰਵਕ ਪੂਰਾ ਕਰਦੇ ਹੋਏ ਉਹਨਾਂ ਨੂੰ ਵਾਪਸ ਵਤਨ ਭੇਜ ਦਿੱਤਾ ਗਿਆ। ਭਾਰਤੀ ਫੌਜ ਦੀ ਸਿੱਖ ਰੈਜੀਮੈਂਟ

0: ਨੇ ਅਗਨੀਵੀਰਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਨੇ। ਇਸ ਪਹਿਲਕਦਮੀ ਦਾ ਉਦੇਸ਼ ਅਗਨੀਵੀਰਾਂ ਦੀ ਅਕਾਦਮਿਕ ਯੋਗਤਾ, ਪੇਸ਼ੇਵਰ ਯੋਗਤਾ ਤੇ ਲੰਮੇ ਸਮੇਂ ਦੀਆਂ ਕਰੀਅਰ ਸੰਭਾਵਨਾਵਾਂ ਨੂੰ ਵਧਾਉਣਾ ਹੈ ਤਾਂ ਜੋ ਉਹ ਫੌਜੀ ਤੇ ਸਿਵਿਲੀਅਨ ਦੋਵਾਂ ਖੇਤਰਾਂ 'ਚ ਲਾਹੇਵੰਦ ਹੁਨਰ ਪ੍ਰਾਪਤ ਕਰ ਸਕਣ। ਉਹਨਾਂ ਕੋਲ 6 ਮਹੀਨਿਆਂ ਅੰਦਰ ਪੂਰੇ ਹੋਣ ਵਾਲੇ ਡਿਪਲੋਮਾ ਪ੍ਰੋਗਰਾਮਾਂ ਅਤੇ 3 ਸਾਲਾਂ ਵਿੱਚ ਪੂਰੇ ਹੋਣ ਵਾਲੇ BA, BCA ਅਤੇ BCOM ਵਰਗੇ ਡਿਗਰੀ ਪ੍ਰੋਗਰਾਮਾਂ ਤੱਕ ਪਹੁੰਚ ਦਾ ਵੀ ਮੌਕਾ ਹੋਵੇਗਾ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਪਾਬੰਦੀਸ਼ੁਦਾ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜੇ 2 ਕਾਰਕੁਨਾਂ ਨੂੰ ਮਲੇਸ਼ੀਆ ਤੋਂ ਡਿਪੋਰਟ ਕਰਾਉਣ 'ਚ ਸਫਲਤਾ ਹਾਸਲ ਕੀਤੀ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਅਤੇ ਅਖਲੀਰੀ ਜਾਂਚ ਵਾਸਤੇ ਪੰਜਾਬ ਲਿਆਂਦਾ। ਪੁਲਿਸ ਮੁਖੀ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਅੰਬਾਲਾ ਵਾਸੀ ਗੁਰਵਿੰਦਰ ਸਿੰਘ ਅਤੇ ਪਟਿਆਲਾ ਦੇ ਮਨਜੀਤ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਮੁਲਜ਼ਮ ਪੰਜਾਬ 'ਚ ਸਮਰਪਿਤ ਮਾਲ ਕੋਰੀਡੋਰ ਲਾਈਨਾਂ ਸਮੇਤ ਅਹਿਮ ਰੇਲਵੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਵਿੱਚ ਸ਼ਾਮਲ ਸਨ। ਇਹ ਕਾਰਵਾਈ 23 ਜਨਵਰੀ ਨੂੰ ਸਰਹੰਦ ਰੇਲਵੇ ਲਾਈਨ ਅਤੇ IED ਧਮਾਕੇ 'ਚ ਅਤੇ 27 ਅਪ੍ਰੈਲ ਨੂੰ ਪਟਿਆਲਾ ਦੇ ਸ਼ੰਭੂ ਵਿਖੇ ਇਸੇ ਰੇਲਵੇ ਪਟੜੀ 'ਤੇ ਧਮਾਕੇ ਦੀ ਕੋਸ਼ਿਸ਼ ਕਰਨ ਵਾਲੇ 4 ਕੱਟੜਪੰਥੀਆਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਪੁਲਿਸ ਵੱਲੋਂ ਇਹਨਾਂ ਵਾਰਦਾਤਾਂ 'ਚ ਜ਼ਿੰਮੇਵਾਰ ਦਹਿਸ਼ਤਗਰਦੀ ਮੋਡਿਊਲ ਦਾ ਪਰਦਾਫਾਸ਼ ਕਰਨ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਉਧਰ ਸੀਮਾ ਸੁਰੱਖਿਆ ਬਲ BSF ਨੇ ਅੱਜ ਪਾਕਿਸਤਾਨ ਨਾਲ ਲੱਗਦੀ ਅੰਮ੍ਰਿਤਸਰ ਸਰਹੱਦ ਤੋਂ ਇੱਕ ਮੁਲਜ਼ਮ ਨੂੰ 1 AK-47 ਰਾਈਫਲ, 25 ਪਿਸਤੌਲਾਂ, 368 ਜ਼ਿੰਦਾ ਕਾਰਤੂਸ ਅਤੇ 1 ਬੁਲਟ ਪਰੂਫ ਜੈਕਟ ਸਮੇਤ ਗ੍ਰਿਫਤਾਰ ਕੀਤਾ। BSF ਨੇ ਪੰਜਾਬ ਪੁਲਿਸ ਨਾਲ ਤਾਲਮੇਲ ਕਰਕੇ ਸੂਬੇ 'ਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਇਹ ਕਾਰਵਾਈ ਕੀਤੀ ਹੈ। BSF ਮੁਤਾਬਕ ਆਕਾਸ਼ਵਾਣੀ ਨੂੰ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਬੁਲਟ ਪਰੂਫ ਜੈਕਟ ਬਰਾਮਦ ਕੀਤੀ ਗਈ ਹੈ ਜੋ ਵਿਰੋਧੀਆਂ ਵੱਲੋਂ ਮਿੱਥੇ ਕਿਸੇ ਹਮਲੇ ਲਈ ਡਿਜ਼ਾਇਨ ਨੂੰ ਦਰਸਾਉਂਦੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਕਿ ਗ੍ਰਿਫਤਾਰ ਮੁਲਜ਼ਮ ਆਸਟ੍ਰੇਲੀਆ ਸਥਿਤ ਇੱਕ ਸਹਿਯੋਗੀ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ, ਜਿਸਨੇ ਕਥਿਤ ਤੌਰ 'ਤੇ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਰਾਹੀਂ ਮੁਲਜ਼ਮਾਂ ਨਾਲ ਹਥਿਆਰ ਸੁੱਟਣ ਦੀ ਜਗ੍ਹਾ ਸਾਂਝੀ ਕੀਤੀ ਸੀ। ਪੰਜਾਬ 'ਚ ਨਾਰਕੋਟਿਕਸ ਕੰਟਰੋਲ ਬਿਊਰੋ NCB ਚੰਡੀਗੜ੍ਹ ਜ਼ੋਨਲ ਯੂਨਿਟ ਅਤੇ ਚੰਡੀਗੜ੍ਹ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਵਿੱਚ ਮੋਹਾਲੀ ਦੇ ਖਰੜ ਤੋਂ ਇੱਕ ਪ੍ਰੈਕਟਿਸ ਕਰ ਰਹੇ ਵਕੀਲ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ। ਉਹ ਪਾਕਿਸਤਾਨ ਸਥਿਤ ਡਰੱਗ ਸਿੰਡੀਕੇਟ ਨਾਲ ਜੁੜੇ ਇੱਕ ਡਰੱਗ ਤਸਕਰੀ ਨੈਟਵਰਕ ਦਾ ਹਿੱਸਾ ਸੀ। ਅਧਿਕਾਰਤ ਸੂਤਰਾਂ ਮੁਤਾਬਕ ਟੀਮ ਨੇ ਉਸਦੀ ਕਾਰ ਅਤੇ ਘਰ ਤੋਂ ਮੇਥਾ ਫੇਟਾਮਾਈਨ, ਆਈਸ ਹੈਰੋਇਨ ਅਤੇ ਡੋਡਾ ਚੂਰਾ ਪੋਸਤ ਬਰਾਮਦ ਕੀਤੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਥ ਸਿੰਘ ਸੈਣੀ ਨੇ ਅੱਜ ਸਿਰਸਾ ਦੇ ਡੇਰਾ ਬਾਬਾ ਭੁੰਮਣ ਸ਼ਾਹ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਆਯੋਜਿਤ ਯੋਗ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,
1: ਹਮ ਸਭ ਜਾਣਤੇ ਹੈ ਕਿ 2 ਦਿਨ ਕੇ ਬਾਅਦ ਅੰਤਰਰਾਸ਼ਟਰੀ ਯੋਗ ਦਿਵਸ 1 ਜੂਨ ਕੋ ਅੰਤਰਰਾਸ਼ਟਰੀ ਸਤਰ ਪਰ ਪੂਰਾ ਵਿਸ਼ਵ ਮਨਾ ਰਹਾ ਹੈ। ਇਸ ਦੌਰਾਨ ਹਮਨੇ ਪ੍ਰਦੇਸ਼ ਕੇ ਲਗਭਗ ਸਭੀ ਜ਼ਿਲ੍ਹੋ ਮੇ ਯੋਗ ਅਭਿਆਸ ਕਾਰਜਕ੍ਰਮ ਆਯੋਜਿਤ ਕੀਏ ਹੈ ਔਰ ਇਸੀ ਕੜੀ ਮੇ ਆਜ ਕਾ ਯੇ ਯੋਗ ਅਭਿਆਸ ਕਾਰਜਕ੍ਰਮ ਯਹਾਂ ਬਾਬਾ ਭੁੰਮਣ ਸ਼ਾਹ ਜੀ ਕੇ ਸਵੀਤਰ ਭੂਮੀ ਪਰ ਆਯੋਜਿਤ ਹੋ ਰਹਾ ਹੈ। ਹਮਾਰੇ ਸ਼ਾਸਤਰੋ ਮੇ ਵੀ ਕਹਾ ਗਯਾ ਹੈ, ਯੋਗ ਕਰਮ ਕਰਮ ਸੋ ਕੌਸ਼ਲਾ, ਕਰਮੋ ਮੇ ਕੁਸ਼ਲਤਾ ਲਾਨਾ ਹੀ ਯੋਗ ਹੈ।
0: ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਿਆਂ ਅਤੇ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ ਸਿੱਖ ਸ਼ਰਧਾਲੂਆਂ ਦਾ ਜੱਥਾ ਅਟਾਰੀ ਵਾਹਗਾ ਸਰਹੱਦ ਰਾਹੀਂ ਵਾਪਸ ਵਤਨ ਪਰਤ ਗਿਆ। ਇਸ ਦੌਰਾਨ ਸ਼ਰਧਾਲੂਆਂ ਨੇ ਪਾਕਿਸਤਾਨ 'ਚ ਇਤਿਹਾਸਕ ਅਤੇ ਧਾਰਮਿਕ ਮਹੱਤਵ ਵਾਲੇ ਕਈ ਗੁਰਦੁਆਰਿਆਂ 'ਚ ਮੱਥਾ ਟੇਕਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਭੇਜੇ ਜਾਣ ਵਾਲੇ ਜੱਥੇ ਲਈ 290 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਨੇ। ਇਹ ਜੱਥਾ 21 ਜੂਨ ਨੂੰ ਸਵੇਰੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਾ ਹੋਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ PM ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡੀ। ਪੰਜਾਬ 'ਚ ਇਹ ਪ੍ਰੋਗਰਾਮ 6 ਥਾਵਾਂ 'ਤੇ ਕਰਵਾਇਆ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਤਲੁਜ ਪੱਟੀ ਨੂੰ ਹੜ੍ਹਾਂ ਤੋਂ ਬਚਾਉਣ ਅਤੇ ਸ਼ਾਹਕੋਟ ਲੋਹੀਆਂ ਖੇਤਰ 'ਚ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਤੁਸੀਂ ਬੰਨ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਕਿਹਾ, ਸੂਬਾ ਸਰਕਾਰ ਨੇ ਬੱਚਿਆਂ ਨੂੰ ਸੁਰੱਖਿਅਤ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ 5 ਬੰਗਲਾਦੇਸ਼ੀ ਬੱਚਿਆਂ ਨੂੰ ਵਾਪਸ ਵਤਨ ਭੇਜਿਆ। ਅਤੇ ਪੰਜਾਬ ਪੁਲਿਸ ਵੱਲੋਂ ਸੂਬੇ 'ਚ ਰੇਲਵੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ 'ਚ ਸ਼ਾਮਲ ਪਾਬੰਦੀਸ਼ੁਦਾ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 2 ਕਾਰਕੁਨ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਗ੍ਰਿਫਤਾਰ। BSF ਨੇ ਅੰਮ੍ਰਿਤਸਰ ਸਰਹੱਦ ਤੋਂ ਇੱਕ ਮੁਲਜ਼ਮ ਨੂੰ 1 AK-47 ਰਾਈਫਲ ਅਤੇ ਅਸਲੇ ਸਮੇਤ ਕਾਬੂ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ।
2: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:30 ਹੋ ਰਹੇ ਨੇ। ਆ ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਓ ਮੈਂ ਕਹਿ ਰੁਲੀਆ ਰਾਮ ਜੀ ਲੰਘ ਆਈਏ।
1: ਆਜੋ ਆਜੋ ਆਜੋ ਸੰਧੂ ਸਾਹਿਬ, ਆਜੋ ਬੱਚਿਆਂ ਨੂੰ ਆਜੋ।
0: ਆ ਗਏ ਜੀ ਆ ਗਏ। ਜੈ ਹਿੰਦ ਜੀ, ਰੁਲੀਆ ਰਾਮ ਜੀ ਜੈ ਹਿੰਦ।
1: ਜੈ ਜੀ ਜੈ ਜੀ ਸੰਧੂ ਸਾਹਿਬ, ਬੱਚਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ?
0: ਬਹੁਤ ਵਧੀਆ ਜੀ, ਆਪਣਾ ਸੁਣਾਓ।
1: ਹਾਲ ਚਾਲ ਤਕੜਾ। ਦੇਖੋ, ਕੋਈ ਵੀ ਚੀਜ਼ ਜਿਹੜੀ ਹੈ ਜਦੋਂ ਆਪਾਂ ਜ਼ਿੰਦਗੀ 'ਚ ਉਹਨੂੰ ਅਖਤਿਆਰ ਕਰਦੇ ਹਾਂ, ਜਾਂ ਦੂਜਾ ਪੱਖ ਇਹ ਕਹਿ ਸਕਦੇ ਹਾਂ ਕਿ ਕੋਈ ਵੀ ਅਸੀਂ ਕਿਸੇ ਚੀਜ਼ ਬਾਰੇ ਧਾਰਨਾ ਸਥਾਪਿਤ ਕਰਦੇ ਹਾਂ, ਅਤੇ ਫਿਰ ਜਿਹੜਾ ਹੈ ਜਿੱਦਾਂ ਕਹਿੰਦੇ ਹਾਂ ਕਿ ਇਸ ਬੰਦੇ ਦੀ ਧਾਰਨਾ ਹੀ ਇੱਦਾਂ ਦੀ ਹੈ, ਉਹਦੇ ਸੁਭਾਅ ਦੇ ਵਿੱਚ ਜਾਂ ਉਹਦੀ ਸ਼ਖਸੀਅਤ ਦੇ ਵਿੱਚ ਉਹ ਚੀਜ਼ ਸ਼ਾਮਿਲ ਹੋ ਜਾਂਦੀ ਹੈ। ਪਰ ਸੰਧੂ ਸਾਹਿਬ, ਧਾਰਨਾ ਤੁਹਾਡੀ ਜਿਹੜੀ ਹੈ ਉਹ ਗਲਤ ਨਹੀਂ ਹੋਣੀ ਚਾਹੀਦੀ।
0: ਹਾਂ, ਕਈ ਵਾਰ ਗਲਤ ਵੀ ਹੋ ਜਾਂਦੀ ਆ। ਕਈ ਵਾਰ ਬੰਦਾ ਆਪਾਂ ਸੋਚ ਲੈਂਦੇ ਹਾਂ ਵੀ ਆਹ ਬੰਦਾ ਇੱਦਾਂ ਦਾ ਹੀ ਆ।
1: ਹਾਂ,
0: ਪਰ ਹੁੰਦਾ ਨਹੀਂ,
1: ਹੁੰਦਾ ਨਹੀਂ। ਸੋ ਇਸ ਕਰਕੇ ਇਹਨੂੰ ਬੜਾ ਜਿੱਦਾਂ ਕਹਿੰਦੇ ਵੀ ਘੋਖ ਪੜਤਾਲ ਕੇ, ਸੋਚ ਸਮਝ ਕੇ ਹੈ ਨਾ ਧਾਰਨਾ ਨੂੰ ਸਥਾਪਿਤ ਕਰਨਾ ਚਾਹੀਦਾ ਹੈ, ਕਿਉਂਕਿ ਫਿਰ ਇੱਕ ਵਾਰੀ ਜਿਹੜੀ ਤੁਸੀਂ ਸਫ਼ਰ ਕਰ ਲੈਂਦੇ ਹੋ ਫਿਰ ਚਿਰ ਤੱਕ ਜਾਂਦੀ ਹੈ ਤੁਹਾਡੇ ਨਾਲ।
0: ਨਾਲੇ ਦੇਖੋ ਨਾ, ਇੱਕ ਕਈ ਵਾਰ ਬੰਦੇ ਦੀ ਜਿੱਦਾਂ ਕਹਿੰਦੇ ਵੀ ਬੰਦੇ ਦੀ ਸੁਭਾਅ ਜਿਹੜਾ ਹੈ ਨਾ, ਬੰਦਾ ਕਈ ਵਾਰ ਬਾਅਦ ਪਹੁੰਚਦਾ ਹੈ।
1: ਹਾਂ,
0: ਪਰ ਬੰਦੇ ਦੀਆਂ ਜਿਹੜੀਆਂ
1: ਪਹਿਲਾਂ ਪਹੁੰਚ
0: ਜਾਂਦੀਆਂ, ਕਿਉਂਕਿ ਉਹਦੇ ਨਾਲ ਜੁੜੀਆਂ ਹੁੰਦੀਆਂ ਨੇ ਕਈ ਚੀਜ਼ਾਂ,
1: ਜੁੜੀਆਂ ਹੁੰਦੀਆਂ। ਸੋ ਇਸ ਕਰਕੇ ਜਦੋਂ ਵੀ ਆਪਾਂ ਕਿਸੇ ਚੀਜ਼ ਨੂੰ ਜਿੱਦਾਂ ਕਹਿੰਦੇ ਵੀ ਧਾਰਨਾ ਵੀ ਧਾਰਨ ਕਰਨ ਤੋਂ ਬਣਦੀ ਹੈ ਨਾ, ਚਾਹੇ ਚੰਗੇ ਵਿਚਾਰ ਧਾਰਨ ਕਰਕੇ ਇੱਕ ਚੰਗੀ ਧਾਰਨਾ ਬਣਾ ਲਓ, ਮਾੜੇ ਵਿਚਾਰਾਂ ਨੂੰ ਧਾਰਨ ਕਰਕੇ ਇੱਕ ਮਾੜੀ ਧਾਰਨਾ ਬਣਾ ਲਓ, ਪਰ ਜਿੱਦਾਂ ਕਹਿੰਦੇ ਕਿ ਇੱਕ ਸੁਰੱਖਿਅਤ ਸਮਾਜ, ਇੱਕ ਨਰੋਏ ਸਮਾਜ ਦੇ ਵਿੱਚ ਚੰਗੀਆਂ ਧਾਰਨਾਵਾਂ ਹੀ ਉਸ ਨੂੰ ਸਥਾਪਿਤ ਕਰਦੀਆਂ ਹੈ। ਸੋ ਇਸ ਕਰਕੇ ਜਦੋਂ ਵੀ ਕਿਸੇ ਵੀ ਗੱਲ ਦੇ ਬਾਬਤ ਕਿਸੇ ਵੀ ਪੱਖ 'ਤੇ ਪਰਖ ਪੜਚੋਲ ਕਰਕੇ ਆਪਾਂ ਨੇ ਆਪਣੇ ਆਪ ਨੂੰ ਉਹਦੇ ਬਾਰੇ ਰਾਏ ਦਾ ਮੁਜ਼ਾਹਰਾ ਕਰਨਾ ਹੈ ਜਾਂ ਜ਼ਾਹਰ ਕਰਨਾ ਹੈ। ਹੁਣ ਦੇਖੋ, ਕਿੱਤੇ ਧੰਦੇ ਹੈ, ਕਿੱਤੇ ਧੰਦਿਆਂ ਦੇ ਵਿੱਚ ਵੀ ਇਹੀ ਚੀਜ਼ਾਂ ਆ ਜਾਂਦੀਆਂ ਨੇ ਸੰਧੂ ਸਾਹਿਬ।
0: ਹਾਂ, ਦੇਖੋ ਕਈ ਬੜੀਆਂ ਵਧੀਆ ਚੀਜ਼ਾਂ ਚੱਲੀਆਂ ਆ ਰਹੀਆਂ।
1: ਹਾਂ,
0: ਕਈ ਵਾਰ ਸਮੇਂ ਦੇ ਨਾਲ ਉਹ ਗਲਤ ਵੀ ਸਾਬਤ
1: ਹੋ ਜਾਂਦੀਆਂ ਨੇ,
0: ਪਰ ਅਧੂਰੀ ਕਈ ਵਾਰ ਜਾਣਕਾਰੀ ਹੈ ਨਾ, ਉਹ ਫਿਰ ਮਾਰ ਕਰਦੀ
1: ਹੈ। ਇਸ ਤਰ੍ਹਾਂ ਹੁਣ ਜਿੱਦਾਂ ਆਪਣੇ ਮਨੁੱਖੀ ਜੀਵਨ ਹੈ ਅਤੇ ਪਸ਼ੂ ਪਾਲਣ ਦੇ ਕਿੱਤੇ 'ਚ ਵੀ ਧਾਰਨਾਵਾਂ ਚੱਲਦੀਆਂ ਨੇ।
0: ਹਾਂ, ਚੱਲਦੀ।
1: ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਕਈ ਪ੍ਰਚਲਿਤ ਧਾਰਨਾਵਾਂ ਨੇ ਵੀ ਯਾਰ ਪਸ਼ੂ ਨੂੰ ਇਹ ਆਹ ਢਿੱਲ ਮੱਠ ਲੱਗਦੇ ਅਤੇ ਇਹ ਦੇ ਦਿਓ, ਪਰ ਅੱਜ ਜਿਹੜਾ ਵਿਗਿਆਨ ਦਾ ਸਮਾਂ ਹੈ, ਅੱਜ ਨਹੀਂ ਫਿੱਟ, ਅਸੀਂ ਪਸ਼ੂ ਦਾ ਨੁਕਸਾਨ ਕਰਕੇ ਬਹਿ ਜਾਂਦੇ ਹਾਂ। ਸੋ ਇਸ ਚੀਜ਼ ਬਾਰੇ ਇਹਨੂੰ ਬੜੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਪਸ਼ੂ ਪਾਲਕਾਂ 'ਚ ਪ੍ਰਚਲਿਤ ਧਾਰਨਾਵਾਂ ਦੇ ਬਾਬਤ ਡਾਕਟਰ ਰਾਕੇਸ਼ ਕੁਮਾਰ ਸ਼ਰਮਾ ਉਹਨਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
2: ਮੈਂ ਡਾਕਟਰ ਰਾਕੇਸ਼ ਕੁਮਾਰ ਸ਼ਰਮਾ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੈਸਰ ਕੰਮ ਕਰ ਰਿਹਾ ਹਾਂ। ਪਸ਼ੂ ਪਾਲਕ ਵੀਰੋ, ਅੱਜ ਆਪਾਂ ਗੱਲ ਕਰਾਂਗੇ ਪਸ਼ੂ ਪਾਲਣ ਕਿੱਤੇ 'ਚ ਪ੍ਰਚਲਿਤ ਜਿਹੜੀਆਂ ਧਾਰਨਾਵਾਂ ਨੇ ਉਹ ਕਿੰਨੀਆਂ ਕੁ ਸੱਚੀਆਂ ਨੇ ਅਤੇ ਕਿੰਨੀਆਂ ਕੁ ਗਲਤ ਹੈਗੀਆਂ ਨੇ। ਪਹਿਲੀ ਗੱਲ ਹੈਗੀ ਆ ਕਿ ਜਦੋਂ ਆਪਾਂ ਪਸ਼ੂ ਨੂੰ ਦੁੱਧੋਂ ਛੱਡ ਦਿੰਦੇ ਹਾਂ ਤਾਂ ਬਹੁਤ ਸਾਰੇ ਪਸ਼ੂ ਪਾਲਕ ਵੀਰ ਪਸ਼ੂ ਨੂੰ ਵੰਡ ਨਹੀਂ ਪਾਉਂਦੇ। ਇਹ ਬਿਲਕੁਲ ਗਲਤ ਧਾਰਨਾ ਹੈਗੀ ਆ। ਜਦੋਂ ਆਪਾਂ ਪਸ਼ੂ ਨੂੰ ਦੁੱਧੋਂ ਛੱਡ ਦਿੰਦੇ ਹਾਂ ਉਸ ਸਮੇਂ ਦੌਰਾਨ ਜਿਹੜਾ ਕਚੜੂ ਬਛੜੂ ਬੱਚੇਦਾਨੀ ਵਿੱਚ ਪਲ ਰਿਹਾ ਉਸ ਦਾ ਵਜ਼ਨ ਆ ਜਿਹੜਾ ਤਕਰੀਬਨ 20-25 ਕਿਲੋ ਵਧਣਾ ਹੁੰਦਾ ਹੈਗਾ 2 ਮਹੀਨਿਆਂ ਦੇ ਵਿੱਚ। ਅਤੇ ਜੇ ਆਪਾਂ ਉਸ ਸਮੇਂ ਦੌਰਾਨ ਵੰਡ ਨਹੀਂ ਪਾਵਾਂਗੇ ਪਸ਼ੂ ਨੂੰ ਤਾਂ ਜਿਹੜੀ ਸਾਡੀ ਲਵੇਰੀ ਹੈਗੀ ਆ ਉਹ ਕਮਜ਼ੋਰ ਹੋ ਜਾਏਗੀ ਅਤੇ ਕਮਜ਼ੋਰ ਲਵੇਰੀ ਜਦੋਂ ਸੂਏਗੀ ਤਾਂ ਉਸਦੀ ਜੇਰ ਰੁਕ ਸਕਦੀ ਆ, ਉਹਨੂੰ ਸੂਣ ਦੇ ਵਿੱਚ ਕੋਈ ਔਖ ਆ ਸਕਦੀ ਆ, ਉਹਦਾ ਦੁੱਧ ਹਮੇਸ਼ਾ ਘੱਟ ਹੋਏਗਾ, ਉਹ ਪਿੱਛਾ ਵਗੈਰਾ ਵੀ ਦੇ ਸਕਦੀ ਆ। ਇਸ ਲਈ ਜਿਹੜੀ ਪਹਿਲੀ ਧਾਰਨਾ ਹੈਗੀ ਆ ਕਿ ਦੁੱਧੋਂ ਛੱਡੇ ਪਸ਼ੂ ਨੂੰ ਵੰਡ ਨਹੀਂ ਪਾਉਣਾ, ਉੱਥੇ ਅਸੀਂ ਵੰਡ ਜ਼ਰੂਰ ਪਾਉਣਾ ਹੈਗਾ। ਸਿਫਾਰਿਸ਼ ਇਹ ਹੈਗੀ ਆ ਕਿ 2-2.5 ਕਿਲੋ ਵੰਡ ਆ ਜਿਹੜਾ ਉਹ ਵਧੀਆ ਰਹਿੰਦਾ ਹੈਗਾ। ਜੇ ਸਾਡੇ ਕੋਲ ਹਰੇ ਚਾਰੇ ਦੀ ਤੁੜ ਹੋਵੇ ਫਿਰ ਸਾਨੂੰ ਦਾਣਾ ਜਿਹੜਾ ਉਹ ਥੋੜ੍ਹਾ ਜਿਹਾ ਵੱਧ ਪਾਉਣਾ ਪਏਗਾ, ਕਈ ਵਾਰੀ 3-3.5 ਕਿਲੋ ਤੱਕ ਵੀ ਦਾਣਾ ਜਿਹੜਾ ਉਹ ਪਾਉਣਾ ਪੈ ਜਾਂਦਾ ਹੈਗਾ। ਦੂਸਰੀ ਧਾਰਨਾ ਹੈਗੀ ਆ ਕਿ ਜਦੋਂ ਗਾਂ ਮੱਝ ਸੂ ਪੈਂਦੀ ਆ ਉਸ ਤੋਂ ਬਾਅਦ ਜਿਹੜੇ ਅਸੀਂ ਕਟੜੂ ਬਛੜੂ ਨੂੰ ਬੌਲੀ ਪਿਲਾਉਂਦੇ ਹਾਂ ਉਹ ਜਦੋਂ ਤੱਕ ਜੇਰ ਨਹੀਂ ਪੈਂਦੀ ਹੈਗੀ ਉਦੋਂ ਤੱਕ ਬੌਲੀ ਨਹੀਂ ਪਿਲਾਉਂਦੇ।

ਇਹ ਵੀ ਇੱਕ ਗਲਤ ਧਾਰਨਾ ਹੈਗੀ ਆ। ਕਟੜੂ ਵਛੜੂ ਨੂੰ ਜਿਹੜੀ ਬੋਲੀ ਪਿਲਾਉਣੀ ਆ ਉਹ ਬਹੁਤ ਹੀ ਜ਼ਰੂਰੀ ਹੈਗੀ ਆ, ਪਹਿਲੇ 2 ਘੰਟਿਆਂ ਦੇ ਵਿੱਚ ਵਿੱਚ। ਬੋਲੀ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੇ ਅੰਸ਼ ਹੁੰਦੇ ਹੈਗੇ ਨੇ, ਉਹਨਾਂ ਦਾ ਜਿਹੜਾ ਸਾਈਜ਼ ਆ ਉਹ ਕਾਫੀ ਵੱਡਾ ਹੁੰਦਾ ਹੈ। ਅਤੇ ਜਿਹੜਾ ਕਟੜੂ ਜਨਮ ਲਿਆ ਹੈਗਾ ਉਹ ਜਨਮ ਤੋਂ ਪਹਿਲੇ 2 ਘੰਟਿਆਂ ਦੇ ਵਿੱਚ ਵਿੱਚ ਹੀ ਜਜ਼ਬ ਹੋ ਸਕਦੇ ਨੇ, ਅਤੇ ਜੇ ਅਸੀਂ ਉਸ ਟਾਈਮ ਦੌਰਾਨ ਬੋਲੀ ਨਹੀਂ ਪਿਲਾਵਾਂਗੇ ਤਾਂ ਉਹ ਕਟੜੂ ਬਛੜੂ ਦੇ ਵਿੱਚ ਜਿਹੜੀ ਇਮਿਊਨਿਟੀ ਹੈਗੀ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਆ, ਉਹ ਬਣੇਗੀ ਨਹੀਂ, ਅਤੇ ਫਿਰ ਕਟੜੂ ਬਛੜੂ ਨੂੰ ਬਾਅਦ ਦੇ ਵਿੱਚ ਪ੍ਰੋਬਲਮ ਆ ਸਕਦੀਆਂ। ਇਸ ਲਈ ਸਭ ਤੋਂ ਪਹਿਲਾਂ ਜਿਹੜੇ ਪਹਿਲੇ 2 ਘੰਟੇ ਆ ਉਹਨਾਂ ਦੇ ਵਿੱਚ 2 ਕਿਲੋ ਬੋਲੀ ਪਿਲਾਉਣੀ ਬਹੁਤ ਜ਼ਰੂਰੀ ਆ। ਅਗਲੇ 2 ਘੰਟਿਆਂ ਦੇ ਵਿੱਚ ਫਿਰ 2 ਕਿਲੋ ਬੋਲੀ ਪਿਲਾਉਣੀ ਆ, ਫਿਰ 3-3 ਘੰਟਿਆਂ ਬਾਅਦ ਕਿਲੋ ਕਿਲੋ ਕਿਲੋ ਬੋਲੀ ਪਿਲਾਉਣੀ ਹੈਗੀ ਆ। ਇਹ ਜਿਹੜੀ ਆਪਾਂ ਧਾਰਨਾ ਜਦੋਂ ਤੱਕ ਜ਼ੇਰ ਨਹੀਂ ਪੈਂਦੀ ਉਦੋਂ ਤੱਕ ਉਡੀਕਦੇ ਹਾਂ ਉਹ ਬਿਲਕੁਲ ਗਲਤ ਹੈਗੀ ਆ। ਇੱਥੇ ਇੱਕ ਗੱਲ ਹੋਰ ਧਿਆਨ ਰੱਖਣੀ ਆ ਕਿ ਜੇ ਆਪਾਂ ਚੁਆਈ ਕਰਦੇ ਹੈਗੇ ਹਾਂ 2 ਘੰਟੇ ਦੇ ਵਿੱਚ ਵਿੱਚ, ਜਾਂ ਕਟੜੂ ਨੂੰ ਚੁੰਘਣ ਲਈ ਛੱਡਦੇ ਹਾਂ, ਉਸ ਦੇ ਨਾਲ ਦਿਮਾਗ ਤੋਂ ਇੱਕ ਹਾਰਮੋਨ ਨਿਕਲਦਾ, ਉਸ ਨੂੰ ਅਸੀਂ ਆਕਸੀਟੋਸਿਨ ਕਹਿੰਦੇ ਹਾਂ। ਉਹ ਜਿਹੜਾ ਹਾਰਮੋਨ ਆ ਉਹ ਜ਼ੇਰ ਪੈਣ ਦੇ ਵਿੱਚ ਮਦਦ ਕਰਦਾ, ਸੋ ਚੁਆਈ ਕਰਨ ਨਾਲ ਜ਼ੇਰ ਜਲਦੀ ਪੈਂਦੀ ਹੈਗੀ ਆ। ਸੋ ਜਿਹੜੀ ਸਾਡੀ ਧਾਰਨਾ ਉਹ ਬਿਲਕੁਲ ਗਲਤ ਹੈਗੀ ਆ, ਜ਼ੇਰ ਤੱਕ ਅਸੀਂ ਨਹੀਂ ਉਡੀਕਣਾ ਹੈਗਾ, ਬੱਚੇ ਨੂੰ ਜਲਦੀ ਤੋਂ ਜਲਦੀ ਜਿਹੜੀ ਬੋਲੀ ਆ ਉਹ ਹਰ ਹਾਲਤ 'ਚ ਪਿਲਾਉਣੀ ਹੈਗੀ ਆ। ਇਸ ਤੋਂ ਬਾਅਦ ਕਈ ਵਾਰੀ ਜੁੜਵੇਂ ਬੱਚੇ ਪੈਦਾ ਹੋ ਜਾਂਦੇ ਨੇ, ਇੱਕ ਕੱਟਾ ਇੱਕ ਕੱਟੀ ਜਾਂ ਫਿਰ ਵੱਛਾ ਅਤੇ ਵੱਛੀ। ਉਹ ਜਿਹੜੀ ਕੱਟੀ ਵੱਛੀ ਆ ਉਹਨੂੰ ਅਸੀਂ ਪਾਲਦੇ ਹੈਗੇ ਹਾਂ, ਸੇਵਾ ਕਰਦੇ ਹਾਂ ਤਾਂ ਕਿ ਉਹ ਵੱਡੀ ਹੋ ਕੇ ਸੋਚਦੇ ਹਾਂ ਵੀ ਨਵੇਂ ਦੁੱਧ ਹੋਏਗੀ, ਪਰ ਉਹ ਜਿਹੜੀ ਕੱਟੀ ਵੱਛੀ ਹੈਗੀ ਆ ਉਹ ਕਦੇ ਵੀ ਨਵੇਂ ਦੁੱਧ ਨਹੀਂ ਹੋ ਸਕਦੀ। ਜੇ ਤਾਂ ਦੋਨੋਂ ਕੱਟੀਆਂ ਹੋਣ ਜਾਂ ਦੋਨੋਂ ਵੱਛੀਆਂ ਹੋਣ ਉਹ ਤਾਂ ਠੀਕ ਹੋਣਗੀਆਂ, ਉਹਨਾਂ ਨੂੰ ਤਾਂ ਪਾਲਣਾ ਜਾਇਜ਼ ਹੈਗਾ। ਪਰ ਜਿਹੜੇ ਕੱਟਾ ਅਤੇ ਕੱਟੀ ਆ, ਵੱਛਾ ਅਤੇ ਵੱਛੀ, ਉਹਦੇ ਵਿੱਚ ਉਹ ਕੱਟੀ ਵੱਛੀ ਆ ਉਹ ਕਦੇ ਵੀ ਪਾਲਣੀ ਨਹੀਂ ਚਾਹੀਦੀ। ਉਹ ਹਿਜੜਾ ਹੁੰਦੀ ਹੈਗੀ ਆ, ਉਹ ਜਿਹੜਾ ਹੈਗਾ ਹੇਹੇ 'ਚ ਨਹੀਂ ਆ ਸਕਦੀ, ਜਾਂ ਜੇ ਕਿਤੇ ਹੇਹੇ 'ਚ ਆ ਵੀ ਜਾਂਦੀ ਆ ਤਾਂ ਉਹ ਕਦੇ ਫਿਰ ਗੱਬਣ ਨਹੀਂ ਰਹਿ ਸਕਦੀ। ਇਸ ਲਈ ਬਿਹਤਰ ਇਹ ਹੈਗਾ ਕਿ ਜੁੜਵੇਂ ਬੱਚਿਆਂ 'ਚੋਂ ਕੱਟੇ ਕੱਟੀ ਅਤੇ ਵੱਛੇ ਵੱਛੀ ਦੇ ਵਿੱਚੋਂ ਕੱਟੀ ਵੱਛੀ ਨੂੰ ਕਦੇ ਵੀ ਨਾ ਪਾਲੋ, ਇਹ ਗਲਤ ਧਾਰਨਾ ਹੈਗੀ ਆ ਜਿਹੜਾ ਵੀ ਬੰਦਾ ਉਸ ਨੂੰ ਪਾਲਦਾ ਹੈਗਾ। ਕਈ ਵਾਰੀ ਕਟੜੂ ਵਛੜੂ ਬਿਲਕੁਲ ਤੰਦਰੁਸਤ ਹੁੰਦਾ, ਆਪਾਂ ਉਹਨੂੰ ਮਲੱਪ ਰਹਿਤ ਵਾਲੀ ਦਵਾਈ ਦੇ ਦਿੰਦੇ ਹਾਂ ਅਤੇ ਉਹ ਦਵਾਈ ਪਿਲਾਉਣ ਤੋਂ ਬਾਅਦ ਉਹ ਕਟੜੂ ਵਛੜੂ ਦੀ ਮੌਤ ਹੋ ਜਾਂਦੀ ਆ। ਸੋ ਇੱਥੇ ਫਿਰ ਜਿਹੜੇ ਪਸ਼ੂ ਪਾਲਕ ਵੀਰ ਆ ਉਹ ਦਵਾਈ ਨੂੰ ਦੋਸ਼ ਦਿੰਦੇ ਹੈਗੇ ਆ ਵੀ ਦਵਾਈ ਪਿਲਾਉਣ ਦੇ ਨਾਲ ਪ੍ਰੋਬਲਮ ਆ ਗਈ। ਦਵਾਈ ਪਿਲਾਉਣ ਨਾਲ ਪ੍ਰੋਬਲਮ ਨਹੀਂ ਆਉਂਦੀ ਹੈਗੀ, ਪ੍ਰੋਬਲਮ ਆਉਂਦੀ ਆ ਜਦੋਂ ਕਟੜੂ ਵਛੜੂ ਨੂੰ ਕਬਜ਼ ਹੋਈ ਹੋਵੇ, ਉਸ ਟਾਈਮ 'ਤੇ ਜੇ ਆਪਾਂ ਦਵਾਈ ਦੇ ਦਈਏ, ਜਿਹੜੀ ਮਲੱਪ ਮਾਰਨ ਵਾਲੀ ਦਵਾਈ ਆ ਇਹ ਸਾਰੀਆਂ ਦਵਾਈਆਂ ਮਲੱਪਾਂ ਨੂੰ ਮਾਰ ਦਿੰਦੀਆਂ ਨੇ ਅਤੇ ਜਿਹੜੇ ਮਰੇ ਹੋਏ ਮਲੱਪ ਨੇ ਉਹਨਾਂ ਨੂੰ ਸਰੀਰ ਦੇ ਵਿੱਚੋਂ ਬਾਹਰ ਨਹੀਂ ਕੱਢਦੀਆਂ। ਅਤੇ ਜੇ ਕਟੜੂ ਵਛੜੂ ਨੂੰ ਕਬਜ਼ ਹੋਈ ਹੋਵੇ ਉਹਦੇ ਨਾਲ ਜਿਹੜਾ ਮਰਿਆ ਹੋਇਆ ਮਲੱਪ ਆ ਉਹ ਅੰਤੜੀ ਵਿੱਚ ਹੀ ਰਹਿ ਜਾਂਦਾ ਅਤੇ ਉਹ ਅੰਤੜੀ ਦੇ ਵਿੱਚ ਫਿਰ 4 ਘੰਟਿਆਂ ਬਾਅਦ ਇੱਕ ਜ਼ਹਿਰ ਪੈਦਾ ਕਰਦਾ, ਉਸ ਜ਼ਹਿਰ ਨੂੰ ਅਸਕੈਰੀਡੀਨ ਕਹਿੰਦੇ ਆ। ਅਤੇ ਕਟੜੂ ਵਛੜੂ ਦੀ ਮੌਤ ਆ ਜਿਹੜੀ ਉਸ ਜ਼ਹਿਰ ਦੇ ਕਾਰਨ ਹੁੰਦੀ ਆ ਜਿਹਨੂੰ ਆਪਾਂ ਅਸਕੈਰੀਡੀਨ ਕਹਿੰਦੇ ਹਾਂ। ਸੋ ਜਦੋਂ ਵੀ ਕਿਤੇ ਮਲੱਪ ਵਾਲੀ ਦਵਾਈ ਦੇਣੀ ਹੈਗੀ ਆ ਮਲੱਪ ਮਾਰਨ ਲਈ, ਤਾਂ ਕਟੜੂ ਵਛੜੂ ਨੂੰ ਪਹਿਲਾਂ ਤੇਲ ਦੇਣਾ ਹੈਗਾ ਤਾਂ ਕਿ ਉਹਦੀ ਜਿਹੜੀ ਕਬਜ਼ਾ ਉਹ ਦੂਰ ਹੋ ਸਕੇ। ਸੋ 1 ਡੰਗ 2 ਡੰਗ ਜਾਂ 3 ਡੰਗ ਜਿਹੜਾ ਹੈਗਾ ਤੇਲ ਦੇ ਦਈਓ, ਜਦੋਂ ਉਹਦੀ ਕਬਜ਼ ਦੂਰ ਹੋ ਗਈ ਉਸ ਤੋਂ ਬਾਅਦ ਦਵਾਈ ਪਿਲਾਓਗੇ ਅਤੇ ਕਟੜੂ ਵਛੜੂ ਨੂੰ ਜਿਹੜੀ ਕਦੇ ਵੀ ਪ੍ਰੋਬਲਮ ਨਹੀਂ ਆਏਗੀ। ਫਿਰ ਕਈ ਵਾਰੀ ਕੀ ਹੁੰਦਾ ਕਿ ਗਾਂ ਮੱਝ ਦਾ ਜਿਹੜਾ ਦੁੱਧ ਹੈਗਾ ਉਹ ਗੁਲਾਬੀ ਰੰਗ ਦਾ ਹੋ ਜਾਂਦਾ। ਦੁੱਧ ਦੀ ਮਾਤਰਾ ਤਾਂ ਪੂਰੀ ਹੈਗੀ ਆ ਵੀ ਜੇ ਕੋਈ ਮੱਝ ਜਿਹੜੀ ਹੈਗੀ ਆ 10 ਲੀਟਰ ਦੁੱਧ ਦੇ ਰਹੀ ਆ ਤਾਂ ਦੁੱਧ ਉਨਾ ਹੀ ਆ, ਪਰ ਜਿਹੜਾ ਦੁੱਧ ਦਾ ਰੰਗ ਆ ਉਹ ਗੁਲਾਬੀ ਹੋ ਜਾਂਦਾ। ਅਤੇ ਉਸ ਹਾਲਤ ਦੇ ਵਿੱਚ ਆਪਾਂ ਫਿਰ ਜਿਹੜੇ ਹੈਗੇ ਹਾਂ ਟੀਕੇ ਲਗਵਾਉਂਦੇ ਹੈਗੇ ਹਾਂ, ਉਹ 'ਚ ਕਈ ਵਾਰੀ ਡਾਕਟਰ ਐਂਟੀਬਾਇਓਟਿਕ ਦੇ ਟੀਕੇ ਲਗਾ ਦਿੰਦਾ ਅਤੇ ਉਹ ਬਿਲਕੁਲ ਗਲਤ ਹੈਗਾ। ਜਿਹੜੀ ਇਹ ਗੁਲਾਬੀ ਦੁੱਧ ਆਉਣਾ ਹੈਗਾ ਇਹ ਮਸਟਾਈਟਸ ਦੀ ਪ੍ਰੋਬਲਮ ਨਹੀਂ ਹੈਗੀ, ਇਸ ਬਿਮਾਰੀ ਦਾ ਨਾਂ ਹੁੰਦਾ ਗਲੈਕਟੋਰੇਜ਼ੀਆ। ਅਤੇ ਇਹਦੇ ਵਿੱਚ ਐਂਟੀਬਾਇਓਟਿਕ ਲਾਉਣ ਦੀ ਕੋਈ ਲੋੜ ਨਹੀਂ ਹੁੰਦੀ, ਬਲਕਿ ਇੱਥੇ ਆਪਾਂ ਨੇ ਕੈਲਸ਼ੀਅਮ ਦੇਣਾ ਹੁੰਦਾ। ਕੈਲਸ਼ੀਅਮ ਦੀ ਆਪਾਂ ਬੋਤਲ ਨਾੜੀ 'ਚ ਲਗਵਾ ਸਕਦੇ ਹਾਂ, ਜਾਂ ਫਿਰ 2 ਬ੍ਰੈਂਡਡ ਦਵਾਈਆਂ ਆਉਂਦੀਆਂ ਹੈਗੀਆਂ ਨੇ, ਇੱਕ ਐਪਥੋਕੇਅਰ ਆ ਇੱਕ ਮੈਸਟੀਕੇਅਰ ਆ। ਸੋ ਇਹ 60 ਗ੍ਰਾਮ ਦਾ ਪੈਕਟ ਹੁੰਦਾ, ਇੱਕ ਪੈਕਟ ਸਵੇਰ ਨੂੰ ਦੇਣਾ ਐਪਥੋਕੇਅਰ, ਮੈਸਟੀਕੇਅਰ ਸ਼ਾਮ ਨੂੰ ਦੇਣਾ। ਅਤੇ ਜਦੋਂ ਆਪਾਂ 10 ਕੁ ਦਿਨ ਇਹ ਪਾਊਡਰ ਦੇ ਦਈਏ, 10 ਕੁ ਦਿਨਾਂ ਦੇ ਵਿੱਚ ਜਿਹੜਾ ਦੁੱਧ ਹੈਗਾ ਗੁਲਾਬੀ ਤੋਂ

ਬਿਲਕੁਲ ਸਫੈਦ ਹੋ ਜਾਂਦਾ ਹੈਗਾ। ਇਸੇ ਤਰ੍ਹਾਂ ਹੀ ਗਰਮੀਆਂ ਦੇ ਵਿੱਚ ਜਿਹੜੀਆਂ ਬਲੈਤੀ ਗਾਵਾਂ ਨੇ ਉਹਨਾਂ ਨੂੰ ਕਈ ਵਾਰੀ ਜਿਹੜਾ ਹੈਗਾ ਇਹ ਸਰੀਰਕ ਤਾਪਮਾਨ ਵੱਧ ਹੋ ਜਾਂਦਾ ਹੈਗਾ। ਜਦੋਂ ਆਪਾਂ ਥਰਮਾਮੀਟਰ ਲਗਾਉਂਦੇ ਹਾਂ ਤਾਂ ਥਰਮਾਮੀਟਰ ਦੱਸਦਾ ਹੈਗਾ 104 105 ਟੈਂਪਰੇਚਰ, 104 105 ਡਿਗਰੀ ਫਾਰਨਹੀਟ ਟੈਂਪਰੇਚਰ, ਪਰ ਉਹ ਜਾਨਵਰ ਪੱਠੇ ਖਾਈ ਜਾਂਦਾ। ਅਤੇ ਆਪਾਂ ਫਿਰ ਡਾਕਟਰ ਤੋਂ ਟੀਕੇ ਲਗਵਾਉਂਦੇ ਹਾਂ, ਉੱਥੇ ਡਾਕਟਰ ਕਈ ਵਾਰੀ ਐਂਟੀਬਾਇਓਟਿਕ ਦੇ ਟੀਕੇ ਵੀ ਲਗਾ ਦਿੰਦਾ। ਸੋ ਇਹ ਬੁਖਾਰ ਦੀ ਸਮੱਸਿਆ ਨਹੀਂ ਹੈਗੀ, ਇਹ ਹਾਈਪਰਥਰਮੀਆ ਦੀ ਸਮੱਸਿਆ ਹੈਗੀ ਆ। ਇੱਥੇ ਵੀ ਐਂਟੀਬਾਇਓਟਿਕ ਦੇ ਟੀਕੇ ਲਗਾਉਣ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ। ਜੇ ਤਾਂ ਆਪਾਂ ਰੋਪੜ ਜਾਂ ਨਵਾਂਸ਼ਹਿਰ ਜ਼ਿਲ੍ਹਿਆਂ ਦੇ ਵਿੱਚ ਹੈਗੇ ਹਾਂ, ਉੱਥੇ ਆਪਾਂ ਨੂੰ ਆਇਓਡੀਨ ਦੇ ਟੀਕੇ ਲਗਵਾਉਣ ਦੀ ਜ਼ਰੂਰਤ ਆ। ਉਹਨਾਂ ਇਲਾਕਿਆਂ ਦੇ ਵਿੱਚ ਆਇਓਡੀਨ ਦੀ ਕਮੀ ਆ। ਅਤੇ ਜੇ ਆਪਾਂ ਮਾਝੇ ਦੇ ਵਿੱਚ ਹੈਗੇ ਹਾਂ, ਉੱਥੇ ਜ਼ਿਆਦਾਤਰ ਮੈਗਨੀਸ਼ੀਅਮ ਦੀ ਘਾਟ ਪਾਈ ਗਈ ਆ। ਸੋ ਮੈਗਨੀਸ਼ੀਅਮ ਅਤੇ ਆਇਓਡੀਨ ਦੋਨਾਂ ਦੀ ਘਾਟ ਦੇ ਵਿੱਚ ਗਰਮੀਆਂ 'ਚ ਗਾਵਾਂ ਨੂੰ ਜਿਹੜਾ ਹੈਗਾ ਇਹ ਤਾਪਮਾਨ ਵੱਧ ਜਾਂਦਾ ਹੈਗਾ। ਸੋ ਇਹ ਆਪਾਂ ਮੈਗਨੀਸ਼ੀਅਮ ਦੀ ਘਾਟ ਪੂਰਾ ਕਰਨ ਲਈ ਮੈਗਨੀਸ਼ੀਅਮ ਆਕਸਾਈਡ ਦਿੰਦੇ ਹੁੰਦੇ ਹਾਂ, ਅਤੇ ਆਇਓਡੀਨ ਦੀ ਘਾਟ ਪੂਰਾ ਕਰਨ ਲਈ ਆਇਓਡੀਨ ਦੇ ਟੀਕੇ ਲਗਾਉਂਦੇ ਹਾਂ, ਅਤੇ ਉਹਦੇ ਨਾਲ ਜਿਹੜਾ ਉਹਦਾ ਟੈਂਪਰੇਚਰ ਹੈਗਾ ਹੈ ਉਹ ਨੋਰਮਲ 'ਤੇ ਆ ਜਾਂਦਾ। ਕਈ ਵਾਰੀ ਲਵੇਰੀਆਂ ਨੂੰ ਬੰਨ ਪੈ ਜਾਂਦਾ ਹੈਗਾ, ਅਤੇ ਉਹ ਬੰਨ ਦੇ ਨਾਲ ਨਾਲ ਅਫਾਰਾ ਵੀ ਲਗਾਤਾਰ ਰਹਿੰਦਾ ਹੈ, ਅਤੇ ਉੱਥੇ ਜੇ ਆਪਾਂ ਟੀਕਿਆਂ ਨਾਲ ਉਹਦਾ ਇਲਾਜ ਕਰੀਏ ਉਹ ਪਸ਼ੂ ਠੀਕ ਨਹੀਂ ਹੁੰਦਾ ਹੈਗਾ। ਸੋ ਇਹ ਜਿਹੜੀ ਪ੍ਰੋਬਲਮ ਹੈਗੀ ਆ ਵੀ ਜਦੋਂ ਕਬਜ਼ ਬਹੁਤ ਜ਼ਬਰਦਸਤ ਹੋ ਜਾਏ, ਬੰਨ ਪੈ ਜਾਏ ਪਸ਼ੂ ਨੂੰ ਅਤੇ ਨਾਲ ਹੀ ਅਫਾਰਾ ਰਹੇ, ਇਹ ਇੱਕ ਸਰਜੀਕਲ ਪ੍ਰੋਬਲਮ ਬਣ ਜਾਂਦੀ ਆ। ਇਹ ਜਿਹੜੀ ਪ੍ਰੋਬਲਮ ਆ ਜਾਂ ਤਾਂ ਪਸ਼ੂ ਦੇ ਲੋਹਾ ਖਾਣ ਵੇਲੇ ਆਉਂਦੀ ਆ ਵੀ ਕੋਈ ਤਿੱਖੀ ਚੀਜ਼ ਖਾ ਲਈ ਪਸ਼ੂ ਨੇ, ਜਾਂ ਫਿਰ ਪਸ਼ੂ ਨੂੰ ਜਿਹੜਾ ਛਾਤੀ ਦਾ ਹਰਨੀਆ ਹੋ ਜਾਵੇ। ਸੋ ਇਹ ਸਰਜੀਕਲ ਪ੍ਰੋਬਲਮ ਆ, ਇਹ ਦੋਨੋਂ ਪ੍ਰੋਬਲਮ ਨੂੰ ਠੀਕ ਕਰਨ ਲਈ ਆਪਾਂ ਨੂੰ ਓਪਰੇਸ਼ਨ ਕਰਾਉਣਾ ਪਏਗਾ, ਇਹ ਦਵਾਈਆਂ ਦੇ ਨਾਲ ਠੀਕ ਨਹੀਂ ਹੁੰਦੀ ਹੈਗੀ। ਸੋ ਜੇ ਆਪਾਂ ਉੱਥੇ ਇਲਾਜ ਕਰੀ ਜਾਈਏ ਤਾਂ ਉਹ ਸਾਡੀ ਗਲਤ ਧਾਰਨਾ ਹੋਏਗੀ ਆਪਣੇ। ਕਈ ਵਾਰੀ ਜਿਹੜੀਆਂ ਬਲੈਤੀ ਗਾਵਾਂ ਨੇ ਜਦੋਂ ਉਹ ਹੇਹੇ ਚਾਉਂਦੀਆਂ ਨੇ ਤਾਂ ਹੇਹੇ ਦੇ ਅਖੀਰ ਦੇ ਵਿੱਚ, ਜਾਣੀ ਹੇਹਾ ਖਤਮ ਹੋਣ ਤੋਂ ਤਕਰੀਬਨ 24-36 ਘੰਟੇ ਬਾਅਦ ਉਹ ਕਈ ਵਾਰੀ ਖੂਨ ਸੁੱਟਦੀਆਂ ਨੇ, ਅਤੇ ਖੂਨ ਸੁੱਟਣ ਤੋਂ ਬਾਅਦ ਵੀ ਆਪਾਂ ਕਈ ਵਾਰੀ ਗਰਭਦਾਨ ਦਾ ਟੀਕਾ ਲਗਾ ਦਿੰਦੇ ਹਾਂ, ਮਸਨੂਈ ਗਰਭਦਾਨ ਵਾਲਾ। ਸੋ ਉੱਥੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਜਦੋਂ ਕੋਈ ਬਲੈਤੀ ਗਾਂ ਖੂਨ ਸੁੱਟ ਜਾਵੇ ਤਾਰਾਂ ਦੇ ਵਿੱਚ, ਤਾਂ ਇਹ ਸਮਝ ਲੈਣਾ ਕਿ ਉਹਦਾ ਹੇਹਾ ਖਤਮ ਹੋਏ ਨੂੰ 24 ਘੰਟੇ ਤੋਂ ਵੀ ਵੱਧ ਸਮਾਂ ਲੰਘ ਚੁੱਕਾ ਹੈ, ਅਤੇ ਉੱਥੇ ਜਿੰਨੇ ਵੀ ਆਪਾਂ ਮਸਨੂਈ ਗਰਭਦਾਨ ਵਾਲੇ ਟੀਕੇ ਲਗਾਏ ਚੱਲੀਏ ਉਹਦਾ ਕੋਈ ਫਾਇਦਾ ਨਹੀਂ ਹੋਣਾ ਹੈਗਾ। ਸੋ ਖੂਨ ਸੁੱਟਣ ਤੋਂ ਬਾਅਦ ਕੋਈ ਵੀ ਟੀਕਾ ਲਗਵਾਉਣਾ ਜਾਇਜ਼ ਨਹੀਂ ਹੈਗਾ। ਫਿਰ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਜੇ ਪਸ਼ੂਆਂ ਦੇ ਦੁੱਧ ਦੇ ਵਿੱਚ ਛਿੱਦੀਆਂ ਆਉਣ ਲੱਗ ਜਾਣ ਜਾਂ ਲੇਵੇ 'ਤੇ ਸੋਜ ਆ ਜਾਵੇ, ਉੱਥੇ ਲੋਕ ਮਿੱਠਾ ਸੋਡਾ ਖਵਾਉਂਦੇ ਆ ਪਸ਼ੂ ਨੂੰ, ਇਹ ਵੀ ਇੱਕ ਗਲਤ ਧਾਰਨਾ ਹੈਗੀ ਆ। ਜਦੋਂ ਕਿਤੇ ਵੀ ਲੇਵੇ ਦੀ ਸੋਜ ਹੋਵੇ ਜਾਂ ਫਿਰ ਦੁੱਧ 'ਚ ਛਿੱਦੀਆਂ ਆਉਣ, ਉਸ ਟਾਈਮ ਦੇ ਉੱਤੇ ਤੁਸੀਂ ਨੁਸ਼ਾਦਰ ਦੇ ਸਕਦੇ ਹੋ, ਨਿੰਬੂ ਦਾ ਸੱਤ ਦੇ ਸਕਦੇ ਹੋ, ਜਾਂ ਫਿਰ ਨਿੰਬੂ ਦੇ ਸਕਦੇ ਹੋ। ਨਿੰਬੂ ਦਾ ਸੱਤ ਜਾਂ ਠੀਕਰੀ ਨਿਸ਼ਾਦਰ ਆ ਜਿਹੜਾ ਇਹ ਦੋ ਦੋ ਤੋਲੇ ਦੇਣਾ ਹੁੰਦਾ ਹੈਗਾ। ਸੋ ਹਫ਼ਤਾ 10 ਦਿਨ ਦੇ ਦਿਓ, ਇਹਦਾ ਫਾਇਦਾ ਹੋਏਗਾ। ਮਿੱਠਾ ਸੋਡਾ ਦਿਓਗੇ ਉਹਦੇ ਨਾਲ ਪ੍ਰੋਬਲਮ ਸਗੋਂ ਵੱਧ ਜਾਏਗੀ। ਮੱਝਾਂ ਦੇ ਵਿੱਚ ਚਿੱਚੜ ਵੈਸੇ ਤਾਂ ਘੱਟ ਲੱਗਦੇ ਹੈਗੇ ਨੇ, ਪਰ ਜੇ ਕਿਤੇ ਲੱਗ ਜਾਣ ਆਪਣੇ ਕਈ ਲੋਕ ਫਿਰ ਉਹਨੂੰ ਚਿੱਚੜਾਂ ਮਾਰਨ ਵਾਲੀ ਦਵਾਈ ਆ ਜਿਹੜੀ ਉਹ ਪਿੰਡੇ 'ਤੇ ਮਲਦੇ ਹੈਗੇ ਨੇ, ਅਤੇ ਇਹ ਜਦੋਂ ਦਵਾਈ ਮਲਦੇ ਹਾਂ ਜੇ ਆਪਾਂ ਕਿਤੇ ਸ਼ਾਮ ਨੂੰ ਮਲ ਦਈਏ ਫਿਰ ਜ਼ਿਆਦਾ ਦਿੱਕਤ ਆਉਂਦੀ ਹੈਗੀ ਆ। ਜਿੰਨੀਆਂ ਵੀ ਚਿੱਚੜ ਮਾਰਨ ਵਾਲੀਆਂ ਦਵਾਈਆਂ ਨੇ ਇਹਨਾਂ ਦਾ ਜਿਹੜਾ ਤਜਰਬਾ ਹੈ ਉਹ ਗਾਵਾਂ ਦੇ ਉੱਤੇ ਹੋਇਆ ਹੈਗਾ, ਮੱਝਾਂ ਦੇ ਉੱਤੇ ਨਹੀਂ। ਸੋ ਮੱਝਾਂ ਦੇ ਲਈ ਸਾਰੀਆਂ ਹੀ ਜਿਹੜੀਆਂ ਚਿੱਚੜ ਮਾਰਨ ਵਾਲੀਆਂ ਦਵਾਈਆਂ ਨੇ ਉਹ ਨੁਕਸਾਨ ਕਰਦੀਆਂ ਨੇ, ਅਤੇ ਇਹ ਜਿਹੜਾ ਨੁਕਸਾਨ ਹੈਗਾ ਹੈ ਉਹ ਤਕਰੀਬਨ 4-5 ਘੰਟੇ ਬਾਅਦ ਸਾਹਮਣੇ ਆਉਂਦਾ। ਅਤੇ ਜੇ ਆਪਾਂ ਨੇ ਦਵਾਈ ਸ਼ਾਮ ਨੂੰ 6-7 ਵਜੇ ਲਗਾ ਦਿੱਤੀ ਅਤੇ ਉਸ ਦਵਾਈ ਦਾ ਜਿਹੜਾ ਮਾੜਾ ਜਿਹੜਾ ਅਸਰ ਆ ਉਹ ਤਕਰੀਬਨ ਰਾਤ ਨੂੰ 11-12 ਵਜੇ ਦੇ ਕਰੀਬ ਆਏਗਾ, ਅਤੇ ਉਸ ਵੇਲੇ ਆਪਾਂ ਜੇ ਸੁੱਤੇ ਹੋਵਾਂਗੇ ਅਤੇ ਸਾਡਾ ਜਿਹੜਾ ਪਸ਼ੂ ਆ ਉਹ ਨੁਕਸਾਨਿਆ ਜਾ ਸਕਦਾ। ਅਤੇ ਜੇ ਆਪਾਂ ਉਸ ਟਾਈਮ 'ਤੇ ਜਾਗਦੇ ਵੀ ਹੋਈਏ ਅਤੇ ਉਸ ਟਾਈਮ 'ਤੇ ਸਾਨੂੰ ਡਾਕਟਰ ਨਹੀਂ ਮਿਲੇਗਾ ਕੋਈ ਵੀ, ਅਤੇ ਜੇ ਡਾਕਟਰ ਮਿਲ ਵੀ ਗਿਆ ਤਾਂ ਉੱਥੇ ਬਚਾਅ ਦੇ ਲਈ ਜਿਹੜੇ ਟੀਕੇ ਲੱਗਣੇ ਆ ਉਹ ਸਾਨੂੰ ਦਵਾਈਆਂ ਵਾਲੀ ਦੁਕਾਨ ਤੋਂ ਨਹੀਂ ਮਿਲਣਗੇ। ਸੋ ਇਸ ਲਈ ਕੋਸ਼ਿਸ਼ ਸਾਨੂੰ ਇਹੀ ਕਰਨੀ ਚਾਹੀਦੀ ਆ ਕਿ ਜਿਹੜੀਆਂ ਚਿੱਚੜ ਮਾਰਨ ਵਾਲੀਆਂ ਦਵਾਈਆਂ ਨੇ ਉਹ ਹਮੇਸ਼ਾ ਹੀ ਸਵੇਰ ਦੇ ਵਕਤ ਮਲੀਆਂ ਜਾਣ। ਕੁਝ ਕੁ

ਮੱਝਾਂ ਦੀ ਜਿਹੜੀ ਪੂਛ ਹੈਗੀ ਆ ਉਹਦਾ ਜਿਹੜਾ ਸਿਰਾ ਹੈਗਾ ਉਹ ਸੁੱਕ ਜਾਂਦਾ, ਅਤੇ ਜਿਹੜੇ ਪਸ਼ੂ ਪਾਲਕ ਵੀਰ ਨੇ ਉਹਨੂੰ ਫਿਰ ਗਰਮ ਤੇਲ ਦੇ ਵਿੱਚ ਡੁਬੋ ਦਿੰਦੇ ਆ। ਇਹ ਵੀ ਬਿਲਕੁਲ ਗਲਤ ਧਾਰਨਾ ਹੈਗੀ ਆ। ਜਦੋਂ ਗਾਂ ਮੱਝ ਦੀ ਪੂਛ ਦਾ ਸਿਰਾ ਸੁੱਕ ਜਾਵੇ ਤਾਂ ਇਹ ਇੱਕ ਦੇਗ ਨਾਲਾ ਬਿਮਾਰੀ ਦੀ ਨਿਸ਼ਾਨੀ ਹੈਗੀ ਆ। ਦੇਗ ਨਾਲਾ ਬਿਮਾਰੀ ਸਲਫਰ ਦੀ ਘਾਟ ਕਾਰਨ ਅਤੇ ਸਲੀਨੀਅਮ ਦੀ ਵਾਧ ਕਾਰਨ ਹੁੰਦੀ ਆ। ਅਤੇ ਪੰਜਾਬ ਦੀ ਜੇ ਗੱਲ ਕਰੀਏ, ਜਿਹੜਾ ਸਲੀਨੀਅਮ ਆ ਨਵਾਂਸ਼ਹਿਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਹੈਗਾ। ਜਿਹੜੇ ਨਵਾਂਸ਼ਹਿਰ ਦੇ ਪਿੰਡ ਹੈਗੇ ਆ, ਜੈਨਪੁਰ ਜਾਂ ਇਸ ਦੇ ਨਾਲ ਲੱਗਦੇ, ਉੱਥੇ ਮਿੱਟੀ ਦੇ ਵਿੱਚ ਸਲੀਨੀਅਮ ਇੰਨਾ ਜ਼ਿਆਦਾ ਹੈਗਾ ਕਿ ਜੇ ਆਪਾਂ ਉਹ ਪੱਠੇ ਜਿਹੜੇ ਹੈਗੇ ਨੇ ਪਸ਼ੂਆਂ ਨੂੰ ਪਾਉਂਦੇ ਹਾਂ ਤਾਂ ਉਹਦੇ ਨਾਲ ਪੂਛ ਦੇ ਬਾਲ ਸੁੱਕ ਜਾਂਦੇ ਆ ਅਤੇ ਪੂਛ ਦਾ ਸਿਰਾ ਸੁੱਕਣ ਲੱਗ ਜਾਂਦਾ, ਖੁਰਾਂ 'ਤੇ ਤਰੇੜਾਂ ਆਉਣ ਲੱਗ ਜਾਂਦੀਆਂ ਨੇ, ਕੰਨ ਮੁੜ ਜਾਂਦੇ ਹੈਗੇ ਆ, ਕੰਨ ਦੇ ਸਿਰੇ ਸੁੱਕ ਜਾਂਦੇ ਹੈਗੇ ਨੇ। ਸੋ ਇਹ ਜਿਹੜੀ ਬਿਮਾਰੀ ਆ, ਕਿਉਂਕਿ ਸਲੀਨੀਅਮ ਦੀ ਬਹੁਤਾਤ ਦੇ ਨਾਲ ਹੋ ਰਹੀ ਆ, ਇਸ ਲਈ ਸਲੀਨੀਅਮ ਯੁਕਤ ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਨੂੰ ਫੀਡ ਦੇ ਵਿੱਚ ਨਾ ਪਾਓ, ਖਾਸ ਕਰਕੇ ਗੰਨੇ ਦੇ ਆਗ ਅਤੇ ਛੋਲਿਆਂ ਦਾ ਛਿਲਕਾ ਅਤੇ ਇੱਕ ਸਲੀਨੀਅਮ ਯੁਕਤ ਜਿਹੜਾ ਖਣਿਜ ਮਿਸ਼ਰਣ ਹੈਗਾ ਇਹ ਪਸ਼ੂਆਂ ਦੀ ਫੀਡ ਦੇ ਵਿੱਚ ਨਾ ਪਾਈਏ। ਇਸ ਦੇ ਬਦਲੇ ਆਪਾਂ ਨੇ ਗੰਧਕ ਪਾਣੀ ਹੈਗੀ ਆ, ਗੰਧਕ ਅਲੱਗ ਅਲੱਗ ਜਿਹੜੀ ਹੈਗੀ ਆ ਸਾਲਟ ਦੇ ਵਿੱਚ ਆਪਾਂ ਨੇ ਲੈਣੀ ਹੈਗੀ ਆ, ਜਿਸ ਤਰ੍ਹਾਂ ਕਾਪਰ ਸਲਫੇਟ ਆ, ਜ਼ਿੰਕ ਸਲਫੇਟ ਆ, ਮੈਗਨੀਸ਼ੀਅਮ ਸਲਫੇਟ ਆ, ਮੈਂਗਾਨੀਜ਼ ਸਲਫੇਟ ਆ, ਇਹ 6-7 ਸਲਫੇਟ ਹੁੰਦੇ ਹੈਗੇ ਨੇ। ਇਹਨਾਂ ਨੂੰ ਰਲਾ ਕੇ ਪਾਊਡਰ ਬਣਾ ਕੇ ਉਹ ਆਪਾਂ ਨੇ ਪਸ਼ੂ ਨੂੰ ਦੇਣਾ ਹੈਗਾ, ਜਾਂ ਫਿਰ ਗੰਧਕ ਦੇ ਟੀਕੇ ਆਉਂਦੇ ਹੈਗੇ ਨੇ, 5 ml ਦਾ ਟੀਕਾ ਮਿਲਦਾ ਮਾਰਕੀਟ ਦੇ ਵਿੱਚ, ਉਹ ਆਪਾਂ ਨੇ ਡੂੰਘਾ ਲਗਾਉਣਾ ਹੈਗਾ ਗਰਦਨ ਦੇ ਵਿੱਚ, ਹਫ਼ਤੇ ਹਫ਼ਤੇ ਬਾਅਦ ਲਗਾਉਣਾ, ਅਤੇ ਜਦੋਂ ਆਪਾਂ 10 ਟੀਕੇ ਲਗਾ ਚੁੱਕੇ ਹੁੰਦੇ ਹਾਂ ਉਹਦੇ ਨਾਲ ਜਿਹੜਾ ਪੂਛ ਦਾ ਸਿਰਾ ਹੈਗਾ ਉਹ ਆਪਣੇ ਆਪ ਠੀਕ ਹੋ ਜਾਂਦਾ। ਜਿੱਥੇ ਤਾਂ ਪੂਛ ਬਿਲਕੁਲ ਹੀ ਸੁੱਕ ਗਈ ਆ ਉਨਾ ਕੁ ਹਿੱਸਾ ਤਾਂ ਸਾਨੂੰ ਕਈ ਵਾਰੀ ਕੱਟਣਾ ਪੈਂਦਾ ਹੈਗਾ ਓਪਰੇਸ਼ਨ ਕਰਕੇ, ਪਰ ਜਿਹੜੀ ਬਾਕੀ ਦੀ ਪੂਛ ਆ ਉਹ ਸਹੀ ਸਲਾਮਤ ਰਹਿੰਦੀ ਹੈਗੀ ਆ, ਉੱਥੇ ਕੋਈ ਪ੍ਰੋਬਲਮ ਨਹੀਂ ਆਉਂਦੀ। ਇੱਕ ਧਾਰਨਾ ਇਹ ਹੈਗੀ ਆ ਪੰਜਾਬ ਦੇ ਵਿੱਚ ਕਿ ਜਿਹੜੇ ਮੂੰਹ ਖੁਰ ਜਾਂ ਗਲਘੋਟੂ ਦੀ ਬਿਮਾਰੀ ਤੋਂ ਆਪਾਂ ਵੈਕਸੀਨ ਦੇ ਟੀਕੇ ਲਗਾਉਂਦੇ ਹਾਂ, ਉਹ ਜੇ ਟੀਕੇ ਲਗਾ ਲਈਏ ਉਹਦੇ ਨਾਲ ਪਸ਼ੂਆਂ ਦਾ ਦੁੱਧ ਸੁੱਕ ਜਾਂਦਾ ਹੈ, ਜਾਂ ਕਈ ਵਾਰੀ ਪਸ਼ੂ ਆ ਜਿਹੜੇ ਉਹ ਬੱਚਾ ਸੁੱਟ ਜਾਂਦੇ ਆ। ਇਹ ਵੀ ਬਿਲਕੁਲ ਗਲਤ ਧਾਰਨਾ ਹੈਗੀ ਆ। ਮੂੰਹ ਖੁਰ ਗਲਘੋਟੂ ਦਾ ਟੀਕਾ ਲਗਾਉਣ ਨਾਲ ਕਦੇ ਵੀ ਦੁੱਧ ਨਹੀਂ ਘਟਦਾ ਹੈਗਾ ਅਤੇ ਨਾ ਹੀ ਪਸ਼ੂ ਬੱਚਾ ਸੁੱਟਦੇ ਆ। ਹਾਂ, ਜਿਹੜਾ ਡਾਕਟਰ ਜਾਂ ਫਾਰਮਾਸਿਸਟ ਜਾਂ ਕੋਈ ਹੋਰ ਲੇਮੈਨ ਇਨਸੈਮੀਨੇਟਰ ਉਹ ਟੀਕੇ ਲਗਾਉਂਦਾ ਹੈਗਾ, ਉਹਦੀ ਗਲਤੀ ਦੇ ਨਾਲ ਪ੍ਰੋਬਲਮਾਂ ਆ ਸਕਦੀਆਂ ਨੇ। ਜਿਸ ਤਰ੍ਹਾਂ ਆਪਾਂ ਸੜਕ 'ਤੇ ਦੇਖੀਏ, ਜੇ 2 ਗੱਡੀਆਂ ਦੀ ਆਪਸ 'ਚ ਟੱਕਰ ਹੋ ਜਾਏ ਤਾਂ ਉੱਥੇ ਗੱਡੀਆਂ ਦਾ ਜਿਹੜਾ ਹੈਗਾ ਇਹ ਮਾੜਾਪਣ ਨਹੀਂ ਗਿਣਿਆ ਜਾਂਦਾ, ਬਲਕਿ ਉਹ ਐਕਸੀਡੈਂਟ ਡਰਾਈਵਰ ਦੀ ਗਲਤੀ ਕਾਰਨ ਹੁੰਦਾ। ਇਸੇ ਤਰ੍ਹਾਂ ਹੀ ਜਿਹੜਾ ਬੰਦਾ ਮੂੰਹ ਖੁਰ ਗਲਘੋਟੂ ਦੇ ਟੀਕੇ ਲਗਾ ਰਿਹਾ ਉਹਦੇ ਕੋਲੋਂ ਜੇ ਗਲਤੀ ਹੋ ਜਾਵੇ ਫਿਰ ਦੁੱਧ ਘਟੇਗਾ। ਇੱਥੇ ਜਿਹੜੀਆਂ ਧਿਆਨ ਰੱਖਣ ਵਾਲੀਆਂ ਗੱਲਾਂ ਨੇ ਉਹ ਇਹ ਹੈਗੀਆਂ ਨੇ ਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਜਿਹੜੇ ਵੈਕਸੀਨ ਦੇ ਟੀਕੇ ਆ ਉਹ ਚੁਆਈ ਤੋਂ ਫੌਰਨ ਬਾਅਦ ਲੱਗਣ, ਚੁਆਈ ਤੋਂ ਜੇ ਪਹਿਲਾਂ ਲਗਾਵਾਂਗੇ ਟੀਕੇ ਫਿਰ ਦੁੱਧ ਜ਼ਰੂਰ ਘਟੇਗਾ। ਦੂਸਰਾ, ਉਹ ਟੀਕੇ ਜਿਹੜੇ ਨੇ ਬਰਫ਼ ਦੇ ਵਿੱਚ ਰੱਖੇ ਹੋਣੇ ਚਾਹੀਦੇ ਆ, ਉਹ ਸ਼ੀਸ਼ੀ ਦੇ ਉੱਤੇ ਜਿੰਨੀ ਡੋਜ਼ ਲਿਖੀ ਹੈਗੀ ਆ ਉਨੀ ਡੋਜ਼ ਦੇ ਵਿੱਚ ਲਗਾਉਣੇ ਆ। ਜਿਹੜੇ ਰੂਟ ਦੇ ਨਾਲ ਲਗਾਉਣੇ ਆ, ਵੀ ਜੇ ਉਹ ਮਾਸ 'ਚ ਲੱਗਣਾ ਚਾਹੀਦਾ ਟੀਕਾ ਤਾਂ ਉਹ ਮਾਸ 'ਚ ਲੱਗੇ, ਜੇ ਚਮੜੀ ਥੱਲੇ ਲੱਗਣਾ ਤਾਂ ਉਹ ਚਮੜੀ ਥੱਲੇ ਲੱਗੇ। ਉਹ ਟੀਕਾ ਐਕਸਪਾਇਰ ਨਹੀਂ ਹੋਇਆ ਹੋਣਾ ਚਾਹੀਦਾ ਅਤੇ ਉਹ ਟੀਕਾ ਜਿਹੜਾ ਬਿਲਕੁਲ ਨਵੀਂ ਸੂਈ ਸਰਿੰਜ ਦੇ ਨਾਲ ਲੱਗਣਾ ਚਾਹੀਦਾ। ਸੋ ਜੇ ਆਪਾਂ ਇਹ ਪ੍ਰੀਕੋਸ਼ਨਸ, ਇਹ ਸਾਵਧਾਨੀਆਂ ਵਰਤਾਂਗੇ ਤਾਂ ਫਿਰ ਜਿਹੜਾ ਪਸ਼ੂ ਆ ਉਹਦਾ ਦੁੱਧ ਨਹੀਂ ਸੁੱਕੇਗਾ, ਜਾਂ ਉਹ ਪਸ਼ੂ ਆ ਜਿਹੜਾ ਕਦੇ ਵੀ ਬੱਚਾ ਨਹੀਂ ਸੁੱਟੇਗਾ। ਕੁਝ ਕੁ ਪਸ਼ੂ ਪਾਲਕਾਂ ਦੀ ਧਾਰਨਾ ਇਹ ਹੈਗੀ ਆ ਕਿ ਜੇ ਕਿਸੇ ਗਾਂ ਮੱਝ ਨੂੰ ਬੁਖਾਰ ਹੋ ਗਿਆ ਉਹਨੂੰ ਉਹ ਨਹਿਲਾਉਂਦੇ ਨਹੀਂ ਹੈਗੇ, ਇਹ ਵੀ ਗਲਤ ਧਾਰਨਾ ਹੈਗੀ ਆ। ਜੇ ਕਿਸੇ ਜਾਨਵਰ ਨੂੰ, ਕਿਸੇ ਗਾਂ ਮੱਝ ਨੂੰ ਬੁਖਾਰ ਹੋ ਜਾਵੇ ਤਾਂ ਅਸੀਂ ਘੱਟੋ ਘੱਟ ਦਿਨ ਦੇ ਵਿੱਚ 2 ਵਾਰੀ ਉਹਨੂੰ ਜ਼ਰੂਰ ਨਹਿਲਾਉਣਾ ਹੈਗਾ, ਇੱਕ 11 ਵਜੇ, ਇੱਕ 3 ਵਜੇ। ਅਤੇ ਜੇ ਬੁਖਾਰ ਜ਼ਿਆਦਾ ਹੋਵੇ ਫਿਰ ਆਪਾਂ ਜਿਹੜੀਆਂ ਸੇਬੇ ਵਾਲੀਆਂ ਬੋਰੀਆਂ ਹੁੰਦੀਆਂ, ਜਿਸ ਤਰ੍ਹਾਂ ਆਪਣਾ ਖਲਾਂ ਦੀਆਂ ਬੋਰੀਆਂ ਨੇ, ਉਹਨਾਂ ਨੂੰ ਗਿੱਲਾ ਕਰ ਲੈਣਾ ਅਤੇ ਉਹ ਪਸ਼ੂ ਦੇ ਪਿੰਡੇ 'ਤੇ ਪਾ ਦੇਣੀ ਆ, ਅਤੇ ਨਾਲ ਹੀ ਆਪਾਂ ਨੇ ਸਾਈਡ ਤੋਂ ਪੱਖਾ ਚਲਾ ਦੇਣਾ। ਉਹਦੇ ਨਾਲ ਉਸ ਪਸ਼ੂ ਦਾ ਜਿਹੜਾ ਬੁਖਾਰ ਆ 2-3 ਡਿਗਰੀ ਆਪਣੇ ਆਪ ਪਾਣੀ ਦੇ ਨਾਲ ਹੀ ਘੱਟ ਜਾਏਗਾ। ਸੋ ਇਸ ਲਈ ਜੇ ਕਿਸੇ ਗਾਂ ਮੱਝ ਨੂੰ ਬੁਖਾਰ ਹੋ ਜਾਵੇ ਉਹਨੂੰ ਨਹਿਲਾਉਣਾ ਜ਼ਰੂਰੀ ਬਣਦਾ ਹੈਗਾ ਹੈ। ਇੱਕ ਧਾਰਨਾ ਇਹ ਹੈਗੀ ਆ ਕਿ
ਜਿਹੜੀਆਂ ਗਾਵਾਂ ਮੱਝਾਂ ਨੇ ਆਮ

ਤੌਰ 'ਤੇ ਤਾਂ ਵੰਡ ਅਤੇ ਹਰਾ ਚਾਰਾ ਉਹ ਪਹਿਲਾਂ ਖਾਂਦੀਆਂ ਨੇ, ਤੂੜੀ ਅਤੇ ਪਰਾਲੀ ਬਾਅਦ ਦੇ ਵਿੱਚ ਖਾਂਦੀਆਂ, ਪਰ ਕਈ ਵਾਰੀ ਉਹ ਤੂੜੀ ਪਰਾਲੀ ਹੀ ਖਾਂਦੀਆਂ ਨੇ, ਦਾਣਾ ਜਾਂ ਵੰਡ ਜਾਂ ਫਿਰ ਹਰਾ ਚਾਰਾ ਉਹ ਬਿਲਕੁਲ ਛੱਡ ਦਿੰਦੀਆਂ। ਅਤੇ ਇਹਨਾਂ ਪਸ਼ੂਆਂ ਨੂੰ ਵੀ ਜਿਹੜੇ ਪਸ਼ੂ ਪਾਲਕ ਵੀਰ ਨੇ ਉਹ ਨੋਰਮਲ ਸਮਝਦੇ ਹੈਗੇ ਨੇ, ਇਹ ਗਲਤ ਧਾਰਨਾ ਹੈਗੀ ਆ। ਇੱਕ ਬਿਮਾਰੀ ਹੈਗੀ ਆ ਕਿਟੋਸਿਸ, ਇਸ ਬਿਮਾਰੀ ਦੇ ਵਿੱਚ ਪਸ਼ੂ ਪੱਠੇ ਨਹੀਂ ਖਾਂਦਾ ਹੈਗਾ ਅਤੇ ਨਾ ਉਹ ਜਿਹੜਾ ਹੈਗਾ ਵੰਡ ਖਾਂਦਾ ਹੈਗਾ, ਸਿਰਫ ਤੂੜੀ ਅਤੇ ਪਰਾਲੀ ਖਾਂਦਾ। ਸੋ ਜੇ ਕਿਤੇ ਇੱਦਾਂ ਦੀ ਅਲਾਮਤ ਆ ਜਾਵੇ ਪਸ਼ੂ ਦੇ ਵਿੱਚ ਤਾਂ ਤੁਸੀਂ ਫਿਰ ਉਸਦਾ ਇਲਾਜ ਕਰਾਉਣਾ ਹੈਗਾ, ਫਿਰ ਉਹ ਪਸ਼ੂ ਆ ਜਿਹੜਾ ਤੁਹਾਨੂੰ ਪੂਰਾ ਦੁੱਧ ਦੇਗਾ, ਨਹੀਂ ਤਾਂ ਉਹਦਾ ਦੁੱਧ ਘੱਟਦਾ ਜਾਏਗਾ ਅਤੇ ਉਹਨੇ ਤੂੜੀ ਪਰਾਲੀ ਵੀ ਛੱਡ ਦੇਣੀ ਹੈਗੀ ਆ। ਜੇ ਉਹਦਾ ਇਲਾਜ ਨਹੀਂ ਕਰਾਵਾਂਗੇ ਤਾਂ 15-20 ਦਿਨਾਂ ਤੱਕ ਉਸ ਪਸ਼ੂ ਦੀ ਮੌਤ ਵੀ ਹੋ ਸਕਦੀ ਹੈਗੀ ਆ। ਇਸ ਤੋਂ ਇਲਾਵਾ ਕੁਝ ਕੁ ਪਸ਼ੂ ਆ ਜਿਹੜੇ ਉਹ ਆਪਣੀ ਜੇਰ ਖਾ ਜਾਂਦੇ ਆ, ਜਾਂ ਨਾਲ ਦਾ ਜਿਹੜਾ ਸੋਇਆ ਪਸ਼ੂ ਹੈਗਾ ਉਹਦੀ ਜੇਰ ਖਾ ਜਾਂਦੇ ਆ, ਜਾਂ ਕਈ ਵਾਰੀ ਮਿੱਟੀ ਖਾਣ ਲੱਗ ਜਾਂਦੇ ਨੇ, ਜਾਂ ਫਿਰ ਗੋਹਾ ਖਾਂਦੇ ਆ, ਜਾਂ ਕਿਸੇ ਦੇ ਬਾਲ ਖਾਂਦੇ ਆ, ਇਹਨੂੰ ਵੀ ਜਿਹੜਾ ਹੈਗਾ ਇਹ ਪਸ਼ੂ ਪਾਲਕ ਵੀਰ ਨੋਰਮਲ ਸਮਝਦੇ ਆ। ਇਹ ਬਿਲਕੁਲ ਗਲਤ ਧਾਰਨਾ ਹੈਗੀ ਆ। ਜੇ ਆਪਾਂ ਪਸ਼ੂ ਨੂੰ ਸੂਣ ਤੋਂ ਪਹਿਲਾਂ ਖਲ ਨਾ ਪਾਈਏ, ਉਹ 'ਚ ਪ੍ਰੋਟੀਨ ਦੀ ਕਮੀ ਆ ਜਾਏਗੀ, ਉਹ ਪਸ਼ੂ ਜੇਰ ਖਾਏਗਾ। ਜੇ ਆਪਾਂ ਜਿਹੜਾ ਸਾਡਾ ਵੰਡ ਹੈਗਾ ਉਹਦੇ ਵਿੱਚ ਰੌਕ ਫਾਸਫੇਟ ਵਾਲਾ ਮਿਨਰਲ ਮਿਕਸਚਰ ਪਾਵਾਂਗੇ ਜਿਹਦੇ ਵਿੱਚ ਫਲੋਰੀਨ ਬਹੁਤ ਜ਼ਿਆਦਾ ਹੋਵੇ, ਉੱਥੇ ਉਹ ਫਾਸਫੋਰਸ ਹਜ਼ਮ ਨਹੀਂ ਹੋਏਗਾ, ਉਹ ਫਾਸਫੋਰਸ ਦੀ ਘਾਟ ਕਾਰਨ ਪਸ਼ੂ ਆ ਜਿਹੜਾ ਮਿੱਟੀ ਖਾਏਗਾ, ਦੂਸਰੇ ਪਸ਼ੂਆਂ ਦਾ ਪਿਸ਼ਾਬ ਪੀਏਗਾ, ਗੋਹਾ ਖਾਣ ਲੱਗ ਜਾਏਗਾ। ਜਿਹੜੇ ਪਸ਼ੂ ਦੂਜਿਆਂ ਦਾ ਬਾਲ ਖਾਂਦੇ ਆ ਉਹ ਸਲਫਰ ਗੰਧਕ ਦੀ ਘਾਟ ਹੋ ਸਕਦੀ ਹੈਗੀ ਆ। ਜਿਹੜੇ ਪਸ਼ੂ ਪਾਣੀ ਪੀਣ ਉਪਰੰਤ ਜਿਹੜੀ ਬਾਲਟੀ ਆ ਉਹਨੂੰ ਚੱਟਦੇ ਰਹਿੰਦੇ ਆ, ਸੰਗਲ ਚੱਟਦੇ ਆ, ਤਕਾਰੀ ਨੂੰ ਚੱਟਦੇ ਆ, ਉੱਥੇ ਉਹ ਲੋਹੇ ਦੀ ਘਾਟ ਹੋ ਸਕਦੀ ਆ। ਜਿਹੜੇ ਪਸ਼ੂ ਦਰੱਖਤਾਂ ਦਾ ਸੱਕ ਖਾਈ ਜਾਂਦੇ ਹੈਗੇ ਆ ਉਹ ਕੈਲਸ਼ੀਅਮ ਦੀ ਘਾਟ ਹੋ ਸਕਦੀ ਆ, ਜਾਂ ਕੋਈ ਸੀਮੈਂਟ ਖਾਂਦਾ ਹੈ ਜਾਂ ਚੂਨਾ ਖਾਂਦਾ, ਜਿਹੜਾ ਆਪਾਂ ਦੀਵਾਰ ਦੇ ਉੱਤੇ ਚੂਨਾ ਕਰਿਆਂ ਦਾ ਕਲੀ ਕੀਤੀ ਹੁੰਦੀ ਆ, ਉਹ ਵੀ ਕੈਲਸ਼ੀਅਮ ਦੀ ਘਾਟ ਨੂੰ ਦੁਹਰਾਉਂਦਾ ਹੈਗਾ। ਸੋ ਇਹ ਜਿਹੜੇ ਹੈਗੇ ਆ, ਜਿਹੜੀ ਘਾਟ ਆ ਜਦੋਂ ਪੂਰੀ ਹੋ ਜਾਏਗੀ ਫਿਰ ਆਪਣੇ ਜਿਹੜਾ ਪਸ਼ੂ ਆ ਉਹ ਨੋਰਮਲ ਹੋਏਗਾ, ਅਦਰਵਾਈਜ਼ ਇਹ ਜਿਹੜੀ ਗਲਤ ਧਾਰਨਾ ਹੈਗੀ ਆ ਇੱਦਾਂ ਦੇ ਪਸ਼ੂਆਂ ਨੂੰ ਨੋਰਮਲ ਸਮਝਣਾ। ਫਿਰ ਆਪਣੇ ਇੱਕ ਸਮੱਸਿਆ ਆਉਂਦੀ ਆ ਕਿ ਜਿਹੜੇ ਪਸ਼ੂਆਂ ਨੂੰ ਫੁਲਵੈਰੀ ਹੋਈ ਹੁੰਦੀ ਆ ਉਹਦਾ ਦੁੱਧ ਨਹੀਂ ਪੀਂਦੇ ਲੋਕ, ਇਹ ਵੀ ਇੱਕ ਗਲਤ ਧਾਰਨਾ ਹੈਗੀ ਆ। ਜਿਹੜੀ ਫੁਲਵੈਰੀ ਆ ਉਹ ਤਾਂਬੇ ਦੀ ਘਾਟ ਕਾਰਨ ਹੁੰਦੀ ਹੈਗੀ ਆ। ਸੋ ਜੇ ਆਪਾਂ ਤਾਂਬੇ ਦਾ ਟੀਕਾ ਲਗਾਈਏ, ਜਾਂ ਫਿਰ ਜਦੋਂ ਆਪਾਂ ਨੇ ਅਕਤੂਬਰ ਦੇ ਮਹੀਨੇ 'ਚ ਬਰਸੀਮ, ਸ਼ਫਤਲ, ਲੂਸਣ, ਸੇਂਜੀ ਇਹ ਜਿਹੜੀਆਂ ਫਸਲਾਂ ਬੀਜਣੀਆਂ ਨੇ, ਅਤੇ ਜਦੋਂ ਆਪਾਂ ਡਾਇਆ ਪਾਉਣਾ ਉਹ ਡਾਏ ਦੇ ਨਾਲ 1 ਕਿਲੋ ਤਾਂਬੇ ਦੀ ਖਾਦ ਪਾਉਣੀ ਹੈਗੀ ਆ ਉਸ ਖੇਤ ਦੇ ਵਿੱਚ 1 ਏਕੜ ਦੇ ਪਿੱਛੇ। ਸੋ ਉਹ ਜਦੋਂ ਆਪਣੇ ਘਾਟ ਉਹਦੇ ਨਾਲ ਜਿਹੜੀ ਖੇਤ ਦੀ ਪੂਰੀ ਹੋ ਜਾਏਗੀ ਤਾਂਬੇ ਦੀ, ਅਤੇ ਉਹ ਆਪਾਂ ਪੱਠੇ ਪਸ਼ੂਆਂ ਨੂੰ ਪਾਵਾਂਗੇ, ਉਹਨਾਂ ਨੂੰ ਫੁਲਵੈਰੀ ਨਹੀਂ ਹੋਏਗੀ ਆਪਣੇ। ਅਤੇ ਜੇ ਕਿਸੇ ਪਸ਼ੂ ਨੂੰ ਫੁਲਵੈਰੀ ਹੋਊਗੀ ਉਹਦੇ ਵਿੱਚ ਤਾਂਬੇ ਦੇ ਟੀਕੇ ਲਗਾ ਕੇ ਉਹਨੂੰ ਠੀਕ ਕਰ ਲਵਾਂਗੇ ਅਤੇ ਉਹ ਜਿਹੜਾ ਹੈਗਾ ਇਹ ਪਸ਼ੂ ਵੀ ਬਿਲਕੁਲ ਠੀਕ ਹੋ ਜਾਏਗਾ। ਪਰ ਜਿਹੜਾ ਦੁੱਧ ਹੈਗਾ, ਦੁੱਧ ਦਾ ਜਿਹੜਾ ਨਾ ਪੀਣਾ ਉਹ ਬਿਲਕੁਲ ਗਲਤ ਧਾਰਨਾ ਹੈਗੀ ਆ। ਤੁਸੀਂ ਦੁੱਧ ਦਾ ਜਿਹੜਾ ਉਬਾਲੀ ਦੇ ਕੇ ਪੀ ਸਕਦੇ ਹੋ, ਉਹਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ। ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਏਗਾ ਕਿ ਜਦੋਂ ਆਪਾਂ ਝੋਨਾ ਬੀਜਦੇ ਹੈਗੇ ਹਾਂ ਅਤੇ ਆਪਾਂ ਟਰੈਕਟਰ ਦੀ ਸਰਵਿਸ ਆ ਕੱਦੂ ਕਰਨ ਤੋਂ ਪਹਿਲਾਂ ਕਰਾਉਂਦੇ ਹਾਂ, ਉੱਥੇ ਸਾਨੂੰ ਫਾਇਦਾ ਹੁੰਦਾ। ਇਸੇ ਤਰ੍ਹਾਂ ਹੀ ਜਦੋਂ ਆਪਾਂ ਨੇ ਗਾਂ ਮੱਝ ਤੋਂ ਸੂਣ ਤੋਂ ਬਾਅਦ ਵਧੇਰੇ ਦੁੱਧ ਲੈਣਾ ਤਾਂ ਉਸ ਦੀ ਵੀ ਜਿਹੜੀ ਸਰਵਿਸ ਆ ਜਾਂ ਸੇਵਾ ਹੈਗੀ ਆ ਉਹ ਸੂਣ ਤੋਂ ਪਹਿਲਾਂ ਕਰਨੀ ਬਣਦੀ ਹੈਗੀ ਆ। ਸੋ ਉਹਦੇ ਵਿੱਚ 4-5 ਪੁਆਇੰਟ ਆਪਾਂ ਨੇ ਚੇਤੇ ਰੱਖਣੇ ਹੈਗੇ ਆ। ਇੱਕ ਤਾਂ ਹੈਗਾ ਕਿ 2 ਮਹੀਨੇ ਪਹਿਲਾਂ ਪਸ਼ੂ ਨੂੰ ਦੁੱਧੋਂ ਭਜਾਉਣਾ, ਇਹ ਬਹੁਤ ਜ਼ਰੂਰੀ ਹੈਗਾ। ਉਸ ਨੂੰ 2-2.5 ਕਿਲੋ ਵੰਡ ਪਾਉਣਾ ਹੈਗਾ, ਅਤੇ ਜਿਹੜਾ ਵੰਡ ਇਸ ਸਮੇਂ ਦੌਰਾਨ ਪਾਉਣਾ ਉਹਦੇ ਵਿੱਚ 1 ਕੁਇੰਟਲ ਪਿੱਛੇ 3 ਕਿਲੋ ਖਣਿਜ ਮਿਸ਼ਰਣ ਧਾਤਾਂ ਦਾ ਚੂਰਾ ਪਾਉਣਾ ਬਹੁਤ ਜ਼ਰੂਰੀ ਹੈਗਾ। ਜਦੋਂ ਪਸ਼ੂ ਦਾ ਮਹੀਨਾ ਕੁ ਰਹਿ ਜਾਏ ਸੂਣ ਦੇ ਵਿੱਚ, ਅਤੇ ਜੇ ਹੋ ਸਕੇ ਤਾਂ ਉਸ ਟਾਈਮ 'ਤੇ ਪਸ਼ੂ ਨੂੰ ਕੈਲਸ਼ੀਅਮ ਦੀਆਂ ਬੋਤਲਾਂ ਲਗਵਾ ਦਿਓ, ਜਾਂ ਫਿਰ ਜਿਹੜੀਆਂ ਪੀਣ ਵਾਲੇ ਆ ਕੈਲਸ਼ੀਅਮ ਆਉਂਦਾ ਹੈਗਾ ਹੈ ਕੈਲਸ਼ੀਅਮ ਕਲੋਰਾਈਡ, ਉਹ ਆਪਾਂ ਪਿਲਾ ਸਕਦੇ ਹੈਗੇ ਹਾਂ। ਜਦੋਂ ਸੂਣ 'ਚ 15 ਕੁ ਦਿਨ ਰਹਿ ਜਾਣ ਉਸ ਵੇਲੇ ਪਸ਼ੂ ਨੂੰ ਕੈਲਸ਼ੀਅਮ ਦੇਣਾ ਬੰਦ ਕਰ ਦੇਈਦਾ, ਉਹਦੀ ਜਗ੍ਹਾ ਦੇ ਉੱਤੇ ਮੈਗਨੀਸ਼ੀਅਮ ਆਕਸਾਈਡ ਦੇਣਾ ਹੈਗਾ। ਦੂਸਰਾ ਉਸਨੂੰ ਦਲੀਆ ਪਾਉਣਾ ਹੈਗਾ 1.25 ਕਿਲੋ ਕਣਕ ਦਾ, ਅਤੇ 1 ਆਪਾਂ ਨੇ ਵਿਟਾਮਿਨ ਡੀ ਦੇ ਟੀਕੇ ਲਗਵਾਉਣੇ ਹੁੰਦੇ ਨੇ। ਸੋ ਇੰਨਾ ਕੁ ਕੰਮ ਜੇ ਆਪਾਂ ਕਰ ਲਵਾਂਗੇ ਤਾਂ ਜਿਹੜਾ ਪਸ਼ੂ ਹੈਗਾ ਉਹ ਸਹੀ ਸਲਾਮਤ ਸੂ ਪਏਗਾ, ਜੇਰ ਉਹਦੀ ਆਪਣੇ ਆਪ ਪੈ ਜਾਏਗੀ, ਅਤੇ ਸੂਣ ਤੋਂ ਬਾਅਦ ਜਿਹੜਾ ਹੈਗਾ ਸਾਨੂੰ ਉਹ

0: ਪੂਰਾ ਦੁੱਧ ਦੇਵੇਗਾ। ਇਸੇ ਤਰ੍ਹਾਂ ਹੀ ਜਦੋਂ ਪਸ਼ੂ ਸੂ ਪੈਂਦਾ ਉਹਦੀ ਜੇਰ ਪੈਣ ਲਈ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੇ ਕਾੜਾ ਦਿੰਦੇ ਹੈਗੇ ਨੇ। ਉਹ ਕਾੜੇ ਦੇ ਵਿੱਚ ਕੀ ਹੋਣਾ ਚਾਹੀਦਾ ਉੱਥੇ ਲੋਕ ਗਲਤ ਜਿਹੜੀ ਹੈਗੀਆਂ ਧਾਰਨਾ ਰੱਖਦੇ ਹੈਗੇ ਨੇ। ਉੱਥੇ ਜਿਹੜਾ ਕਾੜਾ ਦੇਣਾ ਹੁੰਦਾ ਉਹਦੇ ਵਿੱਚ ਜੋ ਸਹੀ ਚੀਜ਼ ਹੈਗੀ ਆ ਉਹ ਹੈਗਾ 10 ਆਈਟਮਾਂ ਪੈਂਦੀਆਂ ਨੇ। ਉਹ ਜਿਹੜੀਆਂ 10 ਆਈਟਮਾਂ ਨੇ ਉਹ ਹੈ ਸੌਂਫ, ਅਜਵੈਣ, ਮੇਥੇ, ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ, ਵੱਡੀ ਇਲਾਇਚੀ, ਸੁੰਡ ਅਤੇ ਭੂਰੀਆਂ ਮਿਰਚਾਂ। ਜੇ ਸਾਡਾ ਪਸ਼ੂ ਔਸਤਨ ਵਜ਼ਨ ਦਾ ਹੈਗਾ, 4-4.5 ਕੁਇੰਟਲ ਵਜ਼ਨ ਹੈਗਾ ਪਸ਼ੂ ਦਾ, ਫਿਰ ਆਪਾਂ ਨੇ ਇਹ ਸਾਰੀਆਂ ਚੀਜ਼ਾਂ ਤੋਲਾ ਤੋਲਾ ਲੈਣੀਆਂ ਹੈਗੀਆਂ। ਜੇ ਕਿਸੇ ਕੋਲ ਕੋਈ ਗਾਂ ਬਹੁਤ ਭਾਰੀ ਆ, 7 ਕੁਇੰਟਲ ਦੀ ਗਾਂ ਹੈਗੀ ਆ, ਉੱਥੇ ਆਪਾਂ 2-2 ਤੋਲੇ ਲੈਣੀਆਂ ਸਾਰੀਆਂ ਚੀਜ਼ਾਂ। ਸੋ ਇਹ ਸਾਰੀਆਂ ਚੀਜ਼ਾਂ ਕੁੱਟ ਲੈਣੀਆਂ, 3 ਕੁ ਲੀਟਰ ਪਾਣੀ ਉਬਾਲ ਕੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਪਾ ਲੈਣੀਆਂ, ਹੌਲੀ ਹੌਲੀ ਕੜਛੀ ਫੇਰੀ ਜਾਣੀ ਆ ਤਾਂ ਕਿ ਉਹ ਚੀਜ਼ ਥੱਲੇ ਨਾ ਲੱਗੇ। ਜਦੋਂ ਪਾਣੀ ਅੱਧਾ ਰਹਿ ਗਿਆ ਫਿਰ ਆਪਾਂ ਨੇ ਪਤੀਲਾ ਅੱਗ ਤੋਂ ਥੱਲੇ ਲਾ ਲੈਣਾ, ਉਹਦੇ ਵਿੱਚ 1 ਪੇਸੀ ਗੁੜ ਦੀ ਪਾ ਕੇ ਅਤੇ ਉਹ ਪਸ਼ੂ ਨੂੰ ਪਿਲਾ ਦੇਣਾ। ਸੋ ਇਹਦੇ ਨਾਲ 4 ਕੁ ਘੰਟਿਆਂ ਦੇ ਵਿੱਚ ਵਿੱਚ ਜੇਰ ਪੈ ਜਾਂਦੀ ਆ।
1: ਹਾਂਜੀ ਹੁਲੀਆ ਰਾਮ ਜੀ, ਸੁਣੀ ਜੀ ਜਾਣਕਾਰੀ।
2: ਸੰਧੂ ਸਾਹਿਬ ਬੱਚਿਆਂ ਲਈ ਕੱਲ੍ਹ ਦਾ ਪ੍ਰੋਗਰਾਮ ਇਸ ਤਰ੍ਹਾਂ ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਫਲਦਾਰ ਬੂਟਿਆਂ ਦੀ ਦੇਖਭਾਲ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ,
2: ਅਤੇ ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ 'ਚ ਬਰਸਾਤੀ ਪਾਣੀ ਦੀ ਸੰਭਾਲ ਦੇ ਬਾਬਤ ਇੰਜੀਨੀਅਰ ਲੁਪਿੰਦਰ ਕੁਮਾਰ ਜਾਣਕਾਰੀਆਂ ਸਾਂਝੀਆਂ ਕਰਨਗੇ। ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
1: ਮੌਸਮ ਕੀ ਆਉਂਦਾ ਆ?
2: ਦੇਖੋ ਜੀ ਰਲਮਾ ਮਿਲਮਾ ਪ੍ਰਭਾਵ ਹੈ ਸੰਧੂ ਸਾਹਿਬ ਹਾਲੇ,
1: ਜਿੱਦਾਂ ਹੁਣ ਪਤਾ ਨਹੀਂ ਲੱਗਦਾ,
2: ਹਾਂ ਇਹ ਜਿੱਦਾਂ ਕਹਿੰਦੇ ਖੇਲਾ ਜਿਹਾ ਚੱਲਦਾ ਪਿਆ, ਕਦੇ ਧੁੱਪ ਕਦੇ ਛਾਂ, ਪ੍ਰਭਾਵ ਰਲਮਾ ਮਿਲਮਾ ਹੈ। ਆਪਾਂ ਚੱਲੀਏ ਜੀ ਜੈ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 874 ਕਿਲੋ ਹਰਟਸ, ਜੀਆਰਐਮ 864 ਕਿਲੋ ਹਰਟਸ, ਐਫਐਮ ਬੈਂਡ 100.8 ਮੈਗਾ ਹਰਟਸ, ਐਫਐਮ ਬੈਂਡ 100.9 ਮੈਗਾ ਹਰਟਸ ਅਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ 'ਤੇ 7 ਵੱਜਣ ਵਾਲੇ ਨੇ। ਥੋੜ੍ਹੀ ਦੇਰ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਅਤੇ 7:10 'ਤੇ ਸੁਣੋਗੇ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਖਾਸ ਪ੍ਰੋਗਰਾਮ।

नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਪੀਐਮ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡੀ। ਪੰਜਾਬ 'ਚ ਇਹ ਪ੍ਰੋਗਰਾਮ 6 ਥਾਵਾਂ 'ਤੇ ਕਰਵਾਇਆ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ਭਾਰਤ ਦਾ ਰੱਖਿਆ ਉਤਪਾਦਨ ਲਗਾਤਾਰ ਵੱਧ ਕੇ 1,78,000

0: ਕਰੋੜ ਰੁਪਏ ਤੋਂ ਵੱਧ ਹੋਇਆ। ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਦਹਿਸ਼ਤਗਰਦੀ ਦੇ ਮੁੱਦੇ ਉੱਤੇ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੰਮ ਵਾਲੀ ਥਾਂ 'ਤੇ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਐਕਟ 2013 ਤਹਿਤ ਵਿਆਪਕ ਉਪਾਵਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮੰਗ ਕਰਦਿਆਂ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਸਲਾਹ ਜਾਰੀ ਕੀਤੀ ਅਤੇ ਭਾਰਤ ਦੀ ਅਸ਼ਮਿਤਾ ਚਾਲੀਹਾ ਚੀਨ 'ਚ ਮਕਾਊ ਓਪਨ ਬੈਡਮਿੰਟਨ ਦੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿੱਚ ਪਹੁੰਚੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਵਿਗਿਆਨ ਭਵਨ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ ਸਿੱਧੇ ਲਾਭ ਤਬਾਦਲੇ ਰਾਹੀਂ ਕਰੀਬ 2,400 ਕਰੋੜ ਰੁਪਏ ਦੀ ਰਾਸ਼ੀ ਤਕਸੀਮ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,
1: प्रधानमंत्री विकसित भारत रोजगार योजना के सहयोग से अब तक करीब 70 लाख जॉब सृजित हुई है। करीब 20 लाख युवा अपनी पहली नौकरी के 6 महीने पूरे भी कर चुके हैं। 2000 करोड़ रुपए से अधिक की राशि सीधे उनके बैंक खातों में पहुंची है। यह राशि केवल आर्थिक सहायता नहीं है, यह उनके परिश्रम का सम्मान है।
0: ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਵਿਗਿਆਨ ਭਵਨ ਵਿਖੇ ਕੁਝ ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ। ਇਹ ਪ੍ਰੋਗਰਾਮ ਦੇਸ਼ ਭਰ ਵਿੱਚ 200 ਸਾਵਾਂ 'ਤੇ ਸਿੱਧਾ ਪ੍ਰਸਾਰਿਤ ਕੀਤਾ ਗਿਆ, ਜਿੱਥੇ ਰਾਸ਼ੀ ਦੀ ਵੰਡ ਕੀਤੀ ਗਈ। ਪੰਜਾਬ 'ਚ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ EPFO ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ 'ਤੇ ਕਰਵਾਇਆ ਗਿਆ। ਇਸ ਮੌਕੇ 2 ਵੱਖ ਵੱਖ ਸ਼੍ਰੇਣੀਆਂ ਤਹਿਤ 16,417 ਮੁਲਾਜ਼ਮਾਂ ਅਤੇ 1,256 ਮਾਲਕਾਂ 'ਚ ਕਰੀਬ 9 ਕਰੋੜ ਤੋਂ ਵੱਧ ਰੁਪਏ ਦੀ ਰਕਮ ਵੰਡੀ ਗਈ। ਇਹ ਵੰਡ EPRO ਚੰਡੀਗੜ੍ਹ EPFO ਦਫ਼ਤਰ ਵਿਖੇ ਵੀ ਕੀਤੀ ਗਈ। ਇਹ ਵੰਡ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਮੀਲ ਪੱਥਰ ਹੈ, ਜੋ ਭਾਰਤ ਸਰਕਾਰ ਦੀ ਰੋਜ਼ਗਾਰ ਨੂੰ ਉਤਸ਼ਾਹ ਦੇਣ ਸਬੰਧੀ ਪ੍ਰਮੁੱਖ ਯੋਜਨਾ ਹੈ, ਜਿਸ ਦਾ ਉਦੇਸ਼ ਨੌਕਰੀਆਂ ਦੀ ਸਿਰਜਣਾ ਨੂੰ ਤੇਜ਼ ਕਰਨਾ, ਬਾਕਾਇਦਾ ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ, ਰੁਜ਼ਗਾਰ ਯੋਗਤਾ ਨੂੰ ਵਧਾਉਣਾ ਅਤੇ ਵੱਖ ਵੱਖ ਖੇਤਰਾਂ 'ਚ ਇਸ ਸਮਾਜਿਕ ਸੁਰੱਖਿਆ ਕਵਰੇਜ ਦਾ ਪਸਾਰ ਕਰਨਾ ਹੈ। ਇਸ ਯੋਜਨਾ ਦੇ ਪਹਿਲਾਂ ਹੀ ਦੇਸ਼ ਭਰ ਵਿੱਚ 15 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਨ 'ਚ ਮਦਦ ਕੀਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦਾ ਰੱਖਿਆ ਉਤਪਾਦਨ ਲਗਾਤਾਰ ਵੱਧ ਰਿਹਾ। ਸਾਲ 2014 'ਚ ਦੇਸ਼ ਦਾ ਰੱਖਿਆ ਉਤਪਾਦਨ 46,000 ਕਰੋੜ ਰੁਪਏ ਦਾ ਸੀ। ਪਿਛਲੇ ਵਿੱਤੀ ਸਾਲ 'ਚ ਵੱਧ ਕੇ 1,78,000 ਕਰੋੜ ਰੁਪਏ ਤੋਂ ਵੱਧ ਹੋ ਗਿਆ। ਰੱਖਿਆ ਮੰਤਰੀ ਅੱਜ ਨਾਗਪੁਰ ਦੇ ਅੰਬਾਚਰੀ ਸਥਿਤ ਯੰਤਰ ਇੰਡੀਆ ਲਿਮਟਿਡ ਵਿਖੇ 10,000 ਟਨ ਦੀ ਸਮਰੱਥਾ ਵਾਲੇ ਇੱਕ ਆਧੁਨਿਕ ਐਲੂਮੀਨੀਅਮ ਪ੍ਰੈਸ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
2: 2014 में हमारा डोमेस्टिक डिफेंस प्रोडक्शन मात्र 46,000 करोड़ था, लेकिन आज भारत फाइनेंशियल ईयर यानी 2025-26 का डाटा देखें तो वह अब बढ़कर रिकॉर्ड 1,78,000 करोड़ रुपए से अधिक का हो चुका है। इसके अलावा 2014 के समय भारत का जो डिफेंस एक्सपोर्ट था वह अप्रोक्सीमेटली 1,000 करोड़ था। इस समय हम अप्रोक्सीमेटली 40,000 करोड़ रुपए का हम आज एक्सपोर्ट कर रहे हैं। यह केवल आंकड़ों की वृद्धि नहीं है, बल्कि आप सबके सामर्थ्य की वृद्धि है।
0: ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਦਹਿਸ਼ਤਗਰਦੀ ਦੇ ਮੁੱਦੇ ਉੱਤੇ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਦਹਿਸ਼ਤਗਰਦਾਂ ਨੂੰ ਪਨਾਹ ਅਤੇ ਸਿਖਲਾਈ ਦਿੰਦਾ ਅਤੇ ਉਨ੍ਹਾਂ ਨੂੰ ਆਪਣੇ ਹਿੱਤਾਂ ਲਈ ਵਰਤਦਾ ਏ। ਭਾਰਤ ਨੇ ਪਾਕਿਸਤਾਨ ਨੂੰ ਇੱਕ ਫਰੈਂਕਸਟਾਈਨ ਸਟੇਟ ਭਾਵ ਇੱਕ ਅਜਿਹਾ ਦੇਸ਼ ਦੱਸਿਆ ਜੋ ਖੁਦ ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕਰਦਾ ਅਤੇ ਬਾਅਦ ਵਿੱਚ ਉਸੇ ਦਾ ਸ਼ਿਕਾਰ ਬਣ ਜਾਂਦਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੀ ਸਕੱਤਰ ਅਨੁਪਮਾ ਸਿੰਘ ਨੇ ਇਹ ਗੱਲ ਕਹੀ। ਉਨ੍ਹਾਂ ਨੇ ਇਹ ਬਿਆਨ ਉਸ ਸਮੇਂ ਦਿੱਤਾ ਜਦੋਂ ਪਾਕਿਸਤਾਨ ਅਤੇ ਇਸਲਾਮਿਕ ਸਹਿਯੋਗ ਸੰਗਠਨ ਨੇ ਸੰਯੁਕਤ ਰਾਸ਼ਟਰ ਵਿੱਚ ਜੰਮੂ ਕਸ਼ਮੀਰ ਦਾ ਮੁੱਦਾ ਉਠਾਇਆ। ਅਨੁਪਮਾ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ ਕਿ ਅਸਲ ਮੁੱਦਾ ਪਾਕਿਸਤਾਨ ਵੱਲੋਂ ਗੈਰ ਕਾਨੂੰਨੀ ਤੌਰ 'ਤੇ ਕਬਜ਼ੇ ਵਾਲੇ ਭਾਰਤੀ ਖੇਤਰਾਂ ਨੂੰ ਵਾਪਸ ਕਰਨ ਦਾ। ਅਨੁਪਮਾ ਸਿੰਘ ਨੇ ਇਸ ਸਮੇਂ ਦੌਰਾਨ ਸਿੰਧੂ ਜਲ ਸੰਧੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਲ 1960 ਵਿੱਚ ਹੋਈ ਇਹ ਸੰਧੀ ਅੱਜ ਦੇ ਹਾਲਾਤ ਦੇ ਮੁਤਾਬਕ ਨਹੀਂ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਬੇਮਿਸਾਲ ਤਰੱਕੀ ਦੇਖੀ ਹੈ। ਆਕਾਸ਼ਵਾਣੀ ਖਬਰਾਂ ਇਸ ਮੌਕੇ 12 ਸਾਲ ਵਿਸ਼ਵਾਸ ਕੇ, ਵਿਕਾਸ ਕੇ, ਜਨ ਕਲਿਆਣ ਕੇ ਪੇਸ਼ ਕਰ ਰਿਹਾ ਹੈ। ਅੱਜ ਅਸੀਂ ਉੱਤਰ ਪੂਰਬ 'ਚ ਬਦਲਾਅ ਲਈ ਸਰਕਾਰ ਦੇ ਮਹੱਤਵਪੂਰਨ ਕਦਮਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਰਹੇ ਹਾਂ। ਪੇਸ਼ ਹੈ ਇੱਕ ਰਿਪੋਰਟ।
3: ਨਵੇਂ ਭਾਰਤ ਵਿੱਚ ਰਾਸ਼ਟਰ ਨਿਰਮਾਣ ਦੀ ਗੱਲ ਹੋਵੇ ਅਤੇ ਉੱਤਰ ਪੂਰਬੀ ਖੇਤਰ ਨੂੰ ਨਜ਼ਰਅੰਦਾਜ਼ ਕੀਤਾ ਜਾਵੇ, ਇਹ ਸੰਭਵ ਨਹੀਂ ਹੈ।

0: ਇੱਕ ਸਮਾਂ ਸੀ ਜਦੋਂ ਉੱਤਰ ਪੂਰਬ ਨੂੰ ਹਿੰਸਾ ਅਤੇ ਨਾਕਾਬੰਦੀ ਲਈ ਜਾਣਿਆ ਜਾਂਦਾ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਇਸ ਦ੍ਰਿਸ਼ ਨੂੰ ਬਦਲ ਦਿੱਤਾ ਹੈ। ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਆਪ 83 ਤੋਂ ਵੱਧ ਵਾਰ ਉੱਤਰ ਪੂਰਬੀ ਰਾਜਾਂ ਦਾ ਦੌਰਾ ਕਰ ਚੁੱਕੇ ਨੇ। ਇਸ ਦੌਰਾਨ ਦੂਰ ਦੁਰਾਡੇ ਅਤੇ ਪਹਾੜੀ ਇਲਾਕਿਆਂ ਦਾ ਦੇਸ਼ ਦੇ ਬਾਕੀ ਹਿੱਸਿਆਂ ਨਾਲ ਸੰਪਰਕ ਬਿਹਤਰ ਹੋਇਆ। ਇਸ ਨਾਲ ਸੈਰ ਸਪਾਟਾ ਉਤਸ਼ਾਹਿਤ ਹੋਇਆ ਅਤੇ ਸਥਾਨਕ ਲੋਕਾਂ ਲਈ ਆਮਦਨ ਦੇ ਨਵੇਂ ਮੌਕੇ ਪੈਦਾ ਹੋਏ ਨੇ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਉੱਤਰ ਪੂਰਬੀ ਖੇਤਰ 'ਚ 47,270 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਨੇ ਅਤੇ 46,290 ਕਿਲੋਮੀਟਰ ਤੋਂ ਵੱਧ ਦਿਹਾਤੀ ਸੜਕਾਂ ਬਣਾਈਆਂ ਗਈਆਂ ਨੇ। ਪਿਛਲੇ 12 ਸਾਲਾਂ ਵਿੱਚ 8 ਨਵੇਂ ਗ੍ਰੀਨਫੀਲਡ ਹਵਾਈ ਅੱਡੇ ਵਿਕਸਿਤ ਕੀਤੇ ਗਏ ਨੇ। 2014 ਵਿੱਚ ਉੱਤਰ ਪੂਰਬੀ ਰਾਜਾਂ ਵਿੱਚ 9 ਹਵਾਈ ਅੱਡੇ ਸਨ, ਜੋ ਹੁਣ ਵੱਧ ਕੇ 17 ਹੋ ਗਏ ਨੇ। ਉੱਤਰ ਪੂਰਬੀ ਖੇਤਰ 'ਚ 4,170 ਕਿਲੋਮੀਟਰ ਤੋਂ ਵੱਧ ਰੇਲਵੇ ਲਾਈਨਾਂ ਦਾ ਬਿਜਲੀਕਰਨ ਕੀਤਾ ਗਿਆ ਹੈ। ਅਰੁਣਾਚਲ ਪ੍ਰਦੇਸ਼, ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ ਅਤੇ ਮਿਜ਼ੋਰਮ ਵਿੱਚ ਰੇਲਵੇ ਦਾ 100% ਬਿਜਲੀਕਰਨ ਪੂਰਾ ਹੋ ਚੁੱਕਾ ਹੈ। ਇਸ ਦੌਰਾਨ ਉੱਤਰ ਪੂਰਬ ਦੇ ਵਿਕਾਸ ਨੂੰ ਤੇਜ਼ ਕਰਨ ਲਈ PM ਡਿਵਾਈਨ ਯੋਜਨਾ ਤਹਿਤ ਕੁੱਲ 6,600 ਕਰੋੜ ਰੁਪਏ ਅਲਾਟ ਕੀਤੇ ਗਏ ਨੇ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਉੱਤਰ ਪੂਰਬ ਦੇ ਸਾਰੇ 8 ਰਾਜ, ਜਿਨ੍ਹਾਂ ਨੂੰ ਅਸ਼ਟ ਲਕਸ਼ਮੀ ਵੀ ਕਿਹਾ ਜਾਂਦਾ ਹੈ, ਵਿਕਾਸ ਦੀ ਨਵੀਂ ਕਹਾਣੀ ਲਿਖ ਰਹੇ ਨੇ। ਬੁਰੇ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
1: ਸਰਵਉੱਚ ਅਦਾਲਤ ਨੇ ਅੱਜ ਫੈਸਲਾ ਸੁਣਾਇਆ ਕਿ ਤੈਅ ਫੁੱਟਪਾਥ ਤੇ ਤੁਰਨ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਹੈ। ਅਦਾਲਤ ਨੇ ਕਿਹਾ ਕਿ ਕਿਸੇ ਨਾਗਰਿਕ ਦਾ ਤੈਅ ਫੁੱਟਪਾਥ ਤੇ ਤੁਰਨ ਦਾ ਮੌਲਿਕ ਅਧਿਕਾਰ ਮੁੱਢਲ ਹੈ ਤੇ ਇਸ ਨੂੰ ਮੋਟਰ ਵਾਹਨਾਂ ਦੀ ਆਵਾਜਾਈ ਨਾਲੋਂ ਤਰਜੀਹ ਦਿੱਤੀ ਜਾਵੇਗੀ। ਅਦਾਲਤ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਕਿਹਾ ਕਿ ਇਹ ਧਾਰਾ 19 ਤਹਿਤ ਗਾਰੰਟੀਸ਼ੁਦਾ ਆਵਾਜਾਈ ਦੇ ਅਧਿਕਾਰ ਤੇ ਧਾਰਾ 21 ਜੀਵਨ ਤੇ ਆਜ਼ਾਦੀ ਦਾ ਅਧਿਕਾਰ ਸਮੇਤ ਹੋਰਨਾਂ ਮੌਲਿਕ ਅਧਿਕਾਰਾਂ ਦਾ ਹਿੱਸਾ ਹੈ। ਸ਼ਿਖਰਲੇ ਅਦਾਲਤ ਨੇ ਇਹ ਫੈਸਲਾ ਇੱਕ ਤੁਕਤਾਈ ਮੋਟਰ ਹਾਦਸੇ ਦੇ ਮੁਆਵਜ਼ੇ ਦੇ ਮਾਮਲੇ ਵਿੱਚ ਸੁਣਾਇਆ ਏ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੰਮ ਵਾਲੀਆਂ ਥਾਵਾਂ ਤੇ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਐਕਟ 2013 ਤਹਿਤ ਵਿਆਪਕ ਉਪਾਵਾਂ ਨੂੰ ਤੁਰੰਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮੰਗ ਕਰਦਿਆਂ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਸਲਾਹ ਜਾਰੀ ਕੀਤੀ ਹੈ। ਸਲਾਹ ਵਿੱਚ ਕਮਿਸ਼ਨ ਨੇ ਰਾਜ ਸਰਕਾਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਲਈ 18 ਉਪਾਵਾਂ ਦੀ ਸਿਫਾਰਿਸ਼ ਕੀਤੀ ਹੈ। ਸਲਾਹ ਵਿੱਚ ਸਰਕਾਰੀ, ਨਿੱਜੀ, ਸੰਗਠਿਤ ਤੇ ਅਸੰਗਠਿਤ ਖੇਤਰਾਂ 'ਚ ਹਰੇਕ ਕਾਰਜ ਸਥਾਨ ਨੂੰ ਐਕਟ ਦੇ ਉਪਬੰਧਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ। ਸਲਾਹ ਵਿੱਚ ਔਰਤਾਂ ਲਈ ਇੱਕ ਸੁਰੱਖਿਅਤ, ਸਮਾਵੇਸ਼ੀ ਤੇ ਲਿੰਗ ਮੁਕਤ ਕਾਰਜ ਸਥਾਨ ਚੁਗਿਰਦੇ ਨੂੰ ਉਤਸ਼ਾਹਿਤ ਕਰਨ ਦੀ ਮੰਗ ਵੀ ਕੀਤੀ ਗਈ ਹੈ। ਵਿਦੇਸ਼ ਮੰਤਰੀ ਡਾ. ਐਚ. ਜੈਸ਼ੰਕਰ ਨੇ ਕਿਹਾ ਕਿ ਦੇਸ਼ 'ਚ ਪਾਸਪੋਰਟ ਸੇਵਾਵਾਂ ਹੁਣ ਤੇਜ਼, ਸੁਰੱਖਿਅਤ ਤੇ ਸਾਰਿਆਂ ਲਈ ਆਸਾਨੀ ਨਾਲ ਉਪਲਬਧ ਹੋ ਗਈਆਂ ਨੇ। ਨਵੀਂ ਦਿੱਲੀ 'ਚ ਖੇਤਰੀ ਪਾਸਪੋਰਟ ਅਧਿਕਾਰੀਆਂ ਦੇ ਸਾਲਾਨਾ ਸੰਮੇਲਨ 'ਚ ਉਨ੍ਹਾਂ ਆਖਿਆ ਕਿ ਪਾਸਪੋਰਟ ਸੇਵਾਵਾਂ ਹੁਣ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਤੱਕ ਪਹੁੰਚ ਰਹੀਆਂ ਨੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਬਦਲਾਅ ਡਿਜੀਟਲ ਸ਼ਾਸਨ ਦੀ ਸਫਲਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਨੇ ਦੇਸ਼ ਨੂੰ ਇੱਕ ਵਿਸ਼ਵ ਬੰਧੂ ਵਜੋਂ ਸਥਾਪਿਤ ਕੀਤਾ ਹੈ। ਇਸ ਕਾਰਨ ਭਾਰਤੀ ਪਾਸਪੋਰਟ ਨੂੰ ਦੁਨੀਆ ਵਿੱਚ ਸਨਮਾਨ ਤੇ ਵਿਸ਼ਵਾਸ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਦਿੱਲੀ ਹਾਈ ਕੋਰਟ ਨੇ ਐਤਵਾਰ ਨੂੰ ਹੋਣ ਵਾਲੀ ਨੀਟ UG ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਦੇ ਅੰਸ਼ਕ ਤੌਰ ਤੇ ਪਾਬੰਦੀ ਲਗਾਉਣ ਦੇ ਸਰਕਾਰ ਦੇ ਫੈਸਲੇ ਨੂੰ ਸਹੀ ਠਹਿਰਾਇਆ। ਅਦਾਲਤ ਨੇ ਕਿਹਾ ਕਿ ਫੈਸਲਾ ਗੈਰ ਵਾਜਬ ਨਹੀਂ ਹੈ, ਕਿਉਂਕਿ ਮੈਸੇਜਿੰਗ ਐਪਲੀਕੇਸ਼ਨ ਵੱਡੀ ਮਾਤਰਾ 'ਚ ਸਮੱਗਰੀ ਦੇ ਸਵੈਚਾਲਿਤ ਪ੍ਰਸਾਰ ਦੀ ਸਹੂਲਤ ਦੇ ਸਕਦੀ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੁਸ਼ਲ ਸਟੇਸ਼ਨ ਪ੍ਰਬੰਧਨ ਲਈ ਸਟੇਸ਼ਨ ਮਾਸਟਰਾਂ ਨੂੰ ਸਮਰੱਥ ਬਣਾਉਣ ਵਾਸਤੇ ਵਿਆਪਕ ਉਪਾਵਾਂ ਦੀ ਸਮੀਖਿਆ ਕੀਤੀ। ਰੇਲ ਮੰਤਰੀ ਨੇ ਕੱਲ੍ਹ ਨਵੀਂ ਦਿੱਲੀ 'ਚ ਸੀਨੀਅਰ ਰੇਲਵੇ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ ਅਤੇ ਇਸ ਬਾਰੇ ਵਿਆਪਕ ਚਰਚਾ ਕੀਤੀ ਗਈ। ਸੀਮਾ ਸੁਰੱਖਿਆ ਬਲ BSF ਨੇ ਅੱਜ ਪਾਕਿਸਤਾਨ ਨਾਲ ਲੱਗਦੀ ਪੰਜਾਬ ਦੀ ਅੰਮ੍ਰਿਤਸਰ ਸਰਹੱਦ ਤੋਂ ਇੱਕ ਮੁਲਜ਼ਮ ਨੂੰ ਇੱਕ AK-47 ਰਾਈਫਲ, 25 ਪਿਸਤੌਲਾਂ, 368 ਜ਼ਿੰਦਾ ਕਾਰਤੂਸ ਤੇ ਇੱਕ ਬੁਲੇਟ ਪਰੂਫ ਜੈਕਟ ਸਮੇਤ ਗ੍ਰਿਫਤਾਰ ਕੀਤਾ। BSF ਨੇ ਪੰਜਾਬ ਪੁਲਿਸ ਨਾਲ ਤਾਲਮੇਲ ਕਰਕੇ ਸੂਬੇ 'ਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਇਹ ਕਾਰਵਾਈ ਕੀਤੀ। BSF ਦੇ ਸੂਤਰਾਂ ਨੇ ਆਕਾਸ਼ਵਾਣੀ ਨੂੰ ਦਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਬੁਲੇਟ ਪਰੂਫ ਜੈਕਟ ਬਰਾਮਦ ਕੀਤੀ ਗਈ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰ ਮੁਲਜ਼ਮ ਆਸਟ੍ਰੇਲੀਆ ਸਥਿਤ ਇੱਕ ਸਹਿਯੋਗੀ ਦੇ ਨਿਰਦੇਸ਼ਾਂ ਤੇ ਕੰਮ ਕਰ ਰਿਹਾ ਸੀ, ਜਿਸ ਨੇ ਕਥਿਤ ਤੌਰ ਤੇ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਰਾਹੀਂ ਮੁਲਜ਼ਮਾਂ ਨਾਲ ਹਥਿਆਰ ਸੁੱਟਣ ਦੀ ਥਾਂ ਸਾਂਝੀ ਕੀਤੀ ਸੀ। ਭਾਰਤ ਦੀ ਅਸ਼ਮਿਤਾ ਚਾਲੀਹਾ ਚੀਨ ਵਿੱਚ ਮਕਾਓ ਓਪਨ ਬੈਡਮਿੰਟਨ ਦੇ ਮਹਿਲਾ ਸਿੰਗਲਸ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ PM ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡੀ। ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਦਹਿਸ਼ਤਗਰਦੀ ਦੇ ਮੁੱਦੇ ਤੇ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ ਅਤੇ ਭਾਰਤ ਦੀ ਅਸ਼ਮਿਤਾ ਚਾਲੀਹਾ ਚੀਨ 'ਚ ਮਕਾਓ ਓਪਨ ਬੈਡਮਿੰਟਨ ਦੇ ਮਹਿਲਾ ਸਿੰਗਲਸ ਦੇ ਸੈਮੀਫਾਈਨਲ 'ਚ ਪਹੁੰਚੀ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਨਮਸਕਾਰ।
2: ये आकाशवाणी है। 12 साल विश्वास के, विकास के, जन कल्याण के विशेष श्रृंखला के अंतर्गत आज सुनिए मोदी सरकार की राष्ट्र

0: ਐਸਵੇਲੇ ਸਟੂਡੀਓ ਦੀ ਘੜੀ 'ਤੇ 7:45 ਹੋ ਰਹੇ ਨੇ। ਲਓ ਹੁਣ ਪੇਸ਼ ਹੈ ਪ੍ਰੋਗਰਾਮ ਸਬਰੰਗ।
1: ਗੁਜ਼ਰੇ ਹੋਏ ਵਾਕਿਆਤ ਮੇਰੀ ਆਂਖੋਂ ਕੇ ਸਾਹਮਣੇ ਫਿਲਮੀ ਕਹਾਨੀ ਕੀ ਤਰ੍ਹਾਂ ਗਰਦਿਸ਼ ਕਰ ਰਹੇ ਥੇ। ਏਕ ਏਕ ਪਲ ਮੁਝੇ ਝੰਝੋੜ ਰਹਾ ਥਾ। ਮੁਝੇ ਯਾਦ ਹੈ ਕਿ ਉਸ ਰੋਜ਼ ਮੇਰੇ ਪਤੀ ਰਾਕੇਸ਼ ਮੁਝੇ ਡਾਕਟਰ ਡੇਜ਼ੀ ਗੁਪਤਾ ਕੇ ਕਲੀਨਿਕ ਪਰ ਲੇਕਰ ਗਏ ਥੇ। ਡਾਕਟਰ ਡੇਜ਼ੀ ਗੁਪਤਾ ਉਨਕੀ ਏਕ ਦੂਰ ਕੀ ਰਿਸ਼ਤਾਦਾਰ ਥੀ। ਚੰਦ ਮਿੰਟੋਂ ਬਾਅਦ ਹੀ ਡਾਕਟਰ ਗੁਪਤਾ ਨੇ ਮੁਝੇ ਅੰਦਰ ਵਾਲੇ ਰੂਮ ਮੇਂ ਚਲਨੇ ਕੋ ਕਹਾ ਔਰ ਫਿਰ ਅਲਟਰਾਸਾਊਂਡ ਕੇ ਸਾਹਮਣੇ ਲੇਟਨੇ ਕੋ। ਇਸਕੇ ਬਾਅਦ ਵੋ ਮੁਖਤਲਿਫ ਜ਼ਾਵੀਓਂ ਸੇ ਮੇਰੇ ਪੇਟ ਕੀ ਜਾਂਚ ਕਰਤੀ ਰਹੀਂ। ਫਿਰ ਅਫਸੁਦਾ ਲਹਿਜੇ ਮੇਂ ਬੋਲੀ, ਮੁਝੇ ਅਫਸੋਸ ਹੈ ਨਿਸ਼ੀ ਕਿ ਇਸ ਮਰਤਬਾ ਵੀ ਤੁਹਾਰੇ ਪੇਟ ਮੇਂ ਏਕ ਬੱਚੀ ਹੀ ਪਲ ਰਹੀ ਹੈ। ਫਿਰ ਉਹਨੇ ਰਾਕੇਸ਼ ਕੋ ਅੰਦਰ ਬੁਲਾ ਕਰ ਯੇ ਬਾਤ ਬਤਾਈ ਤੋ ਵੋ ਕਰੀਬ ਕਰੀਬ ਚੀਖ ਪੜੇ, ਨਹੀਂ ਨਹੀਂ ਐਸਾ ਨਹੀਂ ਹੋ ਸਕਤਾ, ਭਗਵਾਨ ਮੇਰੇ ਸਾਥ ਅਨਿਆਏ ਨਹੀਂ ਕਰ ਸਕਤਾ, ਮੁਝੇ ਬੇਟਾ ਚਾਹੀਏ, ਸਿਰਫ ਬੇਟਾ, ਮੇਰਾ ਵਾਰਿਸ। ਐਸਾ ਕਹਤੇ ਹੋਏ ਵੋ ਫੂਟ ਫੂਟ ਕਰ ਰੋਣੇ ਲਗੇ। ਯੇ ਦੇਖ ਕਰ ਮੈਂ ਵੀ ਖੁਦ ਪੇ ਕਾਬੂ ਨਾ ਰੱਖ ਸਕੀ ਔਰ ਮੇਰੀ ਆਂਖੋਂ ਸੇ ਆਂਸੂ ਬਹਿਨੇ ਲਗੇ। ਡਾਕਟਰ ਗੁਪਤਾ ਮੁਝੇ ਸਮਝਾਤੇ ਹੋਏ ਕਹਿਣੇ ਲਗੀ, ਨਿਸ਼ੀ ਤੁਮ ਪਹਿਲੇ ਹੀ ਏਕ ਬੇਟੀ ਕੀ ਮਾਂ ਹੋ, ਇਸ ਲਈ ਮੇਰਾ ਮਸ਼ਵਰਾ ਹੈ ਕਿ ਨਈ ਮੁਸੀਬਤ ਸੇ ਅਭੀ ਛੁਟਕਾਰਾ ਪਾ ਲੋ। ਨਹੀਂ ਨਹੀਂ ਮੈਂ ਐਸਾ ਨਹੀਂ ਕਰ ਸਕਤੀ, ਯੇ ਤੋ ਬਹੁਤ ਬੜਾ ਪਾਪ ਹੈ, ਭਗਵਾਨ ਇਸਕੇ ਲਈ ਮੁਝੇ ਕਭੀ ਮਾਫ ਨਹੀਂ ਕਰੇਂਗੇ, ਮੈਨੇ ਡਾਕਟਰ ਗੁਪਤਾ ਕੀ ਬਾਤ ਕਾਟਤੇ ਹੋਏ ਕਹਾ। ਕੋਈ ਪਾਪ ਨਹੀਂ ਹੈ ਯੇ, ਏਕ ਲੜਕੀ ਕੇ ਪਰਵਰਿਸ਼ ਔਰ ਸ਼ਾਦੀ ਕਰਨਾ ਕੋਈ ਆਸਾਨ ਕਾਮ ਨਹੀਂ ਹੈ ਅੱਜ ਕੱਲ੍ਹ, ਫਿਰ ਦੋ ਬੇਟੀਓਂ ਕਾ ਬੋਝ ਕੈਸੇ ਉਠਾਓਗੀ, ਡਾਕਟਰ ਗੁਪਤਾ ਨੇ ਮੁਝੇ ਸਮਝਾਨੇ ਕੀ ਕੋਸ਼ਿਸ਼ ਕੀ। ਡਾਕਟਰ ਗੁਪਤਾ ਆਪ ਏਕ ਡਾਕਟਰ ਹੋਣੇ ਕੇ ਸਾਥ ਸਾਥ ਏਕ ਔਰਤ ਵੀ ਹੈ, ਆਪਕੋ ਐਸੀ ਬਾਤੇਂ ਜ਼ੇਬ ਨਹੀਂ ਦੇਤੀ, ਆਪਕਾ ਫਰਜ਼ ਤੋ ਜ਼ਿੰਦਗੀ ਬਚਾਨਾ ਹੋਤਾ ਹੈ, ਨਾ ਕਿ ਉਸੇ ਖਤਮ ਕਰਨਾ। ਮੈਨੇ ਡਾਕਟਰ ਗੁਪਤਾ ਕੋ ਖਰੀ ਖਰੀ ਸੁਣਾਈ ਤੋ ਵੋ ਰਾਕੇਸ਼ ਸੇ ਕਹਿਣੇ ਲਗੀ, ਤੁਮ ਹੀ ਸਮਝਾਓ ਆਪਣੀ ਬੀਵੀ ਕੋ, ਵਰਨਾ ਬਾਅਦ ਮੇਂ ਯੇ ਕਾਮ ਬਹੁਤ ਦੁਸ਼ਵਾਰ ਹੋਗਾ। ਰਾਕੇਸ਼ ਨੇ ਮੇਰੇ ਸਾਥ ਕੋਈ ਬਾਤ ਨਹੀਂ ਕੀ ਔਰ ਚੁੱਪ ਚਾਪ ਮੁਝੇ ਲੇਕਰ ਘਰ ਕੇ ਲੀਏ ਰਵਾਨਾ ਹੋ ਗਏ। ਵੋ ਬਹੁਤ ਉਦਾਸ ਥੇ, ਘਰ ਪਹੁੰਚ ਕਰ ਮੁਝੇ ਸਮਝਾਨੇ ਲਗੇ, ਤੁਮ ਸਮਝਤੀ ਕਿਉਂ ਨਹੀਂ ਨਿਸ਼ੀ, ਅੱਜ ਕੱਲ੍ਹ ਲੜਕੀ ਕੀ ਸ਼ਾਦੀ ਕਰਨਾ ਕੋਈ ਆਸਾਨ ਕਾਮ ਨਹੀਂ ਹੈ, ਬਹੁਤ ਮੋਟੀ ਰਕਮ ਦਰਕਾਰ ਹੋਤੀ ਹੈ ਇਸਕੇ ਲੀਏ ਔਰ ਫਿਰ ਹਮਾਰੀ ਤੋਂ ਪਹਿਲੇ ਹੀ ਏਕ ਬੇਟੀ ਹੈ, ਉਸੀ ਕੀ ਸ਼ਾਦੀ ਧੂਮ ਧਾਮ ਸੇ ਹੋ ਜਾਏ, ਯਹੀ ਕਾਫੀ ਹੈ। ਮੈਨੇ ਉਹਨੇ ਸਾਫ਼ ਮਨਾ ਕਰਤੇ ਹੋਏ ਕਿਹਾ ਕਿ ਮੈਂ ਐਸਾ ਪਾਪ ਨਹੀਂ ਕਰ ਸਕਤੀ ਔਰ ਬੱਚੀ ਕੋ ਜਨਮ ਦੇ ਕਰ ਹੀ ਰਹੂੰਗੀ। ਉਸ ਰੋਜ਼ ਤੋਂ ਹੱਦ ਹੀ ਕਰ ਦੀ ਉਹਨੇ, ਜਬ ਮੈਨੇ ਐਸਾ ਕਰਨੇ ਸੇ ਮਨਾ ਕਰ ਦੀਆ ਤੋ ਚੀਖਨੇ ਲਗੇ, ਨਿਕਲ ਜਾਓ ਮੇਰੇ ਘਰ ਸੇ ਔਰ ਮੁਝੇ ਕਭੀ ਆਪਣੀ ਮਨਹੂਸ ਸੂਰਤ ਮਤ ਦਿਖਾਨਾ। ਉਨਕੀ ਆਵਾਜ਼ ਸੁਣਕਰ ਘਰ ਕੇ ਦੂਸਰੇ ਅਫਰਾਦ ਵੀ ਹਮਾਰੇ ਕਮਰੇ ਮੇਂ ਆ ਗਏ। ਮੇਰੀ ਸਾਸ ਨੇ ਮੁਝੇ ਸਮਝਾਤੇ ਹੋਏ ਕਿਹਾ, ਰਾਕੇਸ਼ ਠੀਕ ਹੀ ਤੋ ਕਹਿ ਰਹਾ ਹੈ, ਕਿਆ ਕਰੋਗੀ ਇਨ ਬੇਟੀਓਂ ਕਾ, ਕਹਾਂ ਸੇ ਲਾਓਗੀ ਇਤਨਾ ਪੈਸਾ ਉਹਨੇ ਜਹੇਜ਼ ਦੇਣੇ ਕੇ ਲੀਏ, ਇਸ ਲਈ ਅਬ ਵੀ ਵਕਤ ਹੈ, ਮਾਨ ਜਾਓ ਔਰ ਆਪਣੀ ਜ਼ਿੱਦ ਛੋੜ ਦੋ। ਆਪਣੀ ਸਾਸ ਕੀ ਇਹ ਬਾਤੇਂ ਸੁਣਕਰ ਮੁਝੇ ਵੀ ਗੁੱਸਾ ਆ ਗਿਆ, ਇਸ ਲਈ ਮੈਨੇ ਕਿਹਾ, ਮਾਂ ਜੀ ਆਪਕੋ ਤੋ ਐਸੀ ਬਾਤੇਂ ਬਿਲਕੁਲ ਨਹੀਂ ਕਰਨੀ ਚਾਹੀਏ, ਆਪ ਖੁਦ ਇੱਕ ਔਰਤ ਹੈ, ਆਪਕੋ ਵੀ ਤੋ ਕਿਸੀ ਨੇ ਜਨਮ ਦਿਆ ਥਾ ਔਰ ਫਿਰ ਆਪਨੇ ਖੁਦ ਵੀ ਤੋ ਤਿੰਨ ਤਿੰਨ ਬੇਟੀਓਂ ਕੋ ਜਨਮ ਦਿਆ ਹੈ। ਗੁਸਤਾਖ ਜ਼ਬਾਨ ਚਲਾਤੀ ਹੈ, ਸ਼ਰਮ ਨਹੀਂ ਆਤੀ ਤੁਝੇ, ਮੇਰੇ ਬੇਟੇ ਪਰ ਜ਼ਰਾ ਵੀ ਤਰਸ ਨਹੀਂ ਆਤਾ, ਉਸਨੇ ਇੱਕ ਜ਼ੋਰਦਾਰ ਥੱਪੜ ਮੇਰੇ ਗਾਲ ਪਰ ਰਸੀਦ ਕਰਤੇ ਹੋਏ ਕਿਹਾ। ਇਸਕੇ ਸਾਥ ਹੀ ਰਾਕੇਸ਼ ਵੀ ਮੁਝੇ ਪੀਟਨੇ ਲਗਾ, ਮੈਂ ਉਨਕੀ ਖੁਸ਼ਾਮਦ ਕਰਤੀ ਹੋਈ ਆਪਣੀ ਬਾਤ ਪਰ ਅੜੀ ਰਹੀ। ਫਿਰ ਰਾਕੇਸ਼ ਨੇ ਮੁਝੇ ਤਲਾਕ ਕੀ ਧਮਕੀ ਦੇਤੇ ਹੋਏ ਘਰ ਸੇ ਨਿਕਲ ਜਾਣੇ ਕੋ ਕਹਾ। ਮੈਂ ਫੌਰਨ ਉੱਠੀ ਔਰ ਇਸੀ ਆਲਮ ਮੈਂ ਆਪਣੀ ਬੇਟੀ ਅੰਜਲੀ ਕੋ ਲੇਕਰ ਮਾਇਕੇ ਕੇ ਲੀਏ ਚੱਲ ਦੀ। ਆਪਣੇ ਮਾਇਕੇ ਪਹੁੰਚ ਕਰ ਮੈਨੇ ਘਰ ਵਾਲੋਂ ਕੋ ਸਾਰੀ ਦਾਸਤਾਨ ਸੁਣਾਈ। ਮੈਨੇ ਆਪਣੇ ਪਿਤਾ ਜੀ ਸੇ ਸਾਫ਼ ਕਹਿ ਦੀਆ, ਚਾਹੇ ਕੁਛ ਵੀ ਹੋ ਜਾਏ ਮੈਂ ਆਪਣੀ ਬੇਟੀ ਕੋ ਜਨਮ ਦੇ ਕਰ ਹੀ ਰਹੂੰਗੀ। ਮੇਰੇ ਪਿਤਾ ਜੀ ਨੇ ਮੁਝੇ ਹੌਸਲਾ ਦੇਤੇ ਹੋਏ ਕਿਹਾ ਥਾ, ਹਮ ਤੁਹਾਰੇ ਸਾਥ ਹੈ ਬੇਟੀ ਔਰ ਇਸ ਪਾਪ ਕੇ ਕਾਮ ਕੇ ਸਖ਼ਤ ਖਿਲਾਫ਼ ਹੈ। ਇਸ ਤਰ੍ਹਾਂ ਵਕਤ ਗੁਜ਼ਰਤਾ ਗਿਆ ਔਰ ਫਿਰ ਵੋ ਦਿਨ ਵੀ ਆ ਗਿਆ ਜਬ ਮੈਨੇ ਆਪਣੀ ਦੂਸਰੀ ਬੇਟੀ ਕੋ ਜਨਮ ਦਿਆ। ਹਮਨੇ ਉਸਕਾ ਨਾਮ ਮੋਨਾ ਰੱਖਾ। ਮੋਨਾ ਨਿਹਾਇਤ ਹੀ ਖੂਬਸੂਰਤ ਪਰੀਓਂ ਜੈਸੀ ਥੀ, ਗੋਲ ਮਟੋਲ ਚਿਹਰਾ, ਝੀਲ ਜੈਸੀ ਨੀਲੀ ਆਂਖੇਂ ਔਰ ਗੋਰਾ ਚਿੱਟਾ ਰੰਗ। ਵੋ ਮੇਰੀ ਅੰਜਲੀ ਸੇ ਕਹੀਂ ਖੂਬਸੂਰਤ ਥੀ। ਬੜੀ ਉਹਨੇ ਪਰ ਮੋਨਾ ਕੋ ਵੀ ਅੰਜਲੀ ਵਾਲੇ ਸਕੂਲ ਮੇਂ ਦਾਖਲਾ ਦਿਲਾ ਦਿਆ ਗਿਆ। ਵੋ ਪੜ੍ਹਾਈ ਮੇਂ ਅੰਜਲੀ ਸੇ ਵੀ ਤੇਜ਼ ਨਿਕਲੀ, ਦੋਨੋਂ ਬਹਿਨੇ ਅੱਛੇ ਨੰਬਰੋਂ ਸੇ ਪਾਸ ਹੋ ਰਹੀ ਥੀਂ। ਯੇ ਦੇਖ ਕਰ ਮੈਂ ਖੁਸ਼ੀ ਸੇ ਫੂਲੀ ਨਹੀਂ ਸਮਾਤੀ ਥੀ। ਅਬ ਅੰਜਲੀ ਔਰ ਮੋਨਾ ਬੜੀ ਹੋਕਰ ਸਮਝਦਾਰ ਹੋਣੇ ਲਗੀ ਥੀ, ਇਸ ਲਈ ਵੋ ਅਕਸਰ ਆਪਣੇ ਡੈਡੀ ਕੇ ਮੁਤਾਲਿਕ ਮੁਝਸੇ ਪੁੱਛਣੇ ਲਗਤੀ ਤੋ ਮੈਂ ਕੋਈ ਨਾ ਕੋਈ ਬਹਾਨਾ ਬਣਾ ਕਰ ਟਾਲ ਦੇਤੀ ਔਰ ਜਬ ਉਹਨੇ ਮੁਝੇ ਜ਼ਿਆਦਾ ਹੀ ਤੰਗ ਕਰਨਾ ਸ਼ੁਰੂ ਕਰ ਦਿਆ ਤੋ ਮੈਨੇ ਬਹਾਨਾ ਬਣਾ ਦਿਆ ਕਿ ਵੋ ਕਾਮ ਕੇ ਸਿਲਸਿਲੇ ਮੇਂ ਦੂਸਰੇ ਮੁਲਕ ਗਏ ਹੋਏ ਹੈ। ਲੇਕਿਨ ਅੰਦਰ ਸੇ ਮੈਂ ਡਰੀ ਹੋਈ ਥੀ ਕਿ ਜੂੰ ਜੂੰ ਮੇਰੀ ਬੇਟੀਆਂ ਬੜੀ ਹੋਤੀ ਜਾਏਗੀ ਯੇ ਮੁਝੇ ਆਪਣੇ ਪਿਤਾ ਕੇ ਬਾਰੇ ਮੇਂ ਮਜ਼ੀਦ ਪਰੇਸ਼ਾਨ ਕਰੇਗੀ, ਇਸ ਲਈ ਮੈਂ ਉਲਝਣ ਮੇਂ ਰਹਿਣੇ ਲਗੀ। ਮੇਰੇ ਘਰ ਵਾਲੇ ਮੁਝੇ ਹੌਸਲਾ ਦੇਤੇ। ਮੈਂ ਰੋਜ਼ਾਨਾ ਭਗਵਾਨ ਸੇ ਪ੍ਰਾਰਥਨਾ ਕਰਤੇ ਹੋਏ ਰਾਕੇਸ਼ ਕੀ ਉਮਰ ਦਰਾਜ਼ੀ ਕੇ ਲੀਏ ਦੁਆ ਮੰਗਤੇ ਹੋਏ ਕਹਿਤੀ ਕਿ ਭਗਵਾਨ ਮੇਰੇ ਪਤੀ ਕੇ ਦਿਲ ਮੇਂ ਮੇਰੇ ਔਰ ਮੇਰੇ ਬੇਟੀਓਂ ਕੇ ਲੀਏ ਪਿਆਰ ਡਾਲ ਦੇ ਔਰ ਵੋ ਹਮੇ ਆਪਣੇ ਘਰ

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਬਰੰਗ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ARM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ, DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 8 ਵਜ ਰਹੇ ਨੇ। ਆ ਹੁਣ ਸੁਣਦੇ ਹਾਂ ਕਰਮਚਾਰੀ ਭਵਿੱਖ ਨਿਧੀ

0: ਸੰਗਠਨ ਈਪੀਐਫਓ ਵੱਲੋਂ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ ਇੱਕ ਰੇਡੀਓ ਰਿਪੋਰਟ। ਕਰਮਚਾਰੀ ਭਵਿੱਖ ਨਿਧੀ ਸੰਗਠਨ ਈਪੀਐਫਓ ਵੱਲੋਂ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ ਅੱਜ ਜਲੰਧਰ ਵਿੱਚ ਇੱਕ ਰਾਸ਼ਟਰੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਯੋਜਨਾ ਦੇ ਲਾਭਪਾਤਰੀਆਂ ਨੂੰ ਵਿੱਤੀ ਲਾਭ ਅਤੇ ਪ੍ਰੋਤਸਾਹਨ ਰਾਸ਼ੀ ਵੰਡੀਆਂ ਗਈਆਂ। ਇਹ ਉਪਰਾਲਾ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕਿਆਂ ਨਾਲ ਜੋੜਨ ਅਤੇ ਉਹਨਾਂ ਨੂੰ ਆਰਥਿਕ ਤੌਰ 'ਤੇ ਸਸ਼ਕਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਮੌਕੇ 'ਤੇ ਸਾਡੇ ਆਕਾਸ਼ਵਾਣੀ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ,
1: ਮੈਂ ਪੰਕਜ ਕੁਮਾਰ, ਖੇਤਰੀ ਭਵਿੱਖ ਨਿਧੀ ਆਯੋਗ ਜਲੰਧਰ, ਇਹ ਬਤਾਤੇ ਹੋਏ ਮੁਝੇ ਬਹੁਤ ਹਰਸ਼ ਹੋ ਰਿਹਾ ਹੈ ਕਿ ਓਨਰੇਬਲ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਇੱਕ ਸਕੀਮ ਜੋ ਹੈ ਲਾਂਚ ਕੀਆ ਹੈ, ਜਿਸ ਕਾ ਨਾਮ ਹੈ ਪ੍ਰਾਈਮ ਮਿਨਿਸਟਰ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ। 1,00,000 ਕਰੋੜ ਕਾ ਸਰਕਾਰ ਨੇ ਇਸ ਮੇਂ ਬਜਟ ਰੱਖਾ ਹੈ ਔਰ ਇਹ ਬਹੁਤ ਹੀ ਸਰਲ ਸਕੀਮ ਹੈ। ਇਹ ਪਹਿਲੀ ਐਸੀ ਸਕੀਮ ਹੈ ਜਿਸ ਮੇਂ ਇੰਪਲਾਈ ਕੋ ਵੀ ਪੈਸਾ ਮਿਲੇਗਾ ਔਰ ਇੰਪਲਾਇਰ ਕੋ ਵੀ ਪੈਸਾ ਮਿਲੇਗਾ। ਇੱਕ ਜੋ ਨਯਾ ਇੰਪਲਾਈ ਹੈ ਜੋ EPF ਕੇ ਦਾਇਰੇ ਮੇਂ ਪਹਿਲੀ ਵਾਰ ਆ ਰਹਾ ਹੈ, ਉਸੇ 15,000 ਰੁਪਏ ਤੱਕ ਕੀ ਰਾਸ਼ੀ ਮਿਲੇਗੀ। ਬਸ ਇੱਕ ਹੀ ਸ਼ਰਤ ਹੈ ਕਿ ਉਹ ਇੱਕ ਇੰਪਲਾਇਰ ਕੇ ਸਾਥ 1 ਸਾਲ ਤੱਕ ਕਾਮ ਕਰੇ ਔਰ ਇੰਪਲਾਇਰ ਹੈ ਤੋ ਉਨ੍ਹੇ ਹਰ ਇੰਪਲਾਈ ਜੋ ਉਹ ਨਯਾ ਐਡ ਕਰਤੇ ਹੈ, ਅਗਰ 50 ਸੇ ਕਮ ਉਨਕਾ ਸਟਰੈਂਥ ਹੈ ਤੋ ਉਸਕੇ ਲਿਏ ਮਾਤਰ 2 ਐਡ ਕਰਨੇ ਹੋਂਗੇ ਔਰ 50 ਸੇ ਜ਼ਿਆਦਾ ਸਟਰੈਂਥ ਹੈ ਉਸ ਇੰਪਲਾਇਰ ਕੇ ਪਾਸ ਤੋ 5 ਔਰ ਨਏ ਇੰਪਲਾਈ ਐਡ ਕਰਨੇ ਹੋਂਗੇ। ਇਹ ਜ਼ਰੂਰੀ ਨਹੀਂ ਹੈ ਕਿ ਉਹ EPF ਮੇਂ ਪਹਿਲੀ ਵਾਰ ਹੋ, ਬਸ ਕੋਈ ਵੀ ਇੰਪਲਾਈ ਹੋ, ਬਸ ਉਸੇ ਜ਼ਿਆਦਾ ਐਡ ਕਰਨਾ ਹੈ ਆਪਣੇ ਐਵਰੇਜ ਸਟਰੈਂਥ ਸੇ। ਤੋ ਹਰ ਇੰਪਲਾਈ ਕੇ ਬਦਲੇ ਉਸੇ 3,000 ਰੁਪਿਆ ਮਹੀਨਾ ਸਰਕਾਰ ਦੇਗੀ ਔਰ ਅਗਰ ਮੈਨੂਫੈਕਚਰਿੰਗ ਸੈਕਟਰ ਮੇਂ ਹੈ ਤੋ 4 ਸਾਲੋ ਤੱਕ ਇਹ ਰਾਸ਼ੀ ਉਸ ਇੰਪਲਾਇਰ ਕੋ ਮਿਲਤੀ ਰਹੇਗੀ। ਇਸਕਾ ਮਤਲਬ ਕਿ ਇੱਕ ਇੰਪਲਾਈ ਕੇ ਬਦਲੇ ਉਹ ਇੰਪਲਾਇਰ 1,44,000 ਰੁਪਏ 4 ਸਾਲ ਮੇਂ ਸਰਕਾਰ ਸੇ ਪ੍ਰਾਪਤ ਕਰ ਸਕਤਾ ਹੈ ਔਰ ਐਸਾ ਹਮਨੇ ਦੇਖਾ ਹੈ। ਇਹ ਹਮਾਰਾ ਡੇਟਾ ਵੀ ਕਹਤਾ ਹੈ ਕਿ ਜਲੰਧਰ ਮੇਂ ਜਿਤਨੇ ਵੀ ਬੜੇ ਇੰਪਲਾਇਰ ਹੈ ਸਭਨੇ ਇਸ ਸਕੀਮ ਕੀ ਮਹੱਤਾ ਕੋ ਸਮਝਾ ਔਰ ਸਭਨੇ ਇਸ ਮੇਂ ਰਜਿਸਟਰ ਕਰ ਲਿਆ ਹੈ। ਕਈ ਕਈ ਐਸੇ ਇੰਪਲਾਇਰ ਜੋ ਅਭੀ ਹਮਾਰੇ ਪਾਸ ਜੋ ਡੇਟਾ ਜੋ ਅਵੇਲੇਬਲ ਹੈ ਉਸ ਪਰ ਉਸੇ ਇਹ ਪਤਾ ਚਲਤਾ ਹੈ ਕਿ 30-30 ਲੱਖ ਰੁਪਏ ਉਨਕੋ ਆਲਰੇਡੀ ਮਿਲ ਰਿਹਾ, ਆਜ ਹੀ ਮਿਲੇਗਾ ਔਰ ਆਜ ਨਰਿੰਦਰ ਮੋਦੀ ਜੀ 2400 ਕਰੋੜ ਰੁਪਏ ਇਸ ਰਾਸ਼ੀ ਕੇ ਅੰਤਰਗਤ 15 ਲੱਖ ਇੰਪਲਾਈਸ ਕੋ ਦੇਂਗੇ ਆਨੇ ਵਾਲੇ ਫਿਊਚਰ ਮੇਂ। ਮੁਝੇ ਲਗਤਾ ਹੈ ਕਿ ਇਹ ਬਹੁਤ ਹੀ ਅੱਛਾ ਹੈ ਕਿਉਂਕਿ ਹਮਾਰੇ ਜਿਤਨੇ ਵੀ ਇੰਪਲਾਈਸ ਹੋਤੇ ਹੈ ਬਹੁਤ ਜਗ੍ਹਾ ਉਨ੍ਹੇ ਸੋਸ਼ਲ ਸਿਕਿਉਰਿਟੀ ਕੀ ਬੈਨੀਫਿਟ ਨਹੀਂ ਮਿਲਤਾ ਹੈ। ਜੈਸੇ ਕੋਈ ਕਿਸੀ ਕਾ ਡੇਥ ਹੋ ਜਾਤਾ ਹੈ ਤੋ ਉਸੇ ਕੋਈ ਰਾਸ਼ੀ ਨਹੀਂ ਮਿਲ ਪਾਤੀ। ਅਗਰ ਉਹ EPF ਕੇ ਦਾਇਰੇ ਮੇਂ ਰਹੇਂਗੇ ਤੋ ਉਨ੍ਹੇ ਪੈਨਸ਼ਨ ਮਿਲੇਗਾ, ਇੰਸ਼ੋਰੈਂਸ ਮਿਲੇਗਾ ਔਰ ਪ੍ਰੋਵੀਡੈਂਟ ਫੰਡ ਤੋ ਮਿਲੇਗਾ ਹੀ ਮਿਲੇਗਾ ਜੋ ਉਨਕਾ ਥਾ। ਜੋ ਇੰਸ਼ੋਰੈਂਸ ਕੀ ਜੋ ਰਾਸ਼ੀ ਹੈ ਉਹ 7 ਲੱਖ ਰੁਪਏ ਤੋ 7 ਲੱਖ ਰੁਪਏ ਜੋ ਹੈ ਸੋ ਉਨਕੇ ਨੋਮਿਨੀ ਕੋ ਮਿਲੇਗਾ, ਥਰੂ ਆਊਟ ਪੂਰੀ ਜ਼ਿੰਦਗੀ ਜੋ ਹੈ ਸੋ ਉਨਕੇ ਜੋ ਵੀ ਨੋਮਿਨੀ ਹੈ ਉਨਕੋ ਪੈਨਸ਼ਨ ਮਿਲੇਗਾ। ਤੋ ਸਰਕਾਰ ਕੀ ਮਨਸ਼ਾ ਹੀ ਯਹੀ ਹੈ ਕਿ ਲੋਕ ਜੋ ਹੈ ਇਨਫਾਰਮਲ ਸੈਕਟਰ ਸੇ ਫਾਰਮਲ ਸੈਕਟਰ ਮੇਂ ਆਏ। ਤੋ ਇਹ ਬਹੁਤ ਮੀਲ ਕਾ ਪੱਥਰ ਸਾਬਿਤ ਹੋਗਾ ਔਰ ਇਹ ਹਮਨੇ ਦੇਖਿਆ ਹੈ ਕਿ ਜੋ ਹਮਾਰੇ ਜੋ ਅਨੁਮਾਨ ਥਾ ਉਸਸੇ ਵੀ ਜ਼ਿਆਦਾ ਅੱਛਾ ਇਹ ਸਕੀਮ ਜੋ ਹੈ ਲੋਗੋ ਨੇ ਐਕਸੈਪਟ। ਅਬ ਹਮਾਰਾ ਸਾਰਾ ਕਾ ਸਾਰਾ ਵਰਕਿੰਗ ਔਨਲਾਈਨ ਹੈ ਔਰ ਆਪਕੋ ਇਹ ਜਾਣਕਰ ਆਸ਼ਚਰਯ ਹੋਗਾ ਕਿ 98% ਸੇ ਵੀ ਜ਼ਿਆਦਾ ਕਲੇਮ ਆਜ ਕੇ ਡੇਟ ਮੇਂ ਹਮਾਰੇ 10 ਦਿਨੋਂ ਕੇ ਅੰਦਰ ਸੈਟਲ ਹੋ ਰਹੇ ਹੈ ਔਰ ਉਸਮੇਂ ਵੀ ਮੈਂ ਇੱਕ ਬਾਤ ਔਰ ਬਤਾਨਾ ਚਾਹੂੰਗਾ ਜੋ ਸਰਕਾਰ ਨੇ ਜਾਰੀ ਕੀਆ ਹੈ ਕਿ ਹਿਊਮਨ ਇੰਟਰਵੈਂਸ਼ਨ ਮਤਲਬ ਕਿਸੀ ਆਦਮੀ ਕਾ ਇੰਟਰਵੈਂਸ਼ਨ ਨਹੀਂ ਹੋਗਾ ਇਸਮੇਂ। ਤੋ ਇਹ ਜੋ ਹੈ 5 ਲੱਖ ਰੁਪਏ ਤੱਕ ਕੀ ਅਗਰ ਕੋਈ ਰਾਸ਼ੀ ਹੈ ਤੋ ਉਹ ਆਟੋ ਕਲੇਮ ਹੋ ਰਿਹਾ ਉਸਮੇਂ ਹਮਾਰਾ ਔਰ ਆਫਿਸ ਕੇ ਕਿਸੀ ਵੀ ਲੋਗੋਂ ਕਾ ਕੋਈ ਰੋਲ ਨਹੀਂ ਹੈ, ਮਸ਼ੀਨ ਕੇ ਦੁਆਰਾ ਸੈਟਲ ਹੋ ਜਾਏਗਾ ਵੋ।
2: ਮੈਂ BK ਵਰਮਾ, ਰੀਜਨਲ PF ਕਮਿਸ਼ਨਰ ਗ੍ਰੇਡ 2 ਜਲੰਧਰ ਤੋਂ। ਅੱਜ ਅਸੀਂ ਸਾਰੇ ਜਣੇ ਇਕੱਠੇ ਹੋਏ ਹੈ, ਇੱਕ ਪੂਰਾ ਦੇਸ਼ ਵਿਆਪੀ ਇੱਕ ਅੱਜ ਪ੍ਰੋਗਰਾਮ ਹੈਗਾ ਹੈ ਜਿਹਦੇ 'ਤੇ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦੇ ਜਿਹੜੇ ਬੈਨੀਫਿਟਸ ਹੈਗੇ ਹੈ ਉਹ ਮਾਨਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਆਰਾ ਅੱਜ ਜਿਹੜੇ ਜਿਹੜੇ ਹੈ ਵਿਤਰਨ ਕੀਤਾ ਜਾਊਗਾ ਉਹਨਾਂ ਦਾ। ਅਤੇ ਬੇਸਿਕਲੀ ਇਹ ਸਕੀਮ ਜਿਹੜੀ ਸ਼ੁਰੂ ਹੋਈ ਸੀਗੀ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ, ਇਹ ਹੋਈ ਸੀ ਅਗਸਤ 2025 ਤੋਂ ਲਾਂਚ ਹੋਈ ਸੀਗੀ। ਇਹਦੇ ਵਿੱਚ 2 ਤਰ੍ਹਾਂ ਦੇ ਬੈਨੀਫਿਟ ਗੌਰਮੈਂਟ ਆਫ ਇੰਡੀਆ ਨੇ ਦਿੱਤੇ ਹੈ। ਪਹਿਲਾ ਹੈਗਾ ਨਵੇਂ ਇੰਪਲਾਈਜ਼ ਵਾਸਤੇ, ਉਹਨੂੰ ਪਾਰਟ ਏ ਬੈਨੀਫਿਟ ਕਹਿੰਦੇ ਆ ਕਿ ਜਿਹੜਾ ਵੀ ਬੰਦਾ ਕਾਲਜ ਸਕੂਲ ਤੋਂ ਨਿਕਲ ਕੇ ਨੌਕਰੀ ਕਰਦਾ ਹੈ ਅਤੇ ਉਹਨੂੰ ਇਨਸੈਂਟੀਵਾਈਜ਼ ਕਰਨ ਲਈ ਗੌਰਮੈਂਟ ਨੇ ਜਿਹੜਾ ਸਕੀਮ ਰੱਖੀ ਹੈ ਉਹਦੇ ਵਿੱਚ ਇੱਕ PF ਵੇਜ ਜਿਹੜੀ ਮੈਕਸੀਮਮ 15,000 ਰੁਪਇਆ ਉਹਨੂੰ ਨੌਕਰੀ ਲੱਗਣ ਤੋਂ ਬਾਅਦ ਮਿਲੂਗਾ। ਅਤੇ ਬਟ ਕੰਡੀਸ਼ਨ ਇਹ ਸੀਗੀ ਕਿ 6 ਮਹੀਨੇ ਤੱਕ ਉਹਨੂੰ ਕੰਟੀਨਿਊ ਕਰਨਾ ਪੈਣਾ ਹੈ ਅਤੇ ਉਹਦੇ ਬਾਅਦ ਉਹਨੂੰ ਪਹਿਲੀ ਕਿਸ਼ਤ ਜਿਹੜੀ ਹੈ ਦਿੱਤੀ ਜਾਊਗੀ ਅਤੇ ਜਿਹੜੀ ਦੂਜੀ ਕਿਸ਼ਤ ਹੈ ਉਹ 1 ਸਾਲ ਬਾਅਦ ਮਿਲੂਗੀ। ਅਤੇ ਦੂਜਾ ਜਿਹੜਾ ਸੀਗਾ ਇੰਪਲਾਇਰਸ ਨੂੰ ਇੰਸੈਂਟੀਵਾਈਜ਼ ਕਰਨ ਲਈ ਕਿ ਨੌਕਰੀਆਂ ਜ਼ਿਆਦਾ ਤੋਂ ਜ਼ਿਆਦਾ ਬੜਾਵਾ ਦੇਣ ਲਈ ਜਨਰੇਟ ਕਰਨ ਵਾਸਤੇ ਇੰਪਲਾਇਰ 2 ਤਰ੍ਹਾਂ ਦੇ ਕੈਟੇਗਰੀ 'ਚ

0: ਇੱਕ ਸਰਵਿਸ ਸੈਕਟਰ ਅਤੇ ਇੱਕ ਮੈਨੂਫੈਕਚਰਿੰਗ ਸੈਕਟਰ। ਸਰਵਿਸ ਸੈਕਟਰ ਵਾਲਿਆਂ ਵਾਸਤੇ 2 ਸਾਲ ਦਾ ਬੈਨੀਫਿਟ ਹੈਗਾ ਔਰ ਮੈਨੂਫੈਕਚਰਿੰਗ ਸੈਕਟਰ ਦੇ ਇੰਪਲਾਇਰ ਜਿਹੜੇ ਹੈਗੇ ਉਹਨਾਂ ਨੂੰ 4 ਸਾਲ। ਅਤੇ ਉਹਨਾਂ ਵਿੱਚੋਂ ਇੰਪਲਾਈਜ ਜਦੋਂ ਵੀ ਉਹਨਾਂ ਦੀ ਬੇਸ ਸਟਰੈਂਥ ਜਿਹੜੀ ਹੋਊਗੀ ਉਹਦੇ 'ਚ ਜੁੜਨਗੇ, ਅਤੇ ਜਿੰਨੇ ਵੀ ਐਕਸਟਰਾ ਬੰਦੇ ਜੁੜਨਗੇ ਉਹਨਾਂ ਨੂੰ 2 ਸਾਲ ਔਰ 4 ਸਾਲ ਦਾ ਜਿਹੜਾ ਹੈਗਾ ਮੈਕਸੀਮਮ 3,000 ਰੁਪਇਆ ਪਰ ਇੰਪਲਾਈ ਜਿਹੜਾ ਹੈ ਗੌਰਮੈਂਟ ਆਫ ਇੰਡੀਆ ਨੇ ਦੇਣ ਦਾ ਉਹ ਰੱਖਿਆ ਹੈ, ਬਜਟ 'ਚ ਪ੍ਰਾਵਧਾਨ ਰੱਖਿਆ ਸੀਗਾ, ਜਿਹਦੇ 'ਚ 99,000 ਕਰੋੜ ਦਾ ਬਜਟ ਹੈਗਾ ਪ੍ਰੋਵੀਜ਼ਨਸ ਔਰ ਕਰੀਬ ਕਰੀਬ 3 ਤੋਂ 3.5 ਕਰੋੜ ਦੀ ਜਿਹੜੀ ਹੈਗੀ ਹੈ ਨਵੀਂ ਇੰਪਲਾਇਮੈਂਟ ਅਗਲੇ 2 ਸਾਲਾਂ 'ਚ ਜਨਰੇਟ ਕਰਨ ਦਾ ਲਕਸ਼ਯ ਰੱਖਿਆ ਗਿਆ। ਅਤੇ ਹੁਣ ਜਿਹੜਾ ਅੱਜ ਜਿਹੜਾ ਪ੍ਰੋਗਰਾਮ ਨਿਊ ਦਿੱਲੀ ਤੋਂ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਅੱਜ ਡਿਸਟ੍ਰੀਬਿਊਸ਼ਨ ਕਰਨੀ ਹੈ ਉਹ ਹੈਗਾ 2400 ਕਰੋੜ ਰੁਪਈਆ, ਕਰੀਬ ਕਰੀਬ 15 ਲੱਖ ਬੈਨੀਫਿਸ਼ਰੀਜ਼ ਨੂੰ ਅੱਜ ਡਿਸਟ੍ਰੀਬਿਊਟ ਹੋ ਰਿਹਾ। ਅਤੇ ਇਸ ਉਪਲਕਸ਼ 'ਤੇ ਜਿਹੜੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਬਾਕੀ ਜਿਹੜੇ ਇੰਪਲਾਇਰ ਰਹਿ ਵੀ ਗਏ ਆ ਰਜਿਸਟ੍ਰੇਸ਼ਨ ਤੋਂ, ਅਤੇ ਅਸੀਂ ਉਹਨਾਂ ਨੂੰ ਕਹਾਂਗੇ ਕਿ ਉਹ ਵੀ ਜਲਦ ਤੋਂ ਜਲਦ ਜਿਹੜੇ ਗੌਰਮੈਂਟ ਬੈਨੀਫਿਟਸ ਦੇ ਰਹੀ ਹੈ ਔਰ ਦੇਸ਼ ਦੀ ਜਿਹੜੀ ਉੱਨਤੀ ਲਈ ਜਿਹੜਾ ਆਪਣਾ ਯੋਗਦਾਨ ਕਰਨ।
1: ਮੇਰਾ ਨਾਮ ਸੰਜੀਵ ਕਾਂਤ ਸ਼ਰਮਾ, ਹੁਸ਼ਿਆਰਪੁਰ ਤੋਂ ਮੈਂ ਇੱਥੇ ਆਇਆ ਹੈਗਾ। ਅੱਜ ਇੱਥੇ ਸਾਨੂੰ ਬੁਲਾਇਆ ਗਿਆ ਹੈ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਲਈ, ਜਿਹਦੇ ਵਿੱਚ ਬਹੁਤ ਵਧੀਆ ਉਪਰਾਲਾ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ। ਨਵੇਂ ਰੋਜ਼ਗਾਰ ਜਿਹੜੇ ਸਾਡੇ ਚੱਲ ਰਹੇ ਹਨ ਉਹਨਾਂ ਦੇ ਵਿੱਚ ਨਵੇਂ ਯੁਵਾਵਾਂ ਨੂੰ ਪ੍ਰੋਤਸਾਹਿਤ ਕਰਨਾ ਵੀ ਉਹ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਭਰਤੀ ਹੋਣ ਤਾਂ ਜੋ ਦੇਸ਼ ਤਰੱਕੀ ਕਰੇ, ਇੱਥੇ ਦੀਆਂ ਫੈਕਟਰੀਆਂ ਇੰਡਸਟਰੀਆਂ ਵੱਧਦੀਆਂ ਫੁੱਲਦੀਆਂ ਰਹਿਣ, ਕਿਉਂਕਿ ਅੱਜ ਦੇ ਸਮੇਂ ਵਿੱਚ ਸਾਰਿਆਂ ਨਾਲੋਂ ਵੱਡਾ ਜਿਹੜਾ ਹੈਗਾ ਪ੍ਰੋਬਲਮ ਆ ਰਹੀ ਹੈ ਮੈਨ ਪਾਵਰ ਦੀ। ਕੰਮ ਕਰਨ ਵਾਲੇ ਕਾਮੇ ਬਹੁਤ ਘੱਟ ਮਿਲਦੇ ਨੇ, ਲੋਕਾਂ ਦਾ ਰੁਝਾਅ ਜਿਹੜਾ ਹੈਗਾ ਉਹ ਫੋਰਨ ਕੰਟਰੀਆਂ ਵੱਲ ਬਹੁਤ ਜ਼ਿਆਦਾ ਹੈ। ਉਸਨੂੰ ਰੋਕਣ ਲਈ ਜਿਹੜਾ ਉਪਰਾਲਾ ਪ੍ਰਧਾਨ ਮੰਤਰੀ ਜੀ ਨੇ ਕੀਤਾ ਹੈ ਬਹੁਤ ਵਧੀਆ ਹੈ। ਇਹਦੇ ਵਿੱਚ ਬੰਦਿਆਂ ਨੂੰ 1 ਮਹੀਨੇ ਦੀ ਤਨਖਾਹ ਜਿਹੜੀ ਹੈਗੀ ਆ ਉਹ ਜਿਹੜੀ 1 ਲੱਖ ਤੱਕ ਜਿਹੜਾ ਬੰਦਾ ਲੈਂਦਾ ਹੈ, ਅਗਰ ਉਹ ਕਿਸੇ ਵੀ ਕੰਪਨੀ ਦੇ ਵਿੱਚ 6 ਮਹੀਨੇ ਕੰਮ ਕਰਦਾ ਹੈ ਤਾਂ ਉਹਨੂੰ ਅੱਧੀ ਉਹਦੀ ਜਿਹੜੀ ਤਨਖਾਹ ਆ ਦਿੱਤੀ ਜਾਏਗੀ, ਔਰ ਉਸ ਤੋਂ ਬਾਅਦ ਜੇ ਉਹ ਸਾਲ ਪੂਰਾ ਕਰ ਲੈਂਦਾ ਹੈ ਉਸੇ ਕੰਪਨੀ ਦੇ ਵਿੱਚ ਤਾਂ ਉਹਨੂੰ ਪੂਰੀ ਤਨਖਾਹ ਉਹਦੀ ਮਿਲ ਜਾਏਗੀ। ਬਹੁਤ ਵਧੀਆ ਉਪਰਾਲਾ ਨਵੇਂ ਭਰਾਵਾਂ ਨੂੰ, ਨਵੇਂ ਕਾਮਿਆਂ ਨੂੰ, ਨਵੇਂ ਪੰਜਾਬੀਆਂ ਨੂੰ ਬਾਹਰ ਜਾਣ ਤੋਂ ਰੋਕਣ ਲਈ ਔਰ ਆਪਣੇ ਦੇਸ਼ ਦੇ ਵਿੱਚ ਰੋਜ਼ਗਾਰ ਦੇਣ ਲਈ ਕੀਤਾ ਗਿਆ ਹੈ। ਇਹ ਅਸੀਂ ਬਹੁਤ ਧੰਨਵਾਦੀ ਹਾਂ ਭਾਰਤ ਸਰਕਾਰ ਦੇ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਲਈ ਨੋਮੀਨੇਟ ਕੀਤਾ। ਇਹ ਪਲੇਟਫਾਰਮ ਉਹਨਾਂ ਲਈ ਬਹੁਤ ਵਧੀਆ ਰਹੇਗਾ ਬੱਚਿਆਂ ਲਈ, ਬਈ ਹਿੰਦੁਸਤਾਨ ਦੇ ਵਿੱਚ ਸਾਰਿਆਂ ਨਾਲੋਂ ਵੱਡੀ ਜਿਹੜੀ ਕਮੀ ਸੀਗੀ ਉਹ ਸੀਗੀ ਸੋਸ਼ਲ ਸਿਕਿਉਰਿਟੀ। ਸੋਸ਼ਲ ਸਿਕਿਉਰਿਟੀ ਨੂੰ ਮੁੱਖ ਰੱਖਦੇ ਹੋਏ ਬੰਦਿਆਂ ਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਹੀ ਫਾਇਦੇ ਦਿੱਤੇ ਗਏ ਨੇ।
2: ਇਹ ਸੀ ਕਰਮਚਾਰੀ ਭਵਿੱਖ ਨਿਧੀ ਸੰਗਠਨ ਵੱਲੋਂ ਕਰਵਾਏ ਪ੍ਰੋਗਰਾਮ 'ਤੇ ਆਧਾਰਿਤ ਰੇਡੀਓ ਰਿਪੋਰਟ। ਸਹਾਇਕ ਸੋਨੀਆ ਅਤੇ ਰਵੀ ਸ਼ੰਕਰ, ਪੇਸ਼ਕਸ਼ ਆਕਾਸ਼ਵਾਣੀ ਜਲੰਧਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, FM ਬੈਂਡ 100.9 ਮੈਗਾਹਰਟਸ ਅਤੇ DTS ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 8:08 ਹੋ ਰਹੇ ਨੇ। ਲਓ ਹੁਣ ਪੇਸ਼ ਹੈ ਪ੍ਰੋਗਰਾਮ ਸਲਾਮ ਜ਼ਿੰਦਗੀ।
3: ਸਲਾਮ ਜ਼ਿੰਦਗੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ। ਕਹਿੰਦੇ ਨੇ ਜੀ ਕਿ ਜ਼ਿੰਦਗੀ ਚੱਲਦੇ ਰਹਿਣ ਦਾ ਨਾਮ ਹੈ, ਪਰ ਇਹ ਵੀ ਆਮ ਦੇਖਿਆ ਗਿਆ ਕਿ ਜਦੋਂ ਤੇ ਹਾਲਾਤ ਸੌਖੇ ਹੁੰਦੇ ਨੇ, ਸਾਜ਼ਗਾਰ ਹੁੰਦੇ ਨੇ, ਉਦੋਂ ਚੱਲਣਾ ਆਸਾਨ ਹੈ, ਪਰ ਜਦੋਂ ਸਮਾਂ ਮੁਸ਼ਕਿਲ ਹੋਵੇ, ਹਾਲਾਤ ਔਖੇ ਹੋਣ, ਉਦੋਂ ਜਿਹੜੇ ਹਰ ਕਦਮ ਚੱਲਦੇ ਰਹਿੰਦੇ ਨੇ, ਸਹੀ ਮਾਇਨਿਆਂ 'ਚ ਜ਼ਿੰਦਗੀ ਦੇ ਸਿਕੰਦਰ ਉਹੀ ਹੁੰਦੇ ਨੇ। ਸਲਾਮ ਜ਼ਿੰਦਗੀ ਪ੍ਰੋਗਰਾਮ 'ਚ ਅੱਜ ਇੱਦਾਂ ਦੀਆਂ 2 ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਜੀ। ਉਪਿੰਦਰ ਕੌਰ ਆਨੰਦ ਨੇ ਜਿਹੜੇ ਚਾਨਣ ਨਾਮ ਦੀ ਇੱਕ ਸਵੈ ਸੇਵੀ ਸੰਸਥਾ ਚਲਾ ਰਹੇ ਨੇ ਜੋ ਦਿਮਾਗੀ ਤੌਰ 'ਤੇ ਕਮਜ਼ੋਰ ਬੱਚਿਆਂ ਨੂੰ ਹੁਨਰਮੰਦ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਅਤੇ ਇਹਨਾਂ ਦੇ ਨਾਲ ਸਾਡੇ ਪ੍ਰੋਗਰਾਮ 'ਚ ਅੱਜ ਨੇ ਇਸ਼ਵਿੰਦਰ ਸਿੰਘ, ਜਿਨ੍ਹਾਂ ਨੇ ਦਿਵਿਆਂਗ ਹੋਣ ਦੇ ਬਾਵਜੂਦ ਜ਼ਿੰਦਗੀ ਤੋਂ ਹਾਰ ਨਹੀਂ ਮੰਨੀ। ਇਸੇ ਵੋਕੇਸ਼ਨਲ ਸਕਿੱਲ ਸੈਂਟਰ ਵਿੱਚ ਉਹ ਆਪਣੇ ਆਪ ਨੂੰ ਹੁਨਰਮੰਦ ਕਰਦੇ ਰਹੇ, ਪੜ੍ਹਦੇ ਰਹੇ ਅਤੇ ਅੱਜ ਇਹ ਜੁਡੀਸ਼ੀਅਲ ਡਿਪਾਰਟਮੈਂਟ ਵਿੱਚ ਸਰਕਾਰੀ ਨੌਕਰੀ ਕਰ ਰਹੇ ਨੇ। ਸੋ ਆਓ ਫਿਰ ਸਲਾਮ ਜ਼ਿੰਦਗੀ ਪ੍ਰੋਗਰਾਮ 'ਚ ਇਹਨਾਂ ਦੋਵਾਂ ਸ਼ਖਸੀਅਤਾਂ ਦੇ ਨਾਲ ਮਿਲਦੇ ਹਾਂ। ਉਪਿੰਦਰ ਕੌਰ ਆਨੰਦ ਜੀ, ਇਸ਼ਵਿੰਦਰ ਸਿੰਘ ਜੀ, ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਉਪਿੰਦਰ ਕੌਰ ਆਨੰਦ ਜੀ, ਗੱਲਬਾਤ ਦੀ ਸ਼ੁਰੂਆਤ ਤੁਹਾਡੇ ਤੋਂ ਹੀ ਕਰਦੇ ਹਾਂ। ਸਾਡੇ ਸੁਣਨ ਵਾਲਿਆਂ ਨੂੰ ਸਭ ਤੋਂ ਪਹਿਲਾਂ ਦੱਸੋ ਕਿ ਕਿਸ ਤਰੀਕੇ ਨਾਲ ਤੁਹਾਡਾ ਇਹ ਸੈਂਟਰ ਚੱਲਦਾ ਹੈ, ਕਿੱਦਾਂ ਦੀ ਟ੍ਰੇਨਿੰਗ ਤੁਸੀਂ ਦਿਮਾਗੀ ਤੌਰ 'ਤੇ ਕਮਜ਼ੋਰ ਬੱਚਿਆਂ ਨੂੰ ਇੱਥੇ ਦਿੰਦੇ ਹੋ ਜੀ?
4: ਅਸੀਂ ਸਮਾਜ 'ਚ ਜਿਹੜੇ ਬੱਚੇ ਛੋਟੇ ਬੱਚਿਆਂ ਦੇ ਅਧਾਰੇ 'ਤੇ ਵਿੱਦਿਅਕ

0: ਸਾਰੇ ਬਹੁਤ ਹੈਗੇ ਆ ਅਤੇ ਸਕੂਲਿੰਗ ਬਹੁਤ ਹੈ ਮਤਲਬ, ਪਰ ਜਿਹੜੇ ਬੱਚੇ 17 ਸਾਲ 18 ਸਾਲ ਤੋਂ ਉੱਤੇ ਹੋ ਜਾਂਦੇ ਆ ਅਤੇ ਸਕੂਲ ਵਾਲੇ ਬੋਲ ਦਿੰਦੇ ਆ ਇਹਨੂੰ ਲੈ ਜਾਓ ਘਰ, ਹੁਣ ਜਿਹੜੇ ਨੋਰਮਲ ਬੱਚਾ ਉਹ ਤਾਂ ਸਕੂਲ ਕਾਲਜ ਚਲਾ ਗਿਆ ਅਤੇ ਇਹ ਬੱਚੇ ਕਿੱਥੇ ਜਾਣ? ਅਤੇ ਇਹੀ ਸੋਚ ਨੂੰ ਲੈ ਕੇ ਅਮਰਜੀਤ ਸਿੰਘ ਆਨੰਦ ਉਹਨਾਂ ਨੇ ਅਤੇ ਵੋਕੇਸ਼ਨਲ ਸੈਂਟਰ ਦੀ ਨੀਂਵ ਰੱਖੀ ਅਤੇ ਇਹਨੂੰ ਚਲਾਇਆ।
1: ਜੀ ਉਪਿੰਦਰ ਕੌਰ ਆਨੰਦ ਜੀ, ਤੁਸੀਂ ਬੜਾ ਪੁੰਨ ਵਾਲਾ ਕੰਮ ਕਰ ਰਹੇ ਹੋ ਜੀ, ਕਿਉਂਕਿ ਅੰਕੜੇ ਇਹ ਕਹਿੰਦੇ ਨੇ ਕਿ ਭਾਰਤ ਵਿੱਚ ਨਾ ਹਰ 65 ਤੋਂ 68 ਬੱਚਿਆਂ ਦੇ ਵਿੱਚ ਇੱਕ ਬੱਚਾ ਔਟਿਜ਼ਮ ਦਾ ਸ਼ਿਕਾਰ ਹੈ, ਦਿਮਾਗੀ ਤੌਰ 'ਤੇ

0: ਤੁਸੀਂ ਬੜਾ ਹੀ ਪੁੰਨ ਵਾਲਾ ਕੰਮ ਕਰ ਰਹੇ ਹੋ ਜੀ, ਕਿਉਂਕਿ ਅੰਕੜੇ ਇਹ ਕਹਿੰਦੇ ਨੇ ਕਿ ਭਾਰਤ ਵਿੱਚ ਨਾ ਹਰ 65 ਤੋਂ 68 ਬੱਚਿਆਂ ਦੇ ਵਿੱਚ ਇੱਕ ਬੱਚਾ ਔਟਿਜ਼ਮ ਦਾ ਸ਼ਿਕਾਰ ਹੈ, ਦਿਮਾਗੀ ਤੌਰ 'ਤੇ ਕਮਜ਼ੋਰ ਹੈ। ਅਤੇ ਇੱਕ ਅੰਦਾਜ਼ਾ ਇਹ ਵੀ ਕਹਿੰਦਾ ਜੀ ਕਿ ਭਾਰਤ ਵਿੱਚ ਲਗਭਗ 1.8 ਕਰੋੜ ਬੱਚੇ ਨੇ ਜੋ ਔਟਿਜ਼ਮ ਦਾ ਸ਼ਿਕਾਰ ਨੇ, ਔਰ ਜਿੰਨੀ ਜ਼ਿਆਦਾ ਇਹ ਤਾਦਾਦ ਹੈ ਉਨੀ ਜ਼ਿਆਦਾ ਸਹੂਲਤ ਸਾਡੇ ਦੇਸ਼ ਵਿੱਚ ਨਹੀਂ ਹੈ। ਸੋ ਇਹਨਾਂ ਚੀਜ਼ਾਂ ਨੂੰ ਵੇਖਿਆ ਜਾਵੇ ਤਾਂ ਤੁਸੀਂ ਬੜਾ ਪੁੰਨ ਵਾਲਾ ਕੰਮ ਕਰ ਰਹੇ ਹੋ। ਕਿੰਨੇ ਸਾਲਾਂ ਤੋਂ ਤੁਸੀਂ ਇਹ ਸੰਸਥਾ ਚਲਾ ਰਹੇ ਹੋ ਜੀ?
1: ਇਹ 1996 ਵਿੱਚ ਅਸੀਂ ਪਹਿਲਾਂ ਸਾਡਾ ਵੋਕੇਸ਼ਨਲ ਸੈਂਟਰ ਜਦੋਂ ਖੁੱਲ੍ਹਿਆ ਅਤੇ ਥਾਂ 'ਤੇ ਕਿਰਾਏ ਦੇ ਮਕਾਨ 'ਤੇ 2-3 ਜਗ੍ਹਾ ਸ਼ਿਫਟ ਹੋਏ।
0: ਅੱਛਾ।
1: ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਸਾਡਾ ਵਡਾਲਾ ਪਿੰਡ 'ਚ।
0: ਅੱਛਾ ਜੀ। ਭੁਪਿੰਦਰ ਜੀ, ਆਮ ਤੌਰ 'ਤੇ ਅਸੀਂ ਜਿਹੜੇ ਮੱਧ ਵਰਗੀ ਲੋਕ ਹਾਂ ਉਹ ਆਪਣੀਆਂ ਜ਼ਿੰਮੇਵਾਰੀਆਂ, ਕਬੀਲਦਾਰੀਆਂ ਅਤੇ ਰੁਝੇਵਿਆਂ 'ਚ ਹੀ ਲੱਗੇ ਰਹਿੰਦੇ ਹਾਂ ਜੀ, ਸਾਨੂੰ ਸਮਾਜ ਬਾਰੇ ਇੰਨਾ ਅਹਿਸਾਸ ਨਹੀਂ ਹੁੰਦਾ। ਸੋ ਤੁਹਾਡੇ ਮਨ ਵਿੱਚ ਇਹ ਕਿੱਦਾਂ ਆਇਆ ਕਿ ਇੱਦਾਂ ਦੀ ਸੰਸਥਾ ਚਲਾਈ ਜਾਵੇ ਅਤੇ ਇਹਨਾਂ ਬੱਚਿਆਂ ਦੀ ਮਦਦ ਕੀਤੀ ਜਾਵੇ ਜੀ?
1: ਮੈਂ ਤਾਂ ਦੇਖੋ ਕਾਫੀ ਟਾਈਮ ਤੱਕ ਹਾਊਸ ਵਾਈਫ ਹੀ ਰਹੀ ਹਾਂ
0: ਜੀ,
1: ਅਤੇ ਅਮਰਜੀਤ ਸਿੰਘ ਆਨੰਦ ਉਹਨਾਂ ਨੇ ਜਦੋਂ ਪਤਾ ਚੱਲਿਆ ਸਾਡੇ ਘਰ ਵੀ ਸਪੈਸ਼ਲ ਬੱਚੀ ਨੇ ਜਨਮ ਲਿਆ ਅਤੇ ਅਵੇਅਰਨੈਸ ਬਿਲਕੁਲ ਨਹੀਂ ਸੀ, ਉਦੋਂ ਸਕਾਈਪ ਹੀ ਹੁੰਦਾ ਸੀ ਅਤੇ ਸਕਾਈਪੀ 'ਤੇ ਇਹਨਾਂ ਨੇ ਥੋੜ੍ਹਾ ਬਹੁਤਾ ਇੱਧਰੋਂ ਫੋਰਨ ਵੀ ਗੱਲ ਕਰਕੇ ਵੀ ਪਤਾ ਕੀਤਾ ਵੀ ਇਹ ਬੱਚੇ ਜਿਹੜਾ ਡਾਊਨ ਸਿੰਡਰਮ ਬੱਚੇ ਕੀ ਹਨ
0: ਜੀ।
1: ਫਿਰ ਸਾਨੂੰ ਪਤਾ ਚੱਲਿਆ ਕਿ ਡਾਊਨ ਸਿੰਡਰਮ ਐਸੋਸੀਏਸ਼ਨ ਹੈਗੀ ਇੰਟਰਨੈਸ਼ਨਲ, ਫਿਰ ਉਹਨਾਂ ਨੇ ਉਹ ਜੁਆਇਨ ਕੀਤੀ
0: ਜੀ।
1: ਜੁਆਇਨ ਕਰਕੇ ਉੱਥੋਂ ਸਾਨੂੰ ਜਿਹੜੀ ਅਵੇਅਰਨੈਸ ਹੋਈ, ਇੱਕ ਪਰਿਵਾਰ ਕਰਕੇ ਬਹੁਤ ਵੱਡਾ ਪਲੇਟਫਾਰਮ ਹੈਗਾ
0: ਜੀ,
1: ਅਤੇ ਉੱਥੋਂ ਇਹਨਾਂ ਨੂੰ ਪਤਾ ਚੱਲਿਆ ਕਿ ਮਤਲਬ ਇਹਨਾਂ ਬੱਚਿਆਂ ਨੂੰ ਕਿਵੇਂ ਸੰਭਾਲਣਾ ਹੈ, ਕਿਵੇਂ ਇਹਨਾਂ ਦੀ ਦੇਖ ਰੇਖ ਕਰਨੀ ਹੈ
0: ਜੀ,
1: ਤਾਂ ਸਮਝ ਆਈ। ਅਤੇ ਫਿਰ ਜਲੰਧਰ ਵਿੱਚ ਕੀ ਪੂਰੇ ਨੌਰਥ ਵਿੱਚ ਕੋਈ ਕੁਛ ਵੀ ਨਹੀਂ ਸੀਗਾ, ਅਵੇਅਰਨੈਸ ਹੈ ਹੀ ਨਹੀਂ ਸੀ
0: ਜੀ।
1: ਅਤੇ ਜਦੋਂ ਇਹ ਪਰਿਵਾਰ ਨਾਲ ਜੁੜੇ ਉੱਥੋਂ ਪਤਾ ਚੱਲਿਆ ਕਿ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਮਤਲਬ ਜਿਸ ਤਰ੍ਹਾਂ ਤੁਹਾਨੂੰ ਸਾਨੂੰ ਕਾਲ ਆ ਗਈ, ਸਾਨੂੰ ਫਰੀਦਕੋਟ ਤੋਂ ਕਾਲ ਆ ਗਈ ਸਾਡਾ ਬੱਚਾ ਐਵੇਂ ਸਪੈਸ਼ਲ ਹੈਗਾ
0: ਜੀ,
1: ਅਤੇ ਇਹਨਾਂ ਨੇ ਉਹਨਾਂ ਨੂੰ ਕਹਿਣਾ ਪੇਰੈਂਟਸ ਐਸੋਸੀਏਸ਼ਨ ਬਣਾਉਂਦੇ ਹਾਂ ਉੱਥੇ, ਤਾਂ ਜਿੰਨੇ ਵੀ ਤੁਸੀਂ ਪੇਰੈਂਟਸ ਹੈਗੇ ਹੋ ਜਾਂ ਇਕੱਠੇ ਕਰੋ ਜੀ। ਅੱਜ ਵੀ ਪਿੰਡਾਂ ਵਿੱਚ ਜਿਸ ਤਰ੍ਹਾਂ ਅਸੀਂ ਆਪਣੇ ਪਹਿਲੇ ਗੱਲ ਕਰ ਰਹੇ ਸੀ ਕਿ ਪਿੰਡਾਂ ਵਿੱਚ ਵੀ ਬਹੁਤ ਸਾਰੇ ਬੱਚੇ ਹੈਗੇ ਆ, ਪਰ ਸਾਨੂੰ ਨਹੀਂ ਪਤਾ
0: ਜੀ।
1: ਇਸ ਤਰ੍ਹਾਂ ਹੀ ਉਹਨਾਂ ਨੂੰ ਇਕੱਠਾ ਕੀਤਾ ਜਾਵੇ ਸਾਰੇ ਬੱਚਿਆਂ ਨੂੰ, ਅਤੇ ਫਿਰ ਆਨੰਦ ਸਾਹਿਬ ਜਾਂਦੇ ਸੀ, ਅਸੀਂ ਵੀ ਜਾ ਕੇ ਹੁਣ ਸਾਡਾ ਅੱਗੋਂ ਜਿਹੜੇ ਦੇਖ ਰੇਖ ਕਰ ਰਹੇ ਹਾਂ ਅਸੀਂ ਪਰਿ ਚਾਨਣ ਵਾਲੇ, ਉਹ ਜਾ ਕੇ ਉੱਥੇ ਪੇਰੈਂਟਸ ਐਸੋਸੀਏਸ਼ਨ ਬਣਾਉਣਗੇ, ਅਤੇ 27 ਪੇਰੈਂਟਸ ਐਸੋਸੀਏਸ਼ਨ ਪੂਰੀਆਂ ਨੌਰਥ ਵਿੱਚ ਇਹਨਾਂ ਨੇ ਬਣਾਈਆਂ ਸੀ।
0: ਸਲਾਮ ਜ਼ਿੰਦਗੀ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਜੀ, ਅਤੇ ਅੱਜ ਦੇ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰ ਰਹੇ ਹਾਂ ਉਪਿੰਦਰ ਕੌਰ ਹੋਰਾਂ ਦੇ ਨਾਲ, ਜਿਹੜੇ ਕਿ ਇੱਕ ਸਵੈ ਸੇਵੀ ਸੰਸਥਾ ਚਲਾ ਰਹੇ ਨੇ ਜੋ ਬੌਧਿਕ ਤੌਰ 'ਤੇ ਸਮਰੱਥ ਨਹੀਂ ਉਹਨਾਂ ਨੂੰ ਹੁਨਰਮੰਦ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਔਰ ਇਹਨਾਂ ਦੇ ਨਾਲ ਸਾਡੇ ਪ੍ਰੋਗਰਾਮ 'ਚ ਨੇ ਇਸ਼ਵਿੰਦਰ ਸਿੰਘ, ਜਿਹੜੇ ਕਿ ਬੌਧਿਕ ਤੌਰ 'ਤੇ ਕਮਜ਼ੋਰ ਸਨ ਪਰ ਉਹ ਆਪਣੇ ਹਾਲਾਤ ਨਾਲ ਲੜੇ ਅਤੇ ਅੱਜ ਇੱਕ ਸਰਕਾਰੀ ਨੌਕਰੀ ਕਰ ਰਹੇ ਨੇ। ਇਸ਼ਵਿੰਦਰ ਹੋਰਾਂ ਬਾਰੇ ਪਹਿਲਾਂ ਇਹਨਾਂ ਦੇ ਪਿਤਾ ਕੁਲਦੀਪ ਸਿੰਘ ਹੋਰਾਂ ਤੋਂ ਜਾਣਦੇ ਹਾਂ ਕਿ ਇਸ਼ਵਿੰਦਰ ਨੂੰ ਕਿੱਦਾਂ ਦੀਆਂ ਸਮੱਸਿਆਵਾਂ ਆਈਆਂ।
2: ਜਿੱਦਾਂ ਇਸ਼ਵਿੰਦਰ ਦੇ ਕੇਸ 'ਚ ਸਾਨੂੰ ਜਦੋਂ ਇਹਦਾ ਬਰਥ ਹੋਈ ਸਾਨੂੰ ਪਤਾ ਲੱਗ ਗਿਆ ਵੀ ਸਾਡਾ ਬੱਚਾ ਇੱਕ ਡਿਸੇਬਿਲਟੀ ਉਹਦੇ 'ਚ ਹੈਗੀ ਹੈ, ਇੰਟਰੈਕਚੁਅਲ ਡਿਸੇਬਿਲਟੀ ਹੈ। ਸੋ ਉਹਦੇ 'ਚ ਇਹ ਵੀ ਪੇਰੈਂਟਸ, ਮੈਂ ਆਪ ਇੱਕ ਬ੍ਰਿਜ ਕੋਰਸ ਕੀਤਾ ਸਪੈਸ਼ਲੀ ਇਹਨਾਂ ਬੱਚਿਆਂ ਨੂੰ ਕਿਸ ਤਰੀਕੇ ਨਾਲ ਟ੍ਰੇਨ ਕਰਨਾ, ਆਨੰਦ ਸਾਹਿਬ ਦੇ ਨਾਲ ਅਸੀਂ ਇਕੱਠੇ ਚੱਲਦੇ ਰਹੇ। ਉਸ ਤੋਂ ਬਾਅਦ ਜਿੱਦਾਂ ਬੱਚਾ ਮੇਰਾ ਸਪੋਰਟਸ ਦੇ ਵਿੱਚ ਇਹਨੂੰ, ਕਿਉਂਕਿ ਇਹਨਾਂ ਦੀ ਜਿਹੜੀ ਇੱਕ ਪ੍ਰੋਬਲਮਸ ਹੁੰਦੀਆਂ ਉਹ ਫਿਜ਼ੀਕਲ ਫਿਟਨੈਸ ਇਹਨਾਂ ਬਹੁਤ ਜ਼ਰੂਰੀ ਹੈ। ਸੋ ਇਹਨੂੰ ਖੇਡਾਂ ਦੇ ਵਿੱਚ ਇਹਨੂੰ ਪਾਇਆ, ਉਹਦੇ 'ਚ ਬੈਡਮਿੰਟਨ 'ਚ ਨੈਸ਼ਨਲ ਖੇਡਿਆ, ਅਥਲੈਟਿਕਸ ਦੇ ਵਿੱਚ ਸਪੈਸ਼ਲ ਓਲੰਪਿਕਸ ਆਸਟ੍ਰੇਲੀਆ, ਮੈਂ ਇਹਦਾ ਐਜ ਏ ਕੋਚ ਇਹਦੇ ਨਾਲ ਗਿਆ ਆਸਟ੍ਰੇਲੀਆ ਦੇ ਵਿੱਚ, ਉੱਥੇ ਇਹਦਾ ਅਥਲੈਟਿਕਸ ਬ੍ਰੌਂਜ ਮੈਡਲ ਜਿਹੜਾ ਇਹਦੇ 'ਚ ਆਇਆ, ਨੈਸ਼ਨਲ ਅਵਾਰਡੀ ਇਹ ਡਿਸੇਬਿਲਟੀ ਦੇ ਵਿੱਚ ਇਹਨੂੰ ਹੈ ਆਪਣਾ। ਉਹਦੇ ਨਾਲ ਨਾਲ ਐਜੂਕੇਸ਼ਨ ਅਸੀਂ, ਕਿਉਂਕਿ ਜੋ ਮੈਂ ਐਜ ਏ ਬ੍ਰਿਜ ਕੋਰਸ ਕੀਤਾ ਸੀਗਾ, ਮੈਂ ਇਹਨੂੰ ਘਰ ਆ ਕੇ ਜੋ ਪੜ੍ਹਾਉਂਦਾ ਸੀ ਮੇਰੇ ਮਿਸਿਜ ਨਾਲ ਇਹਦੇ ਹੈਲਪ ਕਰਦੇ ਸੀ, ਨਾਲ ਨਾਲ ਐਜੂਕੇਸ਼ਨ ਇਹਨੂੰ ਮੈਂ 8th ਤੱਕ ਜਿਹੜੀ ਕਰਾਈ। ਸੋ ਉਹਦੇ ਨਾਲ ਇਹਦੀ ਇੱਕ ਕੁਆਲੀਫਿਕੇਸ਼ਨ ਬਣ ਗਈ, ਨਾਲ ਇਹਦਾ ਸਪੋਰਟਸ ਦਾ ਇੱਕ ਬੜਾ ਅੱਛਾ ਇਹਦਾ ਬਾਇਓਡਾਟਾ ਤਾਂ ਬਣ ਗਿਆ, ਅਤੇ ਫਿਰ ਜਦੋਂ ਜੋਬਸ ਨਿਕਲੀ ਫਿਰ ਉਹਨੂੰ ਅਪਲਾਈ ਕਰਾਇਆ ਅਤੇ ਉਹਦੇ 'ਚ ਇਹ ਆਪਣਾ ਜਿਹੜਾ ਉਹਦੇ 'ਚ ਸਿਲੈਕਟ ਹੋ ਗਿਆ।
0: ਸੋ ਬਹੁਤ ਵਧੀਆ ਗੱਲ ਹੈ ਕੁਲਦੀਪ ਸਿੰਘ ਜੀ, ਤੁਸੀਂ ਪਿਤਾ ਹੋਣ ਦੇ ਨਾਤੇ ਪੂਰੀ ਤਰ੍ਹਾਂ ਦੇ ਨਾਲ ਇਸ਼ਵਿੰਦਰ ਨੂੰ ਸਪੋਰਟ ਕੀਤਾ ਔਰ ਇਸ਼ਵਿੰਦਰ ਨੇ ਹਿੰਮਤ ਨਹੀਂ ਹਾਰੀ ਅਤੇ ਅੱਜ ਉਹ ਆਪਣੇ ਪੈਰਾਂ 'ਤੇ ਖੜਾ, ਸਰਕਾਰੀ ਨੌਕਰੀ ਕਰ ਰਿਹਾ। ਸੋ ਇਸ਼ਵਿੰਦਰ ਨਾਲ ਗੱਲ ਕਰਦੇ ਹਾਂ। ਇਸ਼ਵਿੰਦਰ, ਜਿੱਥੇ ਤੁਸੀਂ ਕੰਮ ਕਰਦੇ ਹੋ ਕਿੱਦਾਂ ਮਹਿਸੂਸ ਕਰਦੇ ਹੋ ਉੱਥੇ ਕੰਮ ਕਰਦੇ ਹਾਂ?
3: ਮੈਂ ਉੱਥੇ ਅਕਾਊਂਟ ਫੀਲਡ ਹੋਇਆ ਆਪਣੀ
0: ਜੀ,
3: ਫਿਰ ਡਾਕ ਚੰਨੀ ਆ, ਫਿਰ ਹਿਮਾਚਲ ਜਾਣਾ, ਫਿਰ ਜਾਣਾ।

0: जी
1: मैं शाही टोटा शाही चाय फैमिली फोन आए को
0: जी जी उपेंद्र कौर जी तुहाडे कोल इशविंदर काफ़ी देर रहा और तुसीं इहनूं हुनरमंद बनाया इस वेले तुसीं ही सानूं दसो कि इशविंदर की कहण की कोशिश कर रहा जो ये कहना चाह रहा तुसीं समझदे होवोगे
2: ये कह रहा है भी मैं उत्थे सफाई भी करदा वां
0: इशविंदर नूं इस काबिल बनाया कि जाके उत्थे जॉब कर सके। इशविंदर जदों तुहाडे कोल पहला आया सी उदों हालात किदां दे सी और किस तरीके दे नाल तुसीं इहनूं ट्रेन कीता
2: जी? इशविंदर जदों आया सी नॉर्मल जिस तरह आम सारे बच्चे होंदे आ उवें ही सीगा
0: जी।
2: पर इहदे नाल इह सीगा कि इहदे पेरेंट्स दोनों बिजी सी, मतलब दोनों गवर्नमेंट जॉब करदे सी।
0: अच्छा।
2: ते इस करके इहनूं थोड़ा जिहा उहनां ने पालिया ही इस तरह हैगा कि जिस तरह बच्चे नूं पेरेंट्स आप कर नहीं है, उन्हें आप आके थोड़ा बहुत काम करना है। जिस तरह असी अपनी बेटी नूं पालिया, असी नौकर सी बड़े सारे
0: जी,
2: ते उहनूं काम करन दी अज भी आदत नहीं है
0: जी, जी।
2: तो वह साडी गलती है, मिसटेक है
0: जी।
2: वो पेरेंट्स भावें कितने भी सुख होण पर बच्चे को बेसिक सारा कुछ सिखाना चाहिए पेरेंट्स नूं, स्पैशल बच्चे ते घट तो घट साढ़े जान तो बाद अपने आप कुछ कर सकन, अपने वास्ते तो कुछ कर सकन। तो फिर इहनूं इह बेनीफिट होया कि पेरेंट्स दे मतलब बाहर होंदे सी, शामी आंदे सी जॉब से।
0: अच्छा।
2: पिछों फिर इन्हें अपना थोड़ा काम करके रखना, कपड़े तैयार लग करके रखने।
0: अच्छा।
2: थोड़ा बहुत होर काम करके रखना, इन्हू थोड़ा जा एक्टिव सीगा, ये बाकी बच्चों तो एक्टिव सीगा।
0: अच्छा, अच्छा।
2: हाँ फिर पर इन्हें फिर आके इतने कंप्यूटर दे ट्रेनिंग ली
0: जी।
2: बाकी बच्चों के तुहानू पता है जो घर बच्चा बैठा है तो वह आइडियल बैठा वो पिछे ही जाएगा
0: जी,
2: जो सारे बच्चे मिलते हैं तो उन्होंने डिवेलपमेंट तो होंगी होंगी
0: जी जी। इशविंदर तुहानू इन्हां कोल आके किदां लगदा हुंदा सी जदों इत्थे तुसीं इस ट्रेनिंग सेंटर आंदे सी, किदां दा महसूस करदे सी?
1: ठीक है, बहुत अच्छा है,
0: बहुत अच्छा फील करदे सी। चलो वधिया गल है। अच्छा तुसीं इह दसो उपेंद्र जी कि जिहड़े स्पैशल चाइल्ड ने 20-25 बच्चे ने तुहाडे कोल, उहनां नूं की करवाउंदे हो, किदां तुहाडा रूटीन हुंदा है, किदां दी ट्रेनिंग उहनां नूं दित्ती जांदी है जी?
2: बच्चे सारे जिस तरह ना साडे असीं पिक एंड ड्रॉप करदे आ बच्चों नूं।
0: अच्छा जी।
2: 90% ਸਾਡੇ ਬੱਚੇ ਪਿੱਕ ਐਂਡ ਡਰੋਪ ਵਾਲੇ ਨੇ।
0: ਅੱਛਾ।
2: ਅਤੇ ਆਉਂਦੇ ਨੇ ਆ ਕੇ, ਮਤਲਬ ਉਹਨਾਂ ਨੂੰ ਪਹਿਲੇ ਯੋਗਾ ਕਰਾਇਆ ਜਾਂਦਾ, ਜਿਸ ਤਰ੍ਹਾਂ ਪ੍ਰੇਅਰ ਕਰਵਾਈ, ਐਕਸਰਸਾਈਜ਼ ਕਰਵਾਈ, ਜ਼ਿਆਦਾ ਅਸੀਂ ਉਹਦਾ ਧਿਆਨ ਉੱਧਰ ਵੀ ਦਿੰਦੇ ਹਾਂ ਫਿਜ਼ੀਕਲ ਵੱਲ।
0: ਅੱਛਾ ਜੀ।
2: ਅਤੇ ਬਾਕੀ ਉਹਨਾਂ ਨੂੰ ਹੋਰ ਜਿਹੜੀਆਂ ਦਿਮਾਗ ਤੇਜ਼ ਕਰਨ ਵਾਲੀਆਂ ਐਕਟੀਵਿਟੀਜ਼ ਹੈਗੀਆਂ ਨੇ ਉਹ ਕਰਾਈਦਾ
0: ਜੀ।
2: ਫਿਰ ਸਕਿੱਲ ਦਾ ਵੀ ਸਾਡਾ ਜਿਹੜਾ ਮੇਨ ਹੈਗਾ ਕਿ ਸਕਿੱਲ ਇਹਨਾਂ ਨੂੰ ਕੋਈ ਨਾ ਕੋਈ ਸਿਖਾ ਕੇ ਇਹਨਾਂ ਨੂੰ ਕੋਈ ਰੁਜ਼ਗਾਰ ਮਿਲ ਜਾਏ
0: ਜੀ ਜੀ।
2: ਤੇ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੇਰੈਂਟਸ ਜਿਹੜਾ ਥੋੜ੍ਹਾ ਜਿਹਾ ਆਪਣੇ ਬੱਚੇ ਦੇ ਨਾਲ ਸਾਥ ਦੇਣ
0: ਜੀ,
2: ਤੇ ਤਾਂ ਹੀ ਇਹ ਪੋਸੀਬਲ ਹੋ ਸਕਦਾ ਹੈ
0: ਜੀ ਜੀ।
2: ਜਿਸ ਤਰ੍ਹਾਂ ਇਸ਼ਵਿੰਦਰ ਅੱਜ ਇੱਥੇ ਪਹੁੰਚ ਗਿਆ ਹੈ, ਸਰਕਾਰੀ ਨੌਕਰੀ ਕਰ ਰਿਹਾ
0: ਜੀ,
2: ਪੇਰੈਂਟਸ ਨੇ ਬਹੁਤ ਐਫਰਟ ਕੀਤੀ ਹੈ। ਮੈਂ ਦੇਖਦੀ ਸੀ ਆਨੰਦ ਸਾਹਿਬ ਕੋਲੋਂ ਛੋਟੀ ਛੋਟੀ ਗੱਲ ਕਰਨ ਆਉਂਦੇ ਸੀ, ਹੁਣ ਇਹ ਸਟੈਪ ਅਸੀਂ ਕਰ ਲਿਆ, ਹੁਣ ਅਗਲਾ ਕਿਹੜਾ ਕਰਨਾ, ਹੁਣ ਇਹਦਾ ਵੀ ਗੌਰਮੈਂਟ ਜੋਬ ਨਿਕਲੀਆਂ ਨੇ ਜਿਸ ਤਰ੍ਹਾਂ, ਅਤੇ ਉਹ ਫਿਰ ਉਹ ਭਰੀਆਂ ਉਹਨਾਂ ਨੇ ਕਰਨਾ ਪੈਂਦਾ
0: ਜੀ ਜੀ। ਉਪਿੰਦਰ ਜੀ ਤੁਸੀਂ ਦੱਸਿਆ ਕਿ ਇਹਨਾਂ ਬੱਚਿਆਂ ਨੂੰ ਤੁਸੀਂ ਕੁਝ ਨਾ ਕੁਝ ਕੰਮ ਸਿਖਾਉਣ ਦੀ ਕੋਸ਼ਿਸ਼ ਕਰਦੇ ਹੋ ਔਰ ਖਾਸ ਤੌਰ 'ਤੇ ਮਸਾਲਿਆਂ ਦਾ ਜਿਹੜਾ ਕੰਮ ਹੈ ਇਹਨਾਂ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਸ ਆਪਣੀ ਸੰਸਥਾ ਦੇ ਪ੍ਰੋਜੈਕਟ ਬਾਰੇ ਦੱਸੋ ਜੀ ਕਿ ਕਿੱਦਾਂ ਇਹਨਾਂ ਨੂੰ ਮਸਾਲਿਆਂ ਬਾਰੇ ਦੱਸਿਆ ਜਾਂਦਾ ਔਰ ਕਿੱਦਾਂ ਇਹ ਮਸਾਲੇ ਬਣਾਉਂਦੇ ਨੇ ਜੀ?
2: ਅਸੀਂ ਐਗਜੀਬਿਸ਼ਨਸ ਦੇ ਵਿੱਚ ਅਤੇ ਲੋਕਾਂ ਵਿੱਚ ਅਵੇਅਰਨੈਸ ਕਰਕੇ ਜਾਂ ਸਾਡੇ ਜਿਹੜੇ ਕਲੱਬਸ ਹੈਗੇ ਨੇ ਉਹਨਾਂ ਵਿੱਚ ਅਸੀਂ ਸਟੋਲ ਲਗਾ ਦਿੰਦੇ ਹਾਂ ਐਗਜੀਬਿਸ਼ਨ ਵਿੱਚ, ਜਿਹੜੇ ਸਾਨੂੰ ਫਰੀ ਆਫ ਕੋਸਟ ਸਟੋਲ ਦਿੰਦੇ ਨੇ ਅਤੇ ਉਹਨਾਂ ਨੂੰ ਉੱਥੇ ਅਸੀਂ ਲਗਾਉਂਦੇ ਹਾਂ, ਉੱਥੇ ਅਸੀਂ ਵੇਚਦੇ ਹਾਂ। ਅਤੇ ਅਸੀਂ ਡੋਨੇਸ਼ਨ ਸਾਨੂੰ ਬਿਲਕੁਲ ਵੀ ਨਹੀਂ ਚਾਹੀਦੀ, ਸਾਨੂੰ ਇਹ ਹੈਗਾ ਕਿ ਸਾਡੇ ਜਿਹੜੇ ਹੈਗੇ ਨੇ ਬੱਚੇ, ਜਿਹੜੇ ਬੱਚੇ ਮਸਾਲੇ ਬਣਾਏ ਹੋਏ ਨੇ, ਇਹ ਮਸਾਲੇ ਅਗਰ ਜਲੰਧਰ ਹੀ 'ਚ ਵਿਕਣੇ ਸ਼ੁਰੂ ਹੋ ਜਾਣ ਨਾ, ਪੂਰਾ ਜਲੰਧਰ ਹੀ ਲੈਣੇ ਸ਼ੁਰੂ ਕਰ ਦੇਵੇ ਸਾਡੇ ਕੋਲ, ਤਾਂ ਸਾਡੀ ਕੋਈ ਆਰਥਿਕ ਕਮੀ ਹੋਏਗੀ ਨਹੀਂ ਸਾਨੂੰ। ਅਤੇ ਬਸ ਲੋਕਾਂ ਸਾਰਿਆਂ ਅੱਗੇ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਸ਼ੁੱਧ ਮਸਾਲੇ ਨੇ ਸਾਡੇ, ਅਸੀਂ ਆਪ ਬਣਾ ਪੀਸਦੇ ਹਾਂ, ਆਪ ਪੋਰ ਕਰਦੇ ਹਾਂ, ਕੋਈ ਮਿਲਾਵਟ ਨਹੀਂ ਹੈਗੀ। ਤੁਸੀਂ ਬ੍ਰੈਂਡਡ ਲੈਂਦੇ ਹੋ, ਤੁਹਾਨੂੰ ਨਹੀਂ ਪਤਾ ਉਹਦੇ 'ਚ ਕੀ ਹੈ
0: ਜੀ ਜੀ,
2: ਪਰ ਸਾਡੇ ਜਿਹੜੇ ਜਿਵੇਂ ਸਾਡੇ ਬੱਚੇ ਸ਼ੁੱਧ ਹਨ, ਉਵੇਂ ਸਾਡੇ ਮਸਾਲੇ ਸ਼ੁੱਧ ਹਨ।
0: ਅੱਛਾ ਉਪਿੰਦਰ ਜੀ, ਇਹ ਕੰਮ ਬੜਾ ਸਬਰ ਵਾਲਾ ਹੈ ਜੀ, ਬੱਚੇ ਜਿਹੜੇ ਸਪੈਸ਼ਲ ਬੱਚੇ ਨੇ ਜਿੱਦਾਂ ਤੁਸੀਂ ਸਿਖਾਉਣਾ ਚਾਹੁੰਦੇ ਹੋ, ਜਿੱਦਾਂ ਪੜ੍ਹਾਉਣਾ ਚਾਹੁੰਦੇ ਹੋ, ਕੰਮ ਕਰਾਉਣਾ ਚਾਹੁੰਦੇ ਹੋ, ਉੱਦਾਂ ਰਿਸਪੌਂਡ ਨਹੀਂ ਕਰਦੇ ਹੋਣਗੇ, ਸੋ ਇਹਦੇ 'ਚ ਕਿੰਨੀ ਕੁ ਵੱਡੀ ਚੁਣੌਤੀ ਹੁੰਦੀ ਹੈ ਜੀ ਕਿ ਸਬਰ ਨਾਲ ਉਹਨਾਂ ਨੂੰ ਲੱਗੇ ਰਹਿਣਾ, ਸਿਖਾਉਂਦੇ ਰਹਿਣਾ?
2: ਇਹ ਪਰਮਾਤਮਾ ਵੱਲੋਂ ਬਖਸ਼ਿਸ਼ ਹੋ

0: ਆਉਂਦੀ ਤੁਹਾਡੇ ਅੰਦਰ ਇੱਕ ਪੇਸ਼ੈਂਸ ਆ ਜਾਂਦੀ ਹੈ, ਕਿਉਂਕਿ ਸਾਡੀ ਇਹ ਪੇਰੈਂਟਸ ਐਸੋਸੀਏਸ਼ਨ ਹੈ
1: ਜੀ,
0: ਸਾਡਾ ਵਿੱਦਿਅਕ ਅਦਾਰਾ ਨਹੀਂ ਹੈ। ਜਿਸ ਤਰ੍ਹਾਂ ਬਾਕੀ ਜਿਹੜੇ ਸਕੂਲਿੰਗ ਕਰਾਉਂਦੇ ਹੈ ਉਹ ਆਪਣੇ ਬੈਨੀਫਿਟ ਵਾਸਤੇ, ਉਹ ਪੇਰੈਂਟਸ ਨਹੀਂ ਨੇ
1: ਜੀ ਜੀ।
0: ਅਤੇ ਅਸੀਂ ਐਜ਼ ਅ ਪੇਰੈਂਟਸ, ਸਾਨੂੰ ਹਰ ਬੱਚੇ ਵਿੱਚ ਜਸਜੀਤ, ਮੇਰੀ ਬੇਟੀ ਦਾ ਨਾਂ ਜਸਜੀਤ ਹੈ
1: ਜੀ,
0: ਅਤੇ ਹਰ ਬੱਚੇ ਵਿੱਚ ਅਨਾਂਸਾ ਵੀ ਇਹੀ ਬੋਲਦੇ ਹੁੰਦੇ ਸੀ, ਮੈਨੂੰ ਜਸਜੀਤ ਨਜ਼ਰ ਆਉਂਦੀ ਹੈ
1: ਜੀ।
0: ਜਦੋਂ ਤੁਸੀਂ ਸਾਰੇ ਬੱਚਿਆਂ ਨੂੰ ਆਪਣਾ ਬੱਚਾ ਸਮਝੋਗੇ ਨਾ, ਅਤੇ ਆਪਣੇ ਬੱਚਾ ਸਮਝ ਕੇ ਤੁਸੀਂ ਉਹਨਾਂ ਦੀ ਡਿਵੈਲਪਮੈਂਟ ਵਾਸਤੇ ਕੰਮ ਕਰੋਗੇ, ਅਤੇ ਤੁਹਾਨੂੰ ਕੋਈ ਚੁਣੌਤੀ ਨਹੀਂ, ਤੁਹਾਡੇ ਅੱਗੇ ਕੋਈ ਚੁਣੌਤੀ ਨਹੀਂ ਹੈ
1: ਜੀ।
0: ਸਭ ਪਿਆਰ ਨਾਲ ਸਾਰਾ ਕੰਮ ਹੋ ਜਾਂਦਾ, ਬੱਚਾ ਆਉਂਦਾ ਹੋਰ ਹੁੰਦਾ, ਅਗਲੇ ਮਹੀਨੇ ਹੋਰ ਹੁੰਦਾ, ਉਸ ਨੈਕਸਟ ਮੰਥ ਹੋਰ ਹੁੰਦਾ। ਪੇਰੈਂਟਸ ਖੁਦ ਕਹਿੰਦੇ ਆ ਕਿ ਸਾਡੇ ਬੱਚੇ 'ਚ ਬਹੁਤ ਫਰਕ ਪੈ ਗਿਆ
1: ਜੀ। ਇਹ ਤੁਸੀਂ ਕੀ ਮਹਿਸੂਸ ਕਰਦੇ ਹੋ ਜੀ ਕਿ ਇਹ ਜਿਹੜੇ ਸਪੈਸ਼ਲ ਬੱਚੇ ਨੇ ਔਟਿਜ਼ਮ ਨਾਲ ਜੂਝ ਰਹੇ ਨੇ ਜਾਂ ਇੱਦਾਂ ਦੀਆਂ ਸਮੱਸਿਆਵਾਂ ਨੇ, ਸਮਾਜ ਕਿੰਨਾ ਕੁ ਜਾਗਰੂਕ ਹੈ ਜੀ ਉਹਨਾਂ ਦੇ ਪ੍ਰਤੀ, ਔਰ ਤੁਸੀਂ ਕੀ ਉਮੀਦ ਰੱਖਦੇ ਹੋ ਕਿ ਸਮਾਜ ਦਾ ਵਿਹਾਰ ਕਿੱਦਾਂ ਦਾ ਹੋਣਾ ਚਾਹੀਦਾ
0: ਸਮਾਜ ਦੇ ਨਾਲ? ਸਮਾਜ ਨੂੰ ਤਾਂ ਚਲੋ ਅਸੀਂ ਬਾਅਦ 'ਚ ਦੇਖੀਏ, ਪਹਿਲੇ ਪੇਰੈਂਟਸ ਅਵੇਅਰ ਹੋਣ
1: ਜੀ। ਬਿਲਕੁਲ,
0: ਪੇਰੈਂਟਸ ਹੀ, ਅਸੀਂ ਹੁਣ ਜਿਸ ਤਰ੍ਹਾਂ ਮੀਟਿੰਗ ਰੱਖਦੇ ਹਾਂ, ਪੇਰੈਂਟਸ ਹੀ ਨਹੀਂ ਆਉਂਦੇ
1: ਜੀ,
0: ਉਹ ਆਉਣ ਆਪਣੇ ਆਪਣੇ ਬੱਚੇ ਦੀ, ਘਰ ਦੀ ਤੁਹਾਡੀ ਕੋਈ ਪ੍ਰੋਬਲਮ ਹੈ ਕੁਛ ਹੈ ਸਾਨੂੰ ਆ ਕੇ ਦੱਸੋ
1: ਜੀ,
0: ਵੀ ਸਾਡੇ ਬੱਚੇ ਨੂੰ ਤੁਸੀਂ ਇਸ ਚੀਜ਼ 'ਚ ਟ੍ਰੇਨ ਕਰ ਦਿਓ, ਅਸੀਂ ਇਸ ਚੀਜ਼ 'ਚ ਚਾਹੁੰਦੇ ਹਾਂ ਵੀ ਅੱਗੇ ਨਿਕਲ ਜਾਏ
1: ਜੀ।
0: ਅਤੇ ਉਹ ਬਾਕੀ ਸਮਾਜ ਦੀ ਗੱਲ ਹੈ, ਸਮਾਜ 'ਤੇ ਮੈਂ ਕਹਿੰਦੀ ਹਾਂ ਵੀ ਕਾਫੀ ਅਵੇਅਰ ਹੋ ਗਿਆ ਹੁਣ
1: ਜੀ,
0: ਕਿਉਂਕਿ ਸਾਨੂੰ ਜਿਸ ਤਰ੍ਹਾਂ ਸਾਡੇ ਕੋਲ ਅੱਜ ਕੱਲ੍ਹ ਕਲੱਬਸ ਹੈਗੇ ਨੇ, ਅਤੇ ਉਹ ਵੀ ਸਾਨੂੰ ਮਦਦ ਕਰ ਦਿੰਦੇ ਨੇ, ਕੋਈ ਨਾ ਕੋਈ ਚੀਜ਼ ਦੀ ਲੋੜ ਪੈਂਦੀ ਹੈ ਮਦਦ ਕਰ ਦਿੰਦੇ ਨੇ
1: ਜੀ।
0: ਅਤੇ ਇੱਕ ਜਿਹੜਾ ਹੁਣ ਅੱਜ ਕੱਲ੍ਹ ਐਜੂਕੇਸ਼ਨ ਦੇ ਵਿੱਚ ਜਿਹੜਾ ਇੰਟਰਨਸ਼ਿਪ ਵਾਸਤੇ ਬੱਚੇ ਜਿਹੜੇ ਆ ਰਹੇ ਨੇ
1: ਜੀ ਜੀ,
0: ਇਹ ਸਰਕਾਰ ਦਾ ਬਹੁਤ ਸ਼ਲਾਘਾਯੋਗ ਕੰਮ ਹੈਗਾ।
1: ਅੱਛਾ ਜੀ।
0: ਹਾਂਜੀ, ਉਹ ਮਤਲਬ ਸਾਡੇ ਕੋਲ ਇਸ ਟਾਈਮ ਬੱਚੇ ਆ ਰਹੇ ਇੰਟਰਨਸ਼ਿਪ ਕਰਨ
1: ਜੀ,
0: ਮਤਲਬ ਕਾਫੀ। ਹੁਣ ਮੈਂ ਕੱਲ੍ਹ ਕਾਲਜ ਗਈ ਹਾਂ ਅਤੇ ਸਕੂਲ ਗਈ ਹਾਂ, 25 ਬੱਚੇ ਆਏ ਹੋਏ ਸੀ ਇੰਟਰਨਸ਼ਿਪ ਵਾਲੇ, ਸਾਡੇ ਬੱਚੇ ਘੱਟ ਸੀ, 20 ਬੱਚੇ, ਉੱਪਰੋਂ ਉਹਨਾਂ ਨੂੰ ਸਿਖਾਉਣ ਵਾਲੇ 25 ਬੱਚੇ
1: ਜੀ ਜੀ।
0: ਅਤੇ ਇਹ ਜਿਹੜੀ ਸਰਕਾਰਾਂ ਨੇ ਜਿਹੜੀ ਇਹ ਚੀਜ਼ ਕੀਤੀ ਹੈ ਨਾ, ਵੀ ਬੱਚਿਆਂ ਨੂੰ ਇਹ ਸੋਸ਼ਲ ਕੰਮ ਕਰਕੇ ਇਹ ਸਰਟੀਫਿਕੇਟ ਲੈ ਕੇ ਆਉਣਾ ਹੈ ਨਾ ਐਨ ਜੀ ਓਜ਼ ਤੋਂ
1: ਜੀ ਜੀ,
0: ਇਹ ਬਹੁਤ ਅੱਛਾ ਕੀਤਾ ਕਿ ਛੋਟਿਆਂ ਹੁੰਦਿਆਂ ਤਾਂ ਬੱਚਿਆਂ ਨੂੰ ਪਤਾ ਚੱਲ ਗਿਆ ਵੀ ਇਹ ਵੀ ਇੱਕ ਫੀਲਡ ਹੈਗੀ ਹੈ
1: ਜੀ। ਬਿਲਕੁਲ,
0: ਪਰ ਇਹ ਨਿਗਲੈਕਟਿਡ ਨਹੀਂ ਰਹੇਗੀ।
1: ਇਸ਼ਵਿੰਦਰ, ਦਫ਼ਤਰ ਤੁਹਾਨੂੰ ਕੰਮ ਕਰਦਿਆਂ ਕਿੱਦਾਂ ਲੱਗਦਾ ਹੈ? ਸਾਰਿਆਂ ਦਾ ਵਿਹਾਰ ਤੁਹਾਡੇ ਨਾਲ ਅੱਛਾ ਹੁੰਦਾ, ਪਿਆਰ ਕਰਦੇ ਨੇ ਸਾਰੇ, ਕਿੱਦਾਂ ਲੱਗਦਾ ਤੁਹਾਨੂੰ ਦਫ਼ਤਰ ਜਾ?
2: ਠੀਕ ਹੈ, ਕੰਮ ਸੌਖਾ
1: ਸੌਖਾ ਹੈ, ਸਾਰੇ ਪਿਆਰ ਕਰਦੇ ਨੇ ਜੀ। ਅਤੇ ਜਦੋਂ ਪਹਿਲੀ ਵਾਰ ਤੁਹਾਨੂੰ ਨੌਕਰੀ ਮਿਲੀ, ਪਤਾ ਲੱਗਾ ਵੀ ਇਸ਼ਵਿੰਦਰ ਨੇ ਜੁਆਇਨ ਕਰਨਾ, ਉਦੋਂ ਕਿੱਦਾਂ ਮਹਿਸੂਸ ਕਰ ਰਹੇ ਸੀ ਤੁਸੀਂ?
0: ਇਹਨੇ ਆਪਣੀ ਗੱਡੀ ਲਈ ਹੋਈ ਹੈ, ਡਰਾਈਵਰ ਇਹਨੇ ਰੱਖਿਆ ਹੋਇਆ
1: ਜੀ, ਬਹੁਤ ਹੀ ਵਧੀਆ,
0: ਡਰਾਈਵਰ ਨਾਲ ਜਾਂਦਾ, ਉਹਦੇ ਨਾਲ ਉਹ ਡਰਾਈਵਰ ਉਨੀ ਦੇਰ ਉੱਥੇ ਖੜਾ ਰਹਿੰਦਾ, ਇਹਨੂੰ ਲੈ ਕੇ ਵਾਪਸ ਆਉਂਦਾ, ਜੌਬ ਕਰਕੇ ਆਉਂਦਾ
1: ਜੀ ਜੀ। ਭੁਪਿੰਦਰ ਜੀ, ਬੱਚੇ ਤੁਹਾਡੇ ਕੋਲ ਇੰਟਰਨ ਆਉਂਦੇ ਨੇ, ਉਹ ਤੁਹਾਡੀ ਹੈਲਪ ਕਰਦੇ ਨੇ, ਉਹਨਾਂ ਬੱਚਿਆਂ ਦਾ ਵਿਹਾਰ, ਉਹਨਾਂ ਬੱਚਿਆਂ 'ਚ ਉਤਸੁਕਤਾ ਹੁੰਦੀ ਹੈ ਜੀ ਕਿ ਇਹ ਜਿਹੜੇ ਸਪੈਸ਼ਲ ਚਾਈਲਡ ਨੇ ਇਹਨਾਂ ਨੂੰ ਸਿਖਾਇਆ ਜਾਵੇ?
0: ਜਦੋਂ ਪਹਿਲੇ 2 ਦਿਨ ਤੇ ਉਹਨਾਂ 'ਚ ਦੇਖਦੇ ਨੇ, ਉਹ ਥੋੜੇ ਜਿਹੇ ਹੈਰਾਨ, ਸਾਡੇ ਫੇਸ ਤੋਂ ਪਤਾ ਚੱਲ ਜਾਂਦਾ ਉਹਨਾਂ ਨੂੰ ਵੀ ਇਹ ਕਿੱਥੇ ਆ ਗਏ ਸੀ।
1: ਅੱਛਾ ਜੀ, ਅੱਛਾ।
0: ਪਹਿਲੇ ਤੇ ਜਿਹੜੇ ਨਵੇਂ ਬੱਚੇ ਜਿਹੜੇ ਫਸਟ ਟਾਈਮ ਆਏ ਨੇ,
1: ਅੱਛਾ ਜੀ,
0: ਤੇ 2-4 ਦਿਨ ਉਹਨਾਂ ਨੂੰ ਲੱਗਦਾ, ਉਹਨਾਂ ਦਾ ਹਫਤੇ ਦਾ ਹੀ ਹੁੰਦਾ ਮੇਰੇ ਖਿਆਲ, 30 ਆਵਰਸ ਦਾ ਉਹਨਾਂ ਦਾ ਪ੍ਰੋਜੈਕਟ ਹੁੰਦਾ, ਤੇ ਉਹ ਹਫਤੇ 'ਚ ਪੂਰਾ ਹੋ ਜਾਂਦਾ। ਪਹਿਲੇ 2-3 ਦਿਨ ਤੇ ਉਹ ਸ਼ਾਈ ਸ਼ਾਈ ਸਭ, ਮੈਨੂੰ ਸਾਨੂੰ ਫੀਲ ਹੁੰਦਾ ਵੀ ਇਹਨੇ ਕਹਿੰਦੇ ਸਭ ਪਤਾ ਚੱਲ ਜਾਂਦਾ ਸਾਨੂੰ, ਠੀਕ ਹੈ। ਤੇ ਬਾਅਦ 'ਚੋਂ ਫਿਰ ਉਹ ਇੰਨੇ ਮਿਕਸਅਪ ਹੋ ਜਾਂਦੇ ਇਹਨਾਂ ਬੱਚਿਆਂ, ਉਹ ਦੇਖਦੇ ਆ ਤੇ ਰੱਬ ਹੈ
1: ਜੀ,
0: ਇਹਨਾਂ ਅੰਦਰ ਤੇ ਰੱਬ ਹੈ, ਇਹਨਾਂ ਕਿਸੇ ਦੇ ਨਾਲ ਕੋਈ ਵੈਰ ਨਹੀਂ, ਵਿਰੋਧ ਨਹੀਂ, ਕੋਈ ਕਿਸੇ ਨਾਲ ਦੁਆਸ਼ ਨਹੀਂ
1: ਜੀ,
0: ਪਿਆਰ ਮੰਗਦੇ ਆ, ਪਿਆਰ ਦਿੰਦੇ ਆ
1: ਜੀ,
0: ਤੇ ਫਿਰ ਉਹਨਾਂ ਨਾਲ ਮਿਕਸਅਪ ਹੋ ਜਾਂਦੇ
1: ਜੀ। ਉਪਿੰਦਰ ਜੀ, ਤੁਸੀਂ ਸਮਝਦੇ ਹੋ ਕਿ ਜਿਹੜੇ ਇਹ ਸਪੈਸ਼ਲ ਚਾਈਲਡ ਨੇ, ਬਹੁਤ ਸਾਰੇ ਮਾਂ ਬਾਪ ਇੱਦਾਂ ਦੇ ਨੇ ਜਿਹੜੇ ਐਕਸੈਪਟ ਹੀ ਨਹੀਂ ਕਰ ਪਾਉਂਦੇ, ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦੇ, ਔਰ ਇਸ ਕਰਕੇ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੈ ਉਹਦੇ 'ਚ ਦੇਰੀ ਹੋ ਜਾਂਦੀ ਹੈ, ਅਤੇ ਉਹ ਵੀ ਕਿਤੇ ਨਾ ਕਿਤੇ ਨੁਕਸਾਨ ਕਰਦਾ ਹੈ ਜੀ।
0: 100% ਹੈ, ਤੁਸੀਂ ਬੜਾ ਅੱਛਾ ਸਵਾਲ ਕੀਤਾ
1: ਜੀ।
0: ਅਤੇ ਇਹਦੇ ਵਿੱਚ ਜਦੋਂ ਪੇਰੈਂਟਸ ਨੂੰ ਕਿਹਾ ਜਾਂਦਾ ਹੈ ਕਿ ਤੁਹਾਡਾ ਬੱਚਾ ਥੋੜ੍ਹਾ ਜਿਹਾ ਬਾਕੀ ਬੱਚਿਆਂ ਨਾਲੋਂ ਪਿੱਛੇ ਹੈ
1: ਜੀ,
0: ਅਤੇ ਉਹ ਕਹਿੰਦੇ ਨਹੀਂ ਜੀ ਸਾਡਾ ਤਾਂ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਉਹਦੇ ਵਿੱਚ ਉਹ ਉਹਨਾਂ ਨੂੰ ਨੁਕਸਾਨ ਹੀ ਹੁੰਦਾ
1: ਜੀ।
0: ਅਤੇ ਅਗਰ ਟਾਈਮਲੀ ਉਹਨਾਂ ਦਾ ਸਹੀ ਟ੍ਰੀਟਮੈਂਟ ਹੋ ਜਾਏ, ਟਾਈਮਲੀ ਉਹਨਾਂ ਨੂੰ ਸਹੀ ਐਕਸਰਸਾਈਜ਼ ਵਗੈਰਾ ਜਾਂ ਸਹੀ ਉਹਨਾਂ ਨੂੰ ਗਾਈਡੈਂਸ ਮਿਲ ਜਾਏ, ਪੇਰੈਂਟਸ ਉਹ ਗਾਈਡੈਂਸ ਲੈ ਕੇ ਬੱਚੇ ਨੂੰ ਉਵੇਂ ਟ੍ਰੀਟ ਕਰਨ, ਉਵੇਂ ਨੂੰ ਡਿਵੈਲਪ ਕਰਨ, ਅਤੇ ਜ਼ਰੂਰ ਉਹ

0: ਬੱਚੇ ਸ਼ੁਰੂ 'ਚ ਹੀ ਫਾਇਦਾ ਹੋਏਗਾ।
1: ਜੀ, ਔਰ ਉਪਿੰਦਰ ਜੀ, ਕਿੰਨੇ ਕੁ ਪਰਸੈਂਟ ਜਿਹੜਾ ਬੱਚਾ ਹੈ ਉਹ ਅੱਗੇ ਨਾਲੋਂ ਜ਼ਿਆਦਾ ਐਕਟਿਵ ਹੋ ਜਾਂਦਾ ਹੈ, ਜਾਂ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਜੋਗਾ, ਜਾਂ ਆਪਣੇ ਆਪ ਨੂੰ ਸੰਭਾਲਣ ਜੋਗਾ ਹੋ ਜਾਂਦਾ ਹੈ? ਕਿੰਨੀ ਕੁ ਦੇਰ ਦੀ ਮਿਹਨਤ ਤੋਂ ਬਾਅਦ ਇਹ ਸਾਰਾ ਕੁਝ ਸੰਭਵ ਹੋ ਪਾਉਂਦਾ?
0: ਇਹ ਹਰ ਬੱਚੇ ਦਾ ਵੀਰ ਜੀ ਅਲੱਗ ਅਲੱਗ ਹੈ।
1: ਅੱਛਾ ਜੀ।
0: ਹਾਂ, ਆਈ ਕਿਊ ਸਭ ਬੱਚਿਆਂ ਦਾ ਅਲੱਗ ਅਲੱਗ ਹੈ। ਕਿਸੇ ਨੂੰ ਥੋੜ੍ਹਾ ਜ਼ਿਆਦਾ ਟਾਈਮ ਲੱਗ ਜਾਂਦਾ, ਕੋਈ ਘੱਟ ਟਾਈਮ ਵਿੱਚ ਕਰ ਲੈਂਦਾ
1: ਜੀ।
0: ਅਤੇ ਇਹ ਹੈ ਕਿ ਸਾਰਿਆਂ 'ਚ ਫਰਕ ਜ਼ਰੂਰ ਪੈ ਜਾਂਦਾ
1: ਜੀ।
0: ਅਤੇ ਪੇਰੈਂਟਸ ਆਪ ਖੁਦ ਆ ਕੇ ਸਾਨੂੰ ਕਹਿੰਦੇ ਨੇ ਕਿ ਸਾਡੇ ਬੱਚੇ 'ਚ ਫਰਕ ਪਿਆ
1: ਜੀ।
0: ਕਿਸੇ ਟਾਈਮ ਬੱਚਾ ਕੋਈ ਇਸ ਤਰ੍ਹਾਂ ਦਾ ਵੀ ਆ ਜਾਂਦਾ ਜਿਹੜਾ ਦੌੜੀ ਜਾ ਰਿਹਾ, ਦੌੜੀ ਜਾ ਰਿਹਾ, ਕਦੀ ਇੱਧਰ ਸਿਰ ਮਾਰ ਰਿਹਾ ਦੀਵਾਰ 'ਚ, ਕਦੀ ਉੱਧਰ ਦੌੜ ਰਿਹਾ।
1: ਅੱਛਾ।
0: ਫਿਰ ਇੱਕ ਸਾਨੂੰ ਬੰਦੇ ਨੂੰ ਲਗਾਉਣਾ ਪੈਂਦਾ ਵੀ ਉਹਨੂੰ 3 ਮਹੀਨੇ ਲੱਗਦੇ ਆ।
1: ਅੱਛਾ ਜੀ।
0: ਉਹਨੂੰ ਬਸ ਪਕੜ ਕੇ ਬੈਠਣਾ, ਟਫ ਹੈ
1: ਜੀ,
0: ਪਰ ਅਸੀਂ ਕਰਦੇ ਹਾਂ।
1: ਵਾਹ ਜੀ ਵਾਹ। ਔਰ ਉਪਿੰਦਰ ਜੀ, ਇੱਦਾਂ ਵੀ ਹੁੰਦਾ ਹੈ ਕਿ ਇਹਨਾਂ 'ਚ ਜਿੱਦਾਂ ਤੁਸੀਂ ਦੱਸਿਆ ਕਿ ਕਈਆਂ ਨੂੰ ਤਾਂ 3 ਮਹੀਨੇ ਲੱਗ ਜਾਂਦੇ ਨੇ ਨੋਰਮਲ ਕਰਨ 'ਚ, ਕੁਛ ਬੱਚੇ ਇੱਦਾਂ ਦੇ ਵੀ ਹੋਣਗੇ ਜਿਨ੍ਹਾਂ 'ਚ ਟੈਲੈਂਟ ਹੋਏਗਾ, ਕੁਛ ਸਿਰਜਣਾ ਹੋਏਗੀ, ਕੁਛ ਨਾ ਕੁਛ ਉਹਨਾਂ 'ਚ ਹੁਨਰ ਹੋਏਗਾ, ਅਤੇ ਉਹਨੂੰ ਵੀ ਡਿਵੈਲਪ ਕੀਤਾ ਜਾਂ ਕਰਦਿਆਂ ਤੁਸੀਂ ਵੇਖਿਆ ਹੋਵੇਗਾ?
0: ਹਾਂਜੀ ਹਾਂਜੀ, ਕਈ ਬੱਚੇ ਸਾਡੇ 2 ਬੱਚੇ ਹੈਗੇ ਆ ਅਤੇ ਉਹ ਸਿੰਗਿੰਗ 'ਚ ਬਹੁਤ ਅੱਛੇ ਆ।
1: ਅੱਛਾ ਜੀ।
0: ਅਤੇ ਫਿਰ ਉਹਨਾਂ ਨੂੰ ਅਸੀਂ ਹਾਰਮੋਨੀਅਮ ਦੇ ਉੱਤੇ ਥੋੜ੍ਹਾ ਬਹੁਤਾ ਸਿਖਾ ਕੇ ਅਤੇ ਉਹਨੂੰ ਚਾਹੁੰਦੇ ਹਾਂ ਵੀ ਚਲੋ ਥੋੜ੍ਹਾ ਸਿੰਗਿੰਗ 'ਚ ਥੋੜ੍ਹਾ ਅੱਗੇ ਨਿਕਲ ਜਾਣ
1: ਜੀ।
0: ਅਤੇ ਬਾਕੀ ਬੱਚੇ ਜਿਹੜੇ ਹੈਗੇ ਨੇ ਸਾਡੇ ਯੂਨਿਟ ਲੱਗੀ ਹੋਈ ਹੈ, ਮਸਾਲਾ ਯੂਨਿਟ ਅਸੀਂ ਲਗਾਈ ਹੈ।
1: ਅੱਛਾ ਜੀ।
0: ਅਤੇ ਮਸਾਲੇ ਪੀਸਦੇ ਨੇ, ਮਿਕਸੀ ਚਲਾਉਂਦੇ ਨੇ, ਫਿਰ ਉਹਨਾਂ ਨੂੰ ਪੋਰ ਕਰਕੇ, ਵੇਟ ਨਹੀਂ ਇਹ ਕਰ ਸਕਦੇ, ਵੇਟ ਅਸੀਂ ਆਪ ਕਰਦੇ ਹਾਂ।
1: ਅੱਛਾ।
0: ਫਿਰ ਪੈਕਟਸ ਨੂੰ ਸੀਲ ਕਰਦੇ ਨੇ।
1: ਅੱਛਾ।
0: ਇਹ ਸਾਰਾ ਕੰਮ ਸਿਖਾਉਂਦੇ ਹਾਂ ਉਹਨਾਂ ਨੂੰ
1: ਜੀ।
0: ਬਸ ਉਹਨਾਂ ਨੂੰ ਕਿਧਰੇ ਨਾ ਕਿਧਰੇ ਆਕੂਪਾਈ ਰੱਖਣਾ।
1: ਅੱਛਾ।
0: ਹਰ ਬੱਚੇ ਵਿੱਚ ਕੋਈ ਨਾ ਕੋਈ ਹੁਨਰ ਹੁੰਦਾ
1: ਜੀ,
0: ਬਸ ਲੋੜ ਹੈ ਉਹਨੂੰ ਉਭਾਰਨ ਦੀ, ਉਹਨੂੰ ਦੇਖਣ ਦੀ ਅਤੇ ਉਹਦੇ ਉੱਤੇ ਕੰਮ ਕਰਨ ਦੀ
1: ਜੀ। ਬਹੁਤ ਵਧੀਆ ਗੱਲ ਹੈ। ਔਰ ਇਹਦੇ ਨਾਲ ਤੁਹਾਨੂੰ ਔਨਲਾਈਨ ਅਪਡੇਟ ਵੀ ਰਹਿਣਾ ਪੈਂਦਾ ਜੀ ਕਿ ਇਹਨਾਂ ਬੱਚਿਆਂ ਦੇ ਟ੍ਰੀਟਮੈਂਟ ਲਈ ਕੋਈ ਜੇ ਇਨਵੈਂਸ਼ਨਸ ਆਈਆਂ ਨੇ ਜਾਂ ਕੋਈ ਇਹਨਾਂ ਨਾਲ ਜੁੜੀ ਸੂਚਨਾ ਆਈ ਹੈ ਤਾਂ ਉਹ ਤੁਹਾਡੇ ਕੋਲ ਹੋਵੇ ਔਰ ਉਹਦੇ ਮੁਤਾਬਕ ਇਹਨਾਂ ਨੂੰ ਬੈਟਰ ਕੀਤਾ ਜਾ ਸਕੇ?
0: ਹਾਂਜੀ, ਉਹ ਜਿਸ ਤਰ੍ਹਾਂ ਆਉਂਦੀ ਹੈ, ਅਸੀਂ ਪੇਰੈਂਟਸ ਗਰੁੱਪ ਬਣੇ ਹੋਏ ਨੇ, ਉਹਦੇ 'ਚ ਪਾ ਦਿੰਦੇ ਹਾਂ ਫੇਸਬੁੱਕ ਦੇ ਉੱਤੇ ਵੀ।
1: ਅੱਛਾ।
0: ਔਰ ਹਾਂਜੀ, ਅਤੇ ਅਸੀਂ ਗੌਰਮੈਂਟ ਨੂੰ ਇਹ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਮੈਡੀਕਲੇਮ ਵਗੈਰਾ ਦੇ ਵਾਸਤੇ ਨਾ ਬਹੁਤ ਜ਼ਿਆਦਾ ਕੋਈ ਅੱਛੀ ਸਕੀਮਸ ਨਹੀਂ ਹੈਗੀਆਂ
1: ਜੀ।
0: ਅਗਰ ਕੱਲ੍ਹ ਨੂੰ ਸਾਡਾ ਬੱਚਾ ਬਿਮਾਰ ਹੋ ਜਾਂਦਾ ਅਤੇ ਕੋਈ ਅੱਛੀਆਂ ਇਹਨਾਂ ਦੀ ਟ੍ਰੀਟਮੈਂਟ ਫ੍ਰੀ ਨਾ ਕਰਵਾਓ, ਪਰ ਕੋਈ ਸਕੀਮ ਤਾਂ ਕੋਈ ਕਿਧਰੇ ਸਾਡੇ ਬੱਚੇ ਨੂੰ ਉਹ ਤਾਂ ਦੇਣ, ਇੰਸ਼ੋਰੈਂਸ ਵਾਲਾ ਕੁਛ ਉਹ ਤਾਂ ਦੇਣ
1: ਜੀ,
0: ਉਹ ਵੀ ਨਹੀਂ ਹੈ
1: ਜੀ ਜੀ। ਈਸ਼ਵਿੰਦਰ ਦੇ ਸ਼ੌਂਕ ਦੇ ਕੀ ਨੇ? ਈਸ਼ਵਿੰਦਰ ਨੂੰ ਕੀ ਖਾਣਾ ਪੀਣਾ ਚੰਗਾ ਲੱਗਦਾ? ਕੋਈ ਖਾਸ ਫੇਵਰੇਟ ਨਹੀਂ, ਕੋਈ ਮਿਠਾਈ, ਕੋਈ ਫੇਵਰੇਟ ਨਹੀਂ ਇੱਦਾਂ ਦੀ ਜਿਹੜੀ ਖਾਣ ਪੀਣ ਦੀ ਪਸੰਦ
2: ਹੋਵੇ?
1: ਅੱਛਾ, ਸਾਦਾ ਖਾਣਾ। ਅੱਛਾ ਅੱਛਾ, ਚਾਹ ਵੀ ਨਹੀਂ ਈਸ਼ਵਿੰਦਰ ਪੀਂਦਾ?
0: ਕੋਈ ਚੀਜ਼ ਫਾਲਤੂ ਨਹੀਂ ਖਾਂਦਾ।
1: ਅੱਛਾ।
0: ਪ੍ਰੋਪਰ ਰੋਟੀ ਔਰ ਦੁੱਧ
1: ਜੀ
0: ਆਉਂਦਾ, ਮੇਰੇ ਕੋਲ ਵੀ ਆਉਂਦਾ, ਮੈਂ ਕਦੀ ਕਹਿੰਦੀ ਹਾਂ ਵੀ ਇਹ ਖਾ ਲੈ, ਵੀ ਜਿਸ ਤਰ੍ਹਾਂ ਕੁਝ ਰੱਖਿਆ ਹੋਇਆ ਅਸੀਂ ਬਣਾ ਕੇ
1: ਜੀ,
0: ਨਹੀਂ ਮੈਨੇ ਨਹੀਂ ਖਾਣਾ, ਨਹੀਂ ਖਾਂਦਾ। ਘਰ ਜਾ ਕੇ ਖਾਣਾ ਇਹਨੇ।
1: ਅੱਛਾ ਅੱਛਾ, ਬਾਹਰੋਂ ਵੀ ਕੋਈ ਚੀਜ਼ ਖਾਣਾ ਪਸੰਦ
0: ਨਹੀਂ? ਰੋਟੀ ਪੈਕ ਕਰਨੀ ਹੈ ਤੇ ਉੱਥੇ ਖਾਂਦਾ ਵਾ ਜਾ ਕੇ।
1: ਅੱਛਾ ਜੀ ਜੀ। ਅੱਛਾ ਉਪਿੰਦਰ ਜੀ, ਆਪਾਂ ਕੰਮ ਕਰਦੇ ਹਾਂ, ਕੰਮ ਕਰਦਿਆਂ ਸਾਨੂੰ ਸੰਤੁਸ਼ਟੀ ਹੁੰਦੀ ਹੈ, ਸੋ ਇਹ ਜਿਹੜੀ ਸੇਵਾ ਤੁਸੀਂ ਕਰ ਰਹੇ ਹੋ ਬੜੀ ਵੱਡੀ ਸੇਵਾ ਹੈ ਜੀ। ਇਹਦੇ 'ਚ ਸਬਰ ਵੀ ਚਾਹੀਦਾ, ਇਹਦੇ 'ਚ ਹਲੀਮੀ ਵੀ ਚਾਹੀਦੀ ਹੈ, ਔਰ ਇਹਦੇ 'ਚ ਹਰ ਪਲ ਤੁਹਾਨੂੰ ਉਹਨਾਂ ਬੱਚਿਆਂ ਦੇ ਨਾਲ ਰਹਿਣਾ ਪੈਂਦਾ ਜਿਹੜੇ ਪੂਰੀ ਤਰ੍ਹਾਂ ਸਮਰੱਥ ਨਹੀਂ ਹੈ, ਸੋ ਇਸ ਕੰਮ ਨੂੰ ਕਰਦਿਆਂ ਤੁਹਾਡੀ ਮਾਨਸਿਕਤਾ, ਤੁਹਾਡੇ ਹਾਵ ਭਾਵ ਕਿੱਦਾਂ ਦੇ ਹੁੰਦੇ ਨੇ?
0: ਸੱਚੀ ਦੱਸਾਂ, ਮੈਨੂੰ ਇੰਨਾ ਸਕੂਨ ਮਿਲਦਾ ਉੱਥੇ ਜਾ ਕੇ, ਮੈਂ ਘਰੋਂ ਕਿਸੇ ਗੱਲ 'ਤੇ ਪਰੇਸ਼ਾਨ ਹੋਵਾਂ ਨਾ, ਇਹਨਾਂ ਵਿੱਚ ਜਾ ਕੇ ਸਭ ਪਰੇਸ਼ਾਨੀਆਂ ਭੁੱਲ ਜਾਂਦੇ ਹਾਂ ਅਤੇ ਬਿਲਕੁਲ ਐਨ ਖੁਸ਼ੀਆਂ ਘਰ ਲੈ ਕੇ ਆਈਦਾ
1: ਜੀ ਜੀ। ਤੁਹਾਨੂੰ ਮਤਲਬ ਇੰਨਾ ਸਕੂਨ ਮਿਲਦਾ?
0: ਸਕੂਨ ਮਿਲਦਾ, ਬਹੁਤ ਸਕੂਨ ਮਿਲਦਾ
1: ਜੀ। ਤੁਸੀਂ ਬਾਕੀ ਲੋਕਾਂ ਨੂੰ, ਆਮ ਸਮਾਜ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਇਹਨਾਂ ਬੱਚਿਆਂ ਦੇ ਪ੍ਰਤੀ ਕੀ ਕੀਤਾ ਜਾਵੇ ਕਿ ਹਾਲਾਤ ਹੋਰ ਬਿਹਤਰ ਹੋ ਸਕਣ?
0: ਸਮਾਜ ਵਿੱਚ ਬਸ ਇਹੀ ਹੈ ਕਿ ਅਵੇਅਰਨੈਸ ਹੋਵੇ
1: ਜੀ,
0: ਅਤੇ ਇਹਨਾਂ ਬੱਚਿਆਂ ਦੇ ਵਾਸਤੇ ਉਹਨਾਂ ਦੇ ਮਨ 'ਚ ਅਸੀਂ ਹੋਰ ਕੁਛ ਨਹੀਂ ਚਾਹੁੰਦੇ, ਸਨਮਾਨ ਕਰਨ ਇਹਨਾਂ ਬੱਚਿਆਂ ਦਾ, ਕਿਤੇ ਵੀ ਮਿਲਣ ਸਨਮਾਨ ਕਰਨ, ਇਹਨਾਂ ਦੀ ਰਿਸਪੈਕਟ ਕਰਨ, ਇਹ ਵੀ ਪੂਰੇ ਉਸ ਚੀਜ਼ ਦੇ ਹੱਕਦਾਰ ਹਨ ਜਿੰਨੇ ਸਾਡੇ ਨੋਰਮਲ ਬੱਚੇ ਹੱਕਦਾਰ ਹਨ।
1: ਸੋ ਬਹੁਤ ਬਹੁਤ ਸ਼ੁਕਰੀਆ ਉਪਿੰਦਰ ਕੌਰ ਜੀ, ਔਰ ਈਸ਼ਵਿੰਦਰ ਤੁਹਾਡਾ ਵੀ, ਤੁਸੀਂ ਸਟੂਡੀਓਜ਼ 'ਚ ਆਏ, ਸਾਡੇ ਨਾਲ ਗੱਲਬਾਤ ਕੀਤੀ, ਔਰ ਅਸੀਂ ਆਸ ਕਰਦੇ ਹਾਂ ਕਿ ਸੁਣਨ ਵਾਲੇ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਜ਼ਰੂਰ ਪ੍ਰੇਰਿਤ ਹੋਣਗੇ। ਬਹੁਤ ਮਿਹਰਬਾਨੀ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਲਾਮ ਜ਼ਿੰਦਗੀ ਦੇ ਵਿੱਚ ਗੱਲਬਾਤ ਉਪਿੰਦਰ ਕੌਰ ਅਤੇ ਇਸ਼ਵਿੰਦਰ ਸਿੰਘ ਹੁਣਾਂ ਨਾਲ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਕੁਝ ਗੀਤ।

0: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ 8:45 ਹੋ ਰਹੇ ਨੇ। ਹੁਣੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਆਕਾਸ਼ਵਾਣੀ ਸੇ ਸਮਾਚਾਰ ਸੰਧਿਆ ਕੇ ਸਾਥ ਮੈਂ ਪ੍ਰਿਯੰਕਾ ਅਰੋੜਾ। मुख्य समाचार। प्रधानमंत्री नरेंद्र मोदी ने प्रधानमंत्री विकसित भारत रोजगार योजना के अंतर्गत 2,400 करोड़ रुपए की प्रोत्साहन राशि का वितरण किया। उन्होंने कहा कि आने वाले वर्षों में भारतीय युवा वैश्विक विकास, नवाचार

ਪੰਜਾਬ ਸਰਕਾਰ ਵੱਲੋਂ ਬਕਾਏ ਵਸੂਲਣ ਲਈ ਵੈਟ ਅਤੇ ਜੀ ਐਸ ਟੀ ਡਿਫਾਲਟਰਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਦੀ ਸ਼ੁਰੂਆਤ। ਮੋਹਾਲੀ ਅਤੇ ਜਲੰਧਰ ਵਿੱਚ ਨਿਲਾਮੀ ਰਾਹੀਂ ਵੱਡਾ ਮਾਲੀਆ ਵਸੂਆ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਕਿਹਾ, ਸੂਬਾ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ 5 ਬੰਗਲਾਦੇਸ਼ੀ ਬੱਚਿਆਂ ਨੂੰ ਵਤਨ ਭੇਜਿਆ। ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਮਝੌਤੇ 'ਤੇ ਦਸਤਖਤ ਕੀਤੇ। ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਰੇਲਵੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਵਿੱਚ ਸ਼ਾਮਲ ਪਾਬੰਦੀਸ਼ੁਦਾ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 2 ਕਾਰਕੁਨ ਮਲੇਸ਼ੀਆ 'ਤੇ ਡਿਪੋਰਟ ਕਰਵਾਏ ਗ੍ਰਿਫਤਾਰ ਅਤੇ BSF ਨੇ ਅੰਮ੍ਰਿਤਸਰ ਸਰਹੱਦ ਤੋਂ ਇੱਕ ਮੁਲਜ਼ਮ ਨੂੰ ਇੱਕ AK-47 ਰਾਈਫਲ ਦੇ ਅਸਲੇ ਸਹਿਤ ਕਾਬੂ ਕੀਤਾ। ਹੁਣੇ ਤੁਸੀਂ ਸੁਣ ਰਹੇ ਸੀ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ, DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਲਓ ਹੁਣ ਪੇਸ਼ ਹੈ ਪ੍ਰੋਗਰਾਮ ਸੁਰ ਛਨਕਾਰ। ਸੁਰ ਛਨਕਾਰ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਲਓ ਜੀ, ਹੁਣ ਪੇਸ਼ ਹੈ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਅਤੇ ਆਨੰਦ ਮਾਣੋ ਜੀ ਇਸ ਗੀਤ ਦਾ।

ਜੀ ਹਾਂ, ਤੁਸੀਂ ਹੁਣੇ ਸੁਣ ਰਹੇ ਸੀ ਪ੍ਰੋਗਰਾਮ ਸੁਰ ਛਨਕਾਰ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ, FM ਬੈਂਡ 103.6 ਮੈਗਾ ਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ 'ਤੇ 10:30 ਹੋ ਰਹੇ ਨੇ। ਲਓ ਹੁਣ ਵੇਲਾ ਹੈ ਪ੍ਰੋਗਰਾਮ ਸਰਗਮ ਦਾ। ਪਹਿਲਾਂ ਤਾਂ ਬਹੁਤ ਸਾਰਾ ਨਿੱਘਾ ਸਵਾਗਤ ਆਪ ਸਭ ਦਾ ਇਸ ਪ੍ਰੋਗਰਾਮ ਦੇ ਵਿੱਚ। ਔਰ ਜਿਨਾਮ ਹੀ ਸਰਗਮ ਹੈ ਅਤੇ ਗੱਲਬਾਤ ਸੁਰਾਂ ਦੀ ਹੋਏਗੀ, ਸੰਗੀਤ ਦੀ ਹੋਏਗੀ। ਦੋਸਤੋ, ਸੰਗੀਤ ਉਹ ਭਾਸ਼ਾ ਹੈ ਜੋ ਦਿਲਾਂ ਨੂੰ ਜੋੜਦੀ ਹੈ, ਭਾਵਨਾਵਾਂ ਨੂੰ ਸ਼ਬਦ ਦਿੰਦੀ ਹੈ ਅਤੇ ਜ਼ਿੰਦਗੀ ਨੂੰ ਰੰਗਾਂ ਨਾਲ ਭਰ ਦਿੰਦੀ ਹੈ। ਅੱਜ ਦੇ ਇਸ ਖਾਸ ਪ੍ਰੋਗਰਾਮ ਸਰਗਮ ਦੇ ਵਿੱਚ ਅਸੀਂ ਗੱਲਾਂ ਕਰਾਂਗੇ ਸੰਗੀਤ ਦੀਆਂ, ਸੁਰਾਂ ਦੀਆਂ ਅਤੇ ਉਹਨਾਂ ਗੀਤਾਂ ਦੀਆਂ ਜੋ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਂਦੇ ਨੇ। ਸਰਗਮ ਸ਼ਬਦ ਸਾ ਰੇ ਗਾ ਮਾ ਪਾ ਦਾ ਨੀ ਸਾ ਤੋਂ ਹੀ ਬਣਿਆ। ਇਸ ਸੁਰ ਨੇ ਜਿਹਨਾਂ ਨੂੰ ਮਿਲ ਕੇ ਸ਼ਬਦ ਬਣਿਆ ਅਤੇ ਭਾਰਤੀ ਸੰਗੀਤ ਦੇ 7 ਸੁਰਾਂ ਦੀ ਜਿਹੜੀ ਸੁੰਦਰਤਾ ਦਰਸਾਉਂਦਾ ਹੈ। ਸੰਗੀਤ ਦੀ ਮਹੱਤਤਾ ਬਾਰੇ ਜੇ ਮੈਂ ਗੱਲ ਕਰਾਂ, ਜਦੋਂ ਅਸੀਂ ਖੁਸ਼ ਹੁੰਦੇ ਹਾਂ ਤਾਂ ਸੰਗੀਤ ਸਾਡੀ ਖੁਸ਼ੀ ਨੂੰ ਦੁੱਗਣਾ ਬਣਾ ਦਿੰਦਾ ਹੈ ਅਤੇ ਜਦੋਂ ਮਨ ਉਦਾਸ ਹੁੰਦਾ ਹੈ ਤਾਂ ਇਹ ਸੰਗੀਤ ਸਾਡੇ ਦਿਲ ਨੂੰ ਸਹਾਰਾ ਦਿੰਦਾ ਹੈ। ਕਿਸੇ ਨੇ ਬਹੁਤ ਖੂਬ ਲਿਖਿਆ ਹੈ ਕਿ ਸੁਰਾਂ ਦੀ ਦੁਨੀਆ ਵਿੱਚ ਉਹ ਜਾਦੂ ਹੈ ਜੋ ਹਰ ਦਰਦ ਨੂੰ ਮੁਸਕਾਨ ਵਿੱਚ ਬਦਲ ਦਿੰਦਾ ਹੈ। ਸੋ ਦੋਸਤੋ, ਆਓ ਹੁਣ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਅਤੇ ਆਨੰਦ ਮਾਣਦੇ ਹਾਂ

ਹੁਣ ਤੁਸੀਂ ਮਿੱਠੀ ਮਿੱਠੀ ਪਿਆਰੀ ਪਿਆਰੀ ਆਵਾਜ਼ ਦੇ ਵਿੱਚ ਜਬ ਸਹੀਆਂ ਆਏ ਸ਼ਾਮ ਕੋ ਇਹ ਗੀਤ ਸੁਣ ਰਹੇ ਸੀ ਸ਼੍ਰੇਆ ਘੋਸ਼ਾਲ ਹੁਣਾਂ ਦੀ ਆਵਾਜ਼ ਦੇ ਵਿੱਚ, ਔਰ ਇੰਨੀ ਪਿਆਰ ਦੇ ਨਾਲ ਅਗਰ ਕੋਈ ਬੁਲਾਵੇ ਔਰ ਸੱਜਣ ਦਾ ਆਉਣਾ ਵੀ ਫਿਰ ਬਣਦਾ। ਵਾਪਸ ਆ ਗਏ ਹਾਂ ਤੁਹਾਡੇ ਆਪਣੇ ਪ੍ਰੋਗਰਾਮ ਸਰਗਮ ਦੇ ਵਿੱਚ। ਹਰ ਸੁਰ ਦੀ ਆਪਣੀ ਪਹਿਚਾਣ ਹੈ, ਆਪਣਾ ਅਹਿਸਾਸ ਹੈ, ਜਿਵੇਂ ਜ਼ਿੰਦਗੀ ਵਿੱਚ ਹਰ ਇਨਸਾਨ ਦੀ ਆਪਣੀ ਮਹੱਤਤਾ ਹੁੰਦੀ ਹੈ, ਉਸੇ ਤਰ੍ਹਾਂ ਸੰਗੀਤ ਵਿੱਚ ਹਰ ਸੁਰ ਦੀ ਆਪਣੀ ਜਗ੍ਹਾ ਹੁੰਦੀ ਹੈ। ਚਲੋ ਇਸ ਪ੍ਰੋਗਰਾਮ ਦੇ ਅਗਲੇ ਗੀਤ ਵੱਲ ਨੂੰ ਵੱਧਦੇ ਹਾਂ। ਅਰਿਜੀਤ ਸਿੰਘ ਹੁਣਾਂ ਦਾ ਗਾਇਆ ਹੋਇਆ ਇਹ ਗੀਤ, ਆਨੰਦ ਮਾਣੋ ਜੀ ਇਸ ਗੀਤ ਦਾ।

ਦੋਸਤੋ, ਇੱਕ ਬੜੀ ਕਮਾਲ ਦੀ ਗੱਲ ਹੈ। ਸਾਨੂੰ ਇਹ ਤਾਂ ਪਤਾ ਹੈ ਕਿ ਟਾਈਮ ਇੱਕੋ ਜਿਹਾ ਨਹੀਂ ਰਹਿੰਦਾ, ਟਾਈਮ ਬਦਲਦਾ ਰਹਿੰਦਾ। ਸੋ ਸਾਨੂੰ ਟਾਈਮ ਨੂੰ ਗਵਾਉਣਾ ਨਹੀਂ ਚਾਹੀਦਾ, ਟਾਈਮ ਦੇ ਵਿੱਚ ਰਹਿ ਕੇ ਆਨੰਦ ਮਾਣਨੀਆਂ ਚਾਹੀਦੀਆਂ, ਛੋਟੀਆਂ ਛੋਟੀਆਂ ਚੀਜ਼ਾਂ, ਛੋਟੀਆਂ ਛੋਟੀਆਂ ਯਾਦਾਂ ਬਣਾਉਣੀਆਂ ਚਾਹੀਦੀਆਂ। ਪ੍ਰੋਗਰਾਮ ਸਰਗਮ ਚੱਲਦਾ ਕਿਉਂਕਿ ਨਾਮ ਹੀ ਇੰਨਾ ਸੋਹਣਾ ਪ੍ਰੋਗਰਾਮ ਦਾ, ਜਿਹੜਾ ਸੁਰਨ ਨਾਲ ਤਾਲਮੇਲ ਖਾਂਦਾ। ਔਰ ਸਭ ਤੋਂ ਵੱਡੀ ਗੱਲ ਹੈ, ਜੇ ਆਪਾਂ ਇਹਨੂੰ ਰਿਲੇਟ ਕਰੀਏ ਜ਼ਿੰਦਗੀ ਦੇ ਨਾਲ, ਜ਼ਿੰਦਗੀ ਵੀ ਤਾਂ ਇੱਕ ਸਰਗਮ ਵਾਂਗੂ ਹੀ ਆ। ਕਦੇ ਉੱਚਾ ਸੁਰ ਆਉਂਦਾ, ਕਦੇ ਨੀਵੇਂ ਲੱਗਦੇ ਨੇ ਸੁਰ, ਕਦੇ ਖੁਸ਼ੀ ਦੀ ਧੁਨ ਵੱਜਦੀ ਹੈ ਅਤੇ ਕਦੇ ਚੁਣੌਤੀਆਂ ਦੀ। ਪਰ ਜਿਵੇਂ ਹਰ ਸੁਰ ਮਿਲ ਕੇ ਇੱਕ ਸੁੰਦਰ ਧੁਨ ਬਣਾਉਂਦਾ, ਉਸੇ ਤਰ੍ਹਾਂ ਜ਼ਿੰਦਗੀ ਦੇ ਹਰ ਤਜ਼ਰਬੇ ਨਾਲ ਸਾਡੀ

ਜ਼ਿੰਦਗੀ, ਸਾਡੀ ਕਹਾਣੀ ਖੂਬਸੂਰਤ ਹੁੰਦੀ ਹੈ। ਮੁਸ਼ਕਲਾਂ ਜ਼ਿੰਦਗੀ ਦਾ ਸ਼ੋਰ ਹਨ, ਪਰ ਹੌਸਲਾ ਉਸਦੀ ਸਭ ਤੋਂ ਮਿੱਠੀ ਸਰਗਮ ਹੈ। ਸੋ ਸਮਾਂ ਜਿੱਦਾਂ ਦਾ ਮਰਜ਼ੀ ਆਵੇ, ਸਾਡੀ ਸੋਚ, ਸਾਡੀ ਅਪਰੋਚ ਹਮੇਸ਼ਾ ਸਾਫ਼ ਹੋਣੀ ਚਾਹੀਦੀ ਹੈ। ਜਿੱਦਾਂ ਦਾ ਮਰਜ਼ੀ ਸਿਚੁਏਸ਼ਨ ਆਵੇ, ਸਾਨੂੰ ਆਪਣੀ ਸੋਚ ਨੂੰ ਸਕਾਰਾਤਮਕ ਤਰੀਕੇ ਨਾਲ ਲੈਣਾ ਚਾਹੀਦਾ ਹੈ। ਸੋ ਇਸੇ ਦੇ ਨਾਲ ਹੀ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ, ਆਨੰਦ ਮਾਣੋ ਜਿਸ ਗੀਤ ਦਾ।

ਹੁਣ ਤੁਸੀਂ ਸੁਣ ਰਹੇ ਸੀ ਕਿਸ਼ੋਰ ਕੁਮਾਰ ਹੁਣਾਂ ਦੀ ਆਵਾਜ਼ ਦੇ ਵਿੱਚ ਗੀਤ ਪਲ ਪਲ ਦਿਲ ਕੇ ਪਾਸ। ਮੀਡੀਅਮ ਵੇਵ 343 ਇਸ਼ਾਰਾ 6 ਮੀਟਰ ਯਾਨੀ 873 ਕਿਲੋ ਹਰਟਸ, ਜ਼ੀਰਾ 864 ਕਿਲੋ ਹਰਟਸ, ਐਫ ਐਮ ਬੈਂਡ 100 ਇਸ਼ਾਰਾ 8 ਮੈਗਾ ਹਰਟਸ, ਐਫ ਐਮ ਬੈਂਡ 100 ਇਸ਼ਾਰਾ 9 ਮੈਗਾ ਹਰਟਸ, ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 11 ਵੱਜ ਰਹੇ ਨੇ। ਹੁਣੇ ਥੋੜ੍ਹੀ ਦੇਰ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਆਕਾਸ਼ਵਾਣੀ ਡੀ ਟੀ ਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 11:10 ਅਤੇ 21 ਸੈਕਿੰਡ ਹੋਏ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਗਾਤਾ, ਲਾਈਵ ਫੋਨ ਇਨ ਖਤਾ ਦੇ ਆਧਾਰਿਤ ਔਰ ਵਟਸਐਪ ਮੈਸੇਜਿਸ ਦੇ ਆਧਾਰਿਤ ਪ੍ਰੋਗਰਾਮ ਸੁਗਾਤ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ। ਇਹਦੇ ਵਾਸਤੇ ਤੁਸੀਂ ਸਾਨੂੰ ਸਿਰਫ ਕਾਲ ਕਰਨੀ ਹੈ ਜੀ। ਸਾਡਾ ਨੰਬਰ ਹੈ 0181-23-4241। ਤੁਸੀਂ ਆਪਣੀ ਪਸੰਦ ਦਾ ਗੀਤ ਸੁਣਨ ਵਾਸਤੇ ਸਾਨੂੰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਸਾਡਾ ਨੰਬਰ ਹੈ 9496556037। ਔਰ ਅਗਰ ਤੁਸੀਂ ਇਹ ਮੈਸੇਜ ਇੰਡੀਆ ਦੇ ਬਾਹਰੋਂ ਭੇਜ ਰਹੇ ਹੋ ਤਾਂ ਕੰਟਰੀ ਕੋਡ +91 ਯਾਨੀ 009 ਲਗਾਉਣਾ ਨਾ ਭੁੱਲਣਾ ਜੀ। ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ ਜੀ ਨਛੱਤਰ ਗਿੱਲ, ਜਸਪਿੰਦਰ ਨਰੂਲਾ ਦੇ ਗਾਇਆ ਹੋਇਆ ਇਸ ਗੀਤ ਦੇ ਨਾਲ। ਇਸ ਗੀਤ ਤੋਂ ਬਾਅਦ ਮੈਂ ਫਿਰ ਹਾਜ਼ਰ ਹੋਣਾ ਜੀ ਪ੍ਰੋਗਰਾਮ ਸੁਗਾਤ ਲੈ ਕੇ।

ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ। ਜੀ ਆਇਆਂ ਨੂੰ ਆਖਦੇ ਹਾਂ ਆਪਣੇ ਸਾਰਿਆਂ ਸੁਣਨ ਵਾਲੇ ਸਰੋਤਿਆਂ ਨੂੰ। ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਅੱਜ ਦੋਸਤ ਅਮਿਤ ਤੁਹਾਡੀ ਸੇਵਾ ਵਿੱਚ ਇੱਕ ਵਾਰੀ ਫਿਰ ਤੋਂ ਹਾਜ਼ਰ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਵਿੱਚ ਤੁਸੀਂ ਆਪਣੀ ਪਸੰਦ ਦੇ ਗੀਤ ਸੁਣ ਸਕਦੇ ਹੋ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ, ਪ੍ਰੋਗਰਾਮ ਵਿੱਚ ਹਿੱਸਾ ਲੈਣ ਦੇ ਲਈ ਸਾਨੂੰ ਕਾਲ ਕਰੋ। ਸਾਡਾ ਨੰਬਰ ਹੈ 0181 23 45 171, ਔਰ ਤੁਸੀਂ ਆਪਣੇ ਵਿਚਾਰ ਲਿਖ ਕੇ ਭੇਜਣੇ ਨੇ, ਆਪਣੀ ਫਰਮਾਇਸ਼ ਲਿਖ ਕੇ ਭੇਜਣੀ ਹੈ,

0: ਅੱਜ ਦੋਸਤ ਅਮਿਤ ਤੁਹਾਡੀ ਸੇਵਾ ਵਿੱਚ ਇੱਕ ਵਾਰੀ ਫਿਰ ਤੋਂ ਹਾਜ਼ਰ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਵਿੱਚ ਤੁਸੀਂ ਆਪਣੀ ਪਸੰਦ ਦੇ ਗੀਤ ਸੁਣ ਸਕਦੇ ਹੋ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ, ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਸਾਨੂੰ ਕਾਲ ਕਰੋ। ਸਾਡਾ ਨੰਬਰ ਹੈ 0181 23 45 141, ਔਰ ਤੁਸੀਂ ਆਪਣੇ ਵਿਚਾਰ ਲਿਖ ਕੇ ਭੇਜਣੇ ਨੇ, ਆਪਣੀ ਫਰਮਾਇਸ਼ ਲਿਖ ਕੇ ਭੇਜਣੀ ਹੈ। ਵਟਸਐਪ ਉੱਪਰ ਨੰਬਰ ਹੈ 94-655-36-077। ਪ੍ਰੋਗਰਾਮ ਸੁਗਾਤ ਜਾਰੀ ਰਹੇਗਾ ਸਵੇਰੇ 1 ਵਜੇ ਤੱਕ, ਯਾਨੀ ਤੁਹਾਡਾ ਮੇਰਾ ਸਾਥ ਸਵੇਰੇ 1 ਵਜੇ ਤੱਕ ਰਹੇਗਾ। 1 ਵਜੇ ਸੁਣਾਂਗੇ ਪੰਜਾਬੀ ਗੀਤਾਂ ਦਾ ਪ੍ਰੋਗਰਾਮ, ਪੰਜਾਬੀ ਮੈਲੋਡੀਅਸ ਗੀਤ। ਇਹ ਪ੍ਰੋਗਰਾਮ ਸਵੇਰੇ 2 ਵਜੇ ਤੱਕ ਜਾਰੀ ਰਹੇਗਾ। ਸਵੇਰੇ 2 ਵਜੇ ਸੁਣਾਂਗੇ ਪੰਜਾਬੀ ਯੁਗਲ ਗੀਤਾਂ ਦਾ ਪ੍ਰੋਗਰਾਮ, ਪੰਜਾਬੀ ਡਿਊਟ ਮਿਊਜ਼ਿਕ। ਅਸੀਂ ਦੱਸਣਾ ਚਾਹਾਂਗੇ ਕਿ ਇਹਨਾਂ ਦੋਨਾਂ ਪ੍ਰੋਗਰਾਮਾਂ ਵਿੱਚ ਅਸੀਂ ਉਹੀ ਗੀਤ ਪਲੇ ਕਰਦੇ ਹਾਂ ਜਿਨ੍ਹਾਂ ਦੀ ਫਰਮਾਇਸ਼ ਸਾਨੂੰ ਸਰੋਤਾ ਅਕਸਰ ਕਰਦੇ ਰਹਿੰਦੇ ਨੇ। ਸਵੇਰੇ 3 ਵਜੇ ਤੜਕੇ ਅੰਮ੍ਰਿਤ ਵੇਲਾ ਹੁੰਦਾ, ਪਰਮਪਿਤਾ ਪਰਮੇਸ਼ਵਰ ਦੀ ਭਗਤੀ ਦਾ ਵੇਲਾ ਹੁੰਦਾ, ਸਰਵਣ ਕਰਾਂਗੇ ਗੁਰਬਾਣੀ ਵਿਚਾਰ। 3:30 'ਤੇ ਸਰਵਣ ਕਰਾਂਗੇ ਕੁਛ ਭਜਨ ਕੁਛ ਭਗਤੀ ਗੀਤ। 4 ਵਜੇ ਤੜਕੇ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਐਸੀ ਸਵੇਰੇ 4 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ। ਪ੍ਰੋਗਰਾਮ ਸੁਗਾਤ ਨੂੰ ਜਾਰੀ ਰੱਖਦੇ ਹੋਏ ਆਓ ਜੀ ਹੁਣ ਆਪਾਂ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਪਹਿਲੇ ਕਾਲਰ ਦੇ ਨਾਲ। ਦੇਖਦੇ ਹਾਂ ਜੀ ਉਹ ਕੌਣ ਨੇ, ਕਿਹੜੀ ਜਗ੍ਹਾ ਤੋਂ ਆਏ ਨੇ ਔਰ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ
1: ਹੈਲੋ, ਸਤਿ ਸ੍ਰੀ ਅਕਾਲ ਸਰ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲੇ ਨੇ, ਕਿਹੜੀ ਜਗ੍ਹਾ ਤੋਂ ਬੋਲੇ ਨੇ?
1: ਸਰ ਜੀ ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ।
0: ਵਾਹ ਜੀ ਵਾਹ ਰਾਜੂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਧੰਨਵਾਦ ਸਰ ਜੀ, ਤੁਹਾਡਾ ਵੀ ਸਵਾਗਤ ਹੈ ਜੀ।
0: ਤੇ ਚੰਡੀਗੜ੍ਹ ਦਾ ਕੀ ਹਾਲ ਚਾਲ ਹੈ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
0: ਚਲੋ ਚਲੋ ਠੀਕ ਠਾਕ ਹੀ ਚਾਹੀਦੇ ਵੀਰੇ। ਤੇ ਤੁਹਾਡੀ ਕਾਲ ਅਕਸਰ ਲੱਗਦੀ ਰਹਿੰਦੀ ਹੈ, ਸਵੇਰੇ ਵੀ ਪ੍ਰੋਗਰਾਮ ਸੁਣਦੇ ਹੋ ਕਿ ਰਾਤੀ ਹੀ ਮੌਕਾ ਮਿਲਦਾ ਹੈ?
1: ਦਿਨ ਵਿੱਚ ਘੱਟ ਲੱਗਦੀ ਕਾਲ ਜੀ, ਇਸ ਟਾਈਮ ਤਾਂ ਲੱਗ ਜਾਂਦੀ।
0: ਅੱਛਾ ਜੀ, ਵਾਹ ਜੀ ਵਾਹ। ਤੇ ਅੱਜ ਤੁਹਾਡੀ ਕਾਲ ਲੱਗੀ ਹੈ, ਤੁਹਾਡੀ ਆਵਾਜ਼ ਲੱਖਾਂ ਕਰੋੜਾਂ ਲੋਕਾਂ ਤੱਕ ਆਕਾਸ਼ਵਾਣੀ ਰਾਤੀ ਪਹੁੰਚ ਰਹੀ ਹੈ। ਤੇ ਅੱਜ ਸਾਨੂੰ ਸਾਰਿਆਂ ਨੂੰ ਤੁਸੀਂ ਕਿਹੜਾ ਗੀਤ ਸੁਣਾਓਗੇ ਰਾਜੂ ਜੀ? ਜਸਪਾਲ ਸਿੰਘ ਆਸ਼ਾ ਭੋਸਲੇ ਦਾ ਗਾਇਆ ਹੋਇਆ ਗੀਤ, ਬਹੁਤ ਪੁਰਾਣਾ ਗੀਤ ਹੈ ਤੇ ਲੱਗਦਾ ਤੁਸੀਂ ਪੁਰਾਣੇ ਗੀਤਾਂ ਦੇ ਸ਼ੌਕੀਨ ਹੋ।
1: ਹਾਂਜੀ ਹਾਂਜੀ, ਧੰਨਵਾਦ।
0: ਚਲੋ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਰਾਜੂ ਜੀ। ਉਮੀਦ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਬਣੇ ਰਹੋਗੇ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ, ਆਸ਼ਾ ਭੋਸਲੇ ਤੇ ਜਸਪਾਲ ਸਿੰਘ ਦਾ ਇੱਕ ਯੁਗਲ ਗੀਤ। ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਾ ਚਾਹੁੰਦੇ ਹੋ, ਸਾਨੂੰ ਫਟਾਫਟ ਕਾਲ ਕਰੋ। ਸਾਡਾ ਨੰਬਰ ਹੈ ਜੀ 0181 23 41 171।

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਆਸ਼ਾ ਭੋਸਲੇ ਜਸਪਾਲ ਸਿੰਘ ਦਾ ਗਾਇਆ ਹੋਇਆ ਇੱਕ ਯੁਗਲ ਗੀਤ। ਇਹਦੀ ਫਰਮਾਇਸ਼ ਸਾਨੂੰ ਰਾਜੂ ਜੀ ਨੇ ਚੰਡੀਗੜ੍ਹ ਤੋਂ ਕੀਤੀ ਸੀ। ਅਤੇ ਹੁਣ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ ਵੀਰ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲੇ ਨੇ, ਕਿਹੜੀ ਜਗ੍ਹਾ ਤੋਂ?
1: ਸੁਖਬੀਰ ਸਿੰਘ ਸ਼ਾਜਲੀ ਬੋਲਦਾ ਵੀਰੇ, ਸੰਗਰੂਰ ਤੋਂ।
0: ਵਾਹ ਜੀ ਵਾਹ, ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਠੀਕ ਠਾਕ, ਵਧੀਆ ਜੀ, ਸ਼ੁਕਰੀਆ ਤੁਹਾਡਾ।
0: ਠੀਕ ਹੈ ਜੀ, ਠੀਕ ਹੈ ਜੀ। ਅਤੇ ਇੱਕ ਗੱਲ ਦੱਸੋ, ਸਵੇਰੇ ਵੀ ਸੁਣਨ ਦਾ ਪ੍ਰੋਗਰਾਮ ਮੌਕਾ ਮਿਲਦਾ ਕਿ ਸਿਰਫ ਰਾਤੀ ਸੁਣ ਸਕਦੇ ਹੋ?
1: ਸੁਣੀ ਜਾਂਦੇ ਹੁੰਦੇ ਜੀ।
0: ਠੀਕ ਹੈ, ਠੀਕ ਹੈ ਜੀ। ਹੁਣ ਤਾਂ ਸਾਡੇ ਪ੍ਰੋਗਰਾਮ ਐਪ ਅਤੇ ਐਪਲੀਕੇਸ਼ਨ 'ਤੇ ਵੀ ਅਵੇਲੇਬਲ ਨੇ, ਤੁਸੀਂ ਕੰਮ ਦੇ ਨਾਲ ਨਾਲ ਮੋਬਾਈਲ ਫੋਨ ਤੋਂ ਤੁਸੀਂ ਸਾਡੇ ਸਾਰੇ ਪ੍ਰੋਗਰਾਮ ਲਾਈਵ ਸੁਣ ਸਕਦੇ ਹੋ।
1: ਹਾਂਜੀ।
0: ਅਤੇ ਅੱਜ ਤੁਹਾਡੀ ਕਾਲ ਲੱਗੀ, ਬਹੁਤ ਖੁਸ਼ੀ ਦੀ ਗੱਲ ਹੈ। ਕਿਹੜਾ ਗੀਤ ਸੁਣਵਾਓਗੇ? ਚਲੋ ਠੀਕ ਹੈ ਜੀ, ਤੁਹਾਡੀ ਪਸੰਦ ਆ ਗਈ, ਜ਼ਰੂਰ ਜ਼ਰੂਰ ਸੁਣਾਂਗੇ। ਪਹਿਲਾਂ ਕੁਛ ਵਟਸਐਪ ਮੈਸੇਜ ਅਸੀਂ ਪ੍ਰੋਗਰਾਮ ਸ਼ਾਮਿਲ ਕਰ ਰਹੇ ਹਾਂ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।

ਪਹਿਲਾ ਵਟਸਐਪ ਮੈਸੇਜ ਜਿਹੜਾ ਅਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਜਾ ਰਹੇ ਹਾਂ ਜੀ, ਸਾਨੂੰ ਹੁਣੇ ਹੁਣੇ ਮਿਲਿਆ ਇਹ ਪੇਜਰੀ ਨੇ। ਕੋਮਲਪ੍ਰੀਤ, ਰੋਸ਼ਨਪ੍ਰੀਤ ਅਤੇ ਇਹਨਾਂ ਨਾਲ ਸੁਖਵੀਰ ਰਹਿਣ ਵਾਲੇ ਨੇ ਜੀ, ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਲਈ, ਧੰਨਵਾਦ ਤੁਹਾਡਾ। ਇਹਨਾਂ ਨੇ ਕਿਸੇ ਖਾਸ ਗੀਤ ਦੀ ਫਰਮਾਇਸ਼ ਨਹੀਂ ਕੀਤੀ ਪਰ ਮੈਸੇਜ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਗਲਾ ਵਟਸਐਪ ਮੈਸੇਜ ਅਸੀਂ ਪ੍ਰੋਗਰਾਮ ਸ਼ਾਮਿਲ ਕਰਾਂਗੇ ਜੀ, ਇਹ ਲਿਖ ਰਹੇ ਨੇ। ਲਓ ਜੀ, ਇਹਨਾਂ ਦਾ ਸ਼ਿਕਾਇਤ ਲਿਖ ਕੇ ਭੇਜੀ, ਕਹਿੰਦੇ ਤੁਸੀਂ ਸਾਡਾ ਪ੍ਰੋਗਰਾਮ ਵਿੱਚ ਪਤਾ ਨਹੀਂ ਸ਼ਾਮਿਲ ਕਰੋਗੇ ਜਾਂ ਨਹੀਂ ਕਰੋਗੇ, ਪਰ ਇੱਕ ਵਾਰੀ ਜ਼ਰੂਰ ਜ਼ਰੂਰ ਸਾਡਾ ਨਾਮ ਅਗਰ ਹੋ ਸਕੇ ਤਾਂ ਲਿਖ ਦੇਣਾ। ਭੇਜਣ ਵਾਲੇ ਨੇ ਵਿਸ਼ਾਲ, ਮਿੰਕੂ, ਲਵਲੀ, ਬਬਲੂ ਅਤੇ ਬਹੁਤ ਸਾਰੇ ਸ਼ਰਮਾ ਪਰਿਵਾਰ ਦੇ ਸਾਡੇ ਸਾਥੀ ਨੇ। ਬਿਲਕੁਲ ਜੀ ਬਿਲਕੁਲ, ਤੁਹਾਡਾ ਸਭ ਦਾ ਪਿਆਰ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਜਾਏਗਾ। ਇੱਕ ਵਾਅਦਾ ਹੈ ਜੀ, ਜਿਨ੍ਹਾਂ ਨੇ ਵੀ ਵਟਸਐਪ ਮੈਸੇਜ ਭੇਜਿਆ ਸਭ ਦਾ ਨਾਮ ਲਿਆ ਜਾਏਗਾ, ਔਰ ਹੋ ਸਕੇਗਾ ਵੱਧ ਤੋਂ ਵੱਧ ਗੀਤ ਪਲੇ ਕੀਤੇ ਜਾਣਗੇ, ਔਰ ਜਦੋਂ ਆਪਾਂ ਗੀਤ ਪਲੇ ਕਰਾਂਗੇ ਉਹਨਾਂ ਦਾ ਨਾਮ ਜ਼ਰੂਰ ਮੈਨਸ਼ਨ ਕਰਾਂਗੇ। ਸੋ ਤੁਸੀਂ ਪਲੀਜ਼ ਆਪਣੇ ਪਿਆਰ ਭਰੇ ਵਟਸਐਪ ਮੈਸੇਜਿਸ ਜਾਰੀ ਰੱਖੋ। ਨੰਬਰ ਸਾਡਾ 9465536077। ਇਹ ਵਾਲਾ ਮੈਸੇਜ ਸਾਨੂੰ ਭੇਜ ਰਹੇ ਨੇ ਸੁਸ਼ੀਲ ਕੁਮਾਰ ਚਿਲਾਣਾ, ਪਰੀਸ਼ਾ ਚਿਲਾਣਾ, ਪਿੰਡ ਅਤੇ ਡਾਕਣਾ ਰੋੜਾਂ ਵਾਲੀ ਹਨੂੰਮਾਨਗੜ੍ਹ ਤੋਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਸੁਗਾਤ ਵਿੱਚ। ਔਰ ਅਗਲਾ ਮੈਸੇਜ ਸਾਨੂੰ ਭੇਜ ਰਹੇ ਨੇ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਨਿਮਿਤਾ ਹੋਜਾ, ਇਹਨਾਂ ਦਾ ਵੀ ਸਵਾਗਤ ਹੈ ਜੀ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ। ਕਾਲਕਾ ਤੋਂ ਮੈਸੇਜ ਭੇਜ ਰਹੇ ਨੇ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਕਰਨਵੀਰ ਹਾਊਸ ਪੁੱਛੋ ਕੈਂਚੀਆਂ ਬਠਿੰਡਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਸਾਡੇ ਸਰੋਤਾ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਨੇ ਜੀ, ਅਤੇ ਕਹਿੰਦੇ ਕਿਸੇ ਵੀ ਗੀਤ ਮੇਂ ਸ਼ਾਮਿਲ ਕਰੋ। ਬਿਲਕੁਲ ਜੀ, ਤੁਸੀਂ ਮੈਸੇਜ ਭੇਜਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਸੁਗਾਤ ਵਿੱਚ ਹਾਜ਼ਰੀ ਲਵਾ ਰਹੇ ਨੇ, ਕਹਿੰਦੇ ਕਿਸੇ ਵੀ ਗੀਤ ਸ਼ਾਮਿਲ ਕਰੋ। ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ।

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾ, ਤੁਸੀਂ ਆਨੰਦ ਮਾਣ ਰਹੇ ਸੀ ਗੁਰਮੀਤ ਬਾਬਾ ਹੋਣਾ ਦੀ ਆਵਾਜ਼ਾਂ ਵਿੱਚ ਜੁਗਨੀ ਦਾ। ਅਤੇ ਆਪਾਂ ਹੁਣ ਪ੍ਰੋਗਰਾਮ ਦੇ ਅਗਲੇ ਕਾਲਰ ਨਾਲ ਗੱਲਬਾਤ ਕਰਦੇ ਹਾਂ ਜੀ। ਦੇਖਦੇ ਹਾਂ ਨੇ ਕੌਣ ਨੇ ਔਰ ਕਿਸ ਗੀਤ ਦੀ ਫਰਮਾਇਸ਼ ਕਰ ਰਹੇ ਨੇ, ਅਤੇ ਨਾਲੇ ਉਹਨਾਂ ਦੇ ਵਿਚਾਰ ਵੀ ਜ਼ਰੂਰ ਸੁਣਾਂਗੇ। ਹੈਲੋ,
1: ਹੈਲੋ, ਹਾਂਜੀ ਸਰ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਮੈਂ ਅਮਿਤ ਬੋਲ ਰਿਹਾ ਪ੍ਰੋਗਰਾਮ ਸੁਗਾ ਚੋਂ। ਆਪਣਾ ਤਾਰਫ ਦਿਓ ਜੀ, ਕੌਣ ਬੋਲ ਰਹੇ ਹੋ? ਜੀ ਜੀ, ਸਵਾਗਤ ਹੈ ਬਹੁਤ ਬਹੁਤ ਤੁਹਾਡਾ ਪ੍ਰੋਗਰਾਮ ਸੁਗਾਤ ਵਿੱਚ। ਆਪਣੇ ਬਾਰੇ ਦੱਸੋ, ਕੀ ਕੰਮ ਕਰਦੇ ਹੋ? ਜੀ ਜੀ ਜੀ ਜੀ, ਤੇ ਦਿਨੇ ਵੀ ਪ੍ਰੋਗਰਾਮ ਸੁਣਨ ਦਾ ਮੌਕਾ ਮਿਲਦਾ ਹੈ ਆਕਾਸ਼ਵਾਣੀ, ਕਿ ਸਿਰਫ ਰਾਤੀ ਸੁਣ ਪਾਉਂਦੇ ਹੋ? ਚਲੋ, ਕਿਉਂਕਿ ਤੁਹਾਡੇ ਕੰਮ ਚ ਬਹੁਤਾ ਵਿਘਨ ਨਹੀਂ ਪਾਏਗਾ ਰੇਡੀਓ ਟ੍ਰਾਂਸਮਿਸ਼ਨ, ਤੁਸੀਂ ਆਨੰਦ ਮਾਣ ਸਕਦੇ ਹੋ, ਮਨੋਰੰਜਨ ਦਾ ਨਾਲ ਨਾਲ ਹੋਰ ਕੰਮ ਵੀ ਕਰ ਸਕਦੇ ਹੋ। ਤੇ ਅੱਜ ਅੱਜ ਤੁਹਾਡੀ ਕਾਲ ਲੱਗੀ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਤੇ ਕਿਹੜਾ ਗੀਤ ਸੁਣਨਾ ਚਾਹੋਗੇ? ਜੀ ਜੀ ਜੀ, ਇਹ ਤੇ ਉਹਦਾ ਅੰਤਰ ਹੈ ਨਾ, ਜਿਹੜੇ ਗੀਤ ਹੈ ਟਾਈਟਲ ਦੇ ਤੀਆਂ। ਲਓ ਜੀ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਜਨਕਰਾ ਜੀ ਪਹੁੰਚ ਰਿਹਾ। ਤੁਸੀਂ ਬਹੁਤ ਹੀ ਇਮੋਸ਼ਨਲ ਗੀਤ ਚੁਣਿਆ, ਅਤੇ ਉਮੀਦ ਕਰਦਾ ਸਾਡੇ ਸਾਰੇ ਸੁਣਨ ਵਾਲੇ ਇਸ ਗੀਤ ਦਾ ਆਨੰਦ ਮਾਣਨਗੇ। ਜਨਕ ਰਾਜ ਜੀ ਦੀ ਪਸੰਦ ਦਾ ਗੀਤ ਹੰਸਰਾਜ ਹੰਸ ਦੀ ਆਵਾਜ਼ ਵਿੱਚ ਤੁਹਾਡੇ ਤੱਕ ਪਹੁੰਚ ਰਿਹਾ ਜੀ।

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਅਤੇ ਤੁਸੀਂ ਆਨੰਦ ਮਾਣ ਰਹੇ ਸੀ ਹੰਸਰਾਜ ਹੰਸ 'ਤੇ ਗਾਇਆ ਹੋਇਆ ਇੱਕ ਗੀਤ ਅੱਜ ਦੀ ਫਰਮਾਇਸ਼ ਸਾਨੂੰ ਜਨਕ ਰਾਜ ਜੀ ਨੇ ਕੀਤੀ ਸੀ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਆਓ ਜੀ ਉਹਨਾਂ ਨੂੰ ਜੀ ਆਇਆਂ ਨੂੰ ਆਖੀਏ ਅਤੇ ਦੇਖੀਏ ਕਿਸ ਫਰਮਾਇਸ਼ ਨਾਲ ਉਹ ਹਾਜ਼ਰ ਹੋਏ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ।
0: ਹਾਂਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਸਰ ਮੈਂ ਬੋਲ ਰਹਾ ਹਾਂ, ਜਿਨਨੇ ਜਿਸਕਾ ਨਾਮ ਲਿਆ
0: ਜੀ,
1: ਮੈਨੇ ਉਸਕਾ ਦਾਮਨ ਥਾਮ ਲਿਆ।
0: ਅਰੇ ਵਾਹ,
1: ਜਬ ਜਬ ਦਿਲ ਪੇ ਦਰਦ ਹੁਆ
0: ਜੀ,
1: ਅਮਿਤ ਸਰ ਮੈਂ ਤੋ ਆਪਕਾ ਨਾਮ ਲਿਆ। ਔਰ ਮੈਂ ਸੰਤੋਸ਼ ਕੁਮਾਰ, ਔਰ ਮੈਂ ਕਾਲੀਕਟ ਮੈਡੀਕਲ ਕਾਲਜ ਤੋਂ ਮੈਂ ਬੋਲ ਰਹਾ ਹਾਂ, ਸੰਤੋਸ਼ ਕੁਮਾਰ ਬੋਲ ਰਹਾ ਹਾਂ। ਔਰ ਮੈਂ
0: ਜੀ ਬਹੁਤ ਬਹੁਤ ਸਵਾਗਤ
1: ਮੱਲੀਵਾਲ ਸਟਾਰਪੋਰਟ ਤੇ, ਮੈਂ ਉਧਰ ਮੈਂ ਪਹਿਲੇ ਮੈਂ ਉਧਰ ਮੈਂ ਕੰਮ ਕਰਦਾ ਸਾਂ ਖੇਤੀ ਕਾ ਮੈਂ। ਅਭੀ ਮੈਂ ਇਧਰ ਸਰ ਜੋਬ ਕਰ ਰਹਾ ਹੂੰ, ਜੋ ਸੱਚਾਈ ਮੈਂ ਸੱਚ ਬੋਲਤਾ ਹੂੰ ਸਰ।
0: ਸੰਤੋਸ਼ ਜੀ ਆਪਕਾ ਬਹੁਤ ਬਹੁਤ ਸਵਾਗਤ ਹੈ, ਔਰ ਇੱਕ ਖੁਸ਼ੀ ਹੁਆ ਦੇਖ ਕਰ ਕਿ ਆਪ ਪੰਜਾਬੀ ਗੀਤ ਲਾਈਕ ਕਰਤੇ ਹੈ, ਔਰ ਬੋਲ ਨਹੀਂ ਪਾਤੇ ਲੇਕਿਨ ਫਿਰ ਵੀ ਇੰਜੋਏ ਕਰਤੇ ਹੈਂ, ਸੁਣ ਸਕਤੇ ਹੈਂ, ਇੰਜੋਏ ਕਰਤੇ ਹੈਂ।
1: ਸਰ ਮੈਂ ਹੈ ਨਾ, ਮੈਂ ਜਿਤਨਾ ਵੀ ਪ੍ਰੋਗਰਾਮ ਆਤਾ, ਮੈਂ ਦਿਨ ਮੈਂ ਵੀ ਮੈਂ ਜੋ ਹੈ ਨਾ ਆਪਣਾ ਚੰਡੀਗੜ੍ਹ ਕਾ ਆਤਾ, ਜੰਮੂ ਕਾ ਆਤਾ, ਮੈਂ ਸਾਰੇ ਪ੍ਰੋਗਰਾਮ ਮੈਂ ਕਾਲ ਕਰਤਾ ਹੂੰ ਸਰ।
0: ਵਾਹ ਜੀ ਵਾਹ, ਬਹੁਤ ਖੁਸ਼ੀ ਕੀ ਬਾਤ ਹੈ।
1: ਮੈਂ ਇਹ ਚੀਜ਼ ਕਹਿ

0: ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਟੂਡੀਓ ਦੇ ਘੜੀ ਦੇ ਮੁਤਾਬਕ ਇਸ ਵੇਲੇ ਰਾਤ ਦੇ 11:40 ਅਤੇ 2 ਸੈਕਿੰਡ ਹੋਏ ਨੇ। ਪ੍ਰੋਗਰਾਮ ਤੁਸੀਂ ਆਨੰਦ ਮਾਣ ਰਹੇ ਹੋ ਸੁਗਾਤ ਦਾ। ਆਓ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਹੈਲੋ, ਨਮਸਕਾਰ ਅਮਿਤ ਜੀ।
0: ਨਮਸਕਾਰ ਜੀ, ਨਮਸਕਾਰ। ਇੰਨੀ ਪਿਆਰੀ ਆਵਾਜ਼ ਲੈ ਕੇ ਕੌਣ ਹਾਜ਼ਰ ਹੋਏ ਨੇ, ਆਪਣਾ ਤਾਰੁਫ ਦਿਓ ਜੀ, ਕੌਣ ਸਾਹਿਬ ਬੋਲੇ ਨੇ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਨੁੱਖ ਫਕੀਰ ਚੰਦ ਰਸਨ ਜੀ।
0: ਵਾਜੀ ਵਾਰਸ ਗੰਗਿਆ ਸਾਹਿਬ, ਤੁਹਾਡਾ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਤੁਹਾਡਾ ਹੀ ਬਹੁਤ ਥੈਂਕ ਯੂ ਸਾਡੀ ਗੱਲ ਅਟੈਂਡ ਕਰਨ ਵਾਸਤੇ
0: ਜੀ। ਜੀ ਜੀ ਜੀ, ਆਪਣੇ ਬਾਰੇ ਦੱਸੋ, ਕੀ ਸ਼ੌਂਕ ਨੇ ਤੁਹਾਨੂੰ, ਕੀ ਅੱਛਾ ਫਰੀ ਟਾਈਮ 'ਚ ਕੀ ਕਰਦੇ ਹੋ, ਆਪਣੇ ਬਾਰੇ ਦੱਸੋ, ਸ਼ੌਂਕ ਕੀ ਨੇ ਤੁਹਾਨੂੰ, ਕਿੱਦਾਂ ਦਾ ਟਾਈਮ ਪਾਸ ਕਰਦੇ ਹੋ?
1: ਟਾਈਮ ਕ੍ਰਿਕਟ ਦਾ ਮੈਚ ਵੇਖਦੇ ਹਾਂ ਜੀ।
0: ਕ੍ਰਿਕਟ ਦਾ ਸ਼ੌਂਕ ਹੈ ਤੁਹਾਨੂੰ, ਨਾਲ ਨਾਲ ਰੇਡੀਓ ਵੀ ਸੁਣਦੇ ਹੋ?
1: ਹਾਂਜੀ ਹਾਂ, ਰੇਡੀਓ ਸੁਣਦੇ ਹਾਂ।
0: ਸਾਡੇ ਸਾਰੇ ਉਸਤਾਦ ਨੇ ਜਿਹਨਾਂ ਦਾ ਤੁਸੀਂ ਨਾਮ ਲੈ ਰਹੇ ਹੋ, ਅਸੀਂ ਨਾ ਕੁਛ ਸਿੱਖੇ ਨੇ ਕੰਮ ਕਰ। ਤੇ ਇਹ ਦੱਸੋ, ਉਸ ਟਾਈਮ ਦੇ ਉੱਤੇ ਬਿਲਕੁਲ ਹੀ ਰੇਡੀਓ ਬਹੁਤ ਮਕਬੂਲ ਹੁੰਦਾ ਹੋਣਾ, ਬੜਾ ਇੰਪੋਰਟੈਂਟ ਹੁੰਦਾ ਹੋਣਾ ਉਸ ਟਾਈਮ ਦਾ ਰੇਡੀਓ? ਅੱਜ ਤੁਹਾਡੀ ਕਾਲ ਲੱਗੀ, ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ। ਗੀਤ ਦੱਸੋ ਕਿਹੜਾ ਸੁਣਾਓਗੇ?
1: ਗੀਤ ਫਿਰ ਅੱਜ ਕੁਲਦੀਪ ਮਾਨਕ ਸਾਹਿਬ ਦਾ ਸੁਣਾ ਦੋ, ਆਇਆ ਦਿਓਰ ਦਾ ਵਿਆਹ।
0: ਆਇਆ ਦਿਓਰ ਦਾ ਵਿਆਹ, ਕਿ ਉਹ ਸੁਣਨਾ ਕਿ ਤੇਰੀ ਟਿੱਲੇ ਉੱਤੋਂ ਸੂਰਤ, ਕਿਹੜੀ ਸੁਣਾਓਗੇ, ਕਿਹੜਾ ਦੱਸੋ, ਜਿਹੜਾ ਸੁਣਨਾ ਚਾਹੋ,
1: ਜਿਹੜਾ ਮਰਜ਼ੀ।
0: ਨਾ ਨਾ, ਤੁਹਾਡਾ ਪ੍ਰੋਗਰਾਮ, ਤੁਹਾਡੀ ਪਸੰਦ, ਮੈਂ ਤਾਂ ਪਲੇ ਹੀ ਕਰਨਾ।
1: ਕੋਈ ਨਹੀਂ, ਜਿਹੜਾ ਮਰਜ਼ੀ ਲਾ ਦੋ।
0: ਠੀਕ ਹੈ ਜੀ, ਠੀਕ ਹੈ ਜੀ, ਸ਼ੁਕਰੀਆ ਜੀ ਗਣੇਸ਼ ਸਾਹਿਬ ਕਾਲ ਕਰਨ ਲਈ, ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ। ਅਤੇ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਜ਼ਰੂਰ ਜ਼ਰੂਰ ਪਹੁੰਚੇਗਾ। ਪਹਿਲਾਂ ਥੋੜ੍ਹੇ ਜਿਹੇ ਵਟਸਐਪ ਮੈਸੇਜ ਸ਼ਾਮਿਲ ਕਰ ਲਈਏ, ਕਿਉਂਕਿ ਜਿਹੜੇ ਲੋਕ ਕਾਲ ਕਰ ਰਹੇ ਨੇ, ਜਿਹੜੇ ਲੋਕ ਵਟਸਐਪ ਮੈਸੇਜ ਕਰ ਰਹੇ ਨੇ, ਉਹਨਾਂ ਦਾ ਵੀ ਤਾਂ ਖਿਆਲ ਰੱਖਣਾ ਨਾ ਜੀ, ਹੈ ਨਾ। ਅਤੇ ਲਓ ਜੀ, ਅਗਲਾ ਜਿਹੜਾ ਵਟਸਐਪ ਮੈਸੇਜ ਅਸੀਂ ਸ਼ਾਮਿਲ ਕਰ ਰਹੇ ਹਾਂ, ਉਹ ਸਾਨੂੰ ਭੇਜਿਆ ਜੀ ਮਜਨੂੰ ਘਾਟੀਲਾ ਤੋਂ। ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਇਹਨਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਸਤਨਾ ਐਮ ਪੀ ਤੋਂ ਉਮੰਗ ਮਲਿਕ, ਆਕਾਂਕਸ਼ਾ ਮਲਿਕ, ਮਾਹੀ ਮਲਿਕ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ। ਕਾਰਜਕ੍ਰਮ ਪ੍ਰਸਤੁਤਕਰਤਾ ਕੋ ਨਮਸਕਾਰ, ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਵਾ ਦੇ। ਐਸਾ ਲਿਖ ਕੇ ਭੇਜਿਆ ਪੁਰਸ਼ੋਤਮ ਕੁਮਾਰ ਭੱਦਰਵਾਸ ਸੇ। ਵਾਹ ਜੀ ਵਾਹ ਪੁਰਸ਼ੋਤਮ ਜੀ, ਤੁਸੀਂ ਬਹੁਤ ਛੋਟਾ ਔਰ ਸਵੀਟ ਜਿਹਾ ਮੈਸੇਜ ਭੇਜਿਆ, ਬਹੁਤ ਚੰਗਾ ਲੱਗਿਆ, ਧੰਨਵਾਦ ਜੀ। ਪਿੰਡ ਡਾਕਣਾ ਨਿੰਮਾਬਾਦ, ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਕਹਿੰਦੇ ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰੋ। ਬਹੁਤ ਬਹੁਤ ਸ਼ੁਕਰੀਆ ਜੀ ਇੰਨਾ ਪਿਆਰਾ ਮੈਸੇਜ ਭੇਜਣ ਦੇ ਲਈ। ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ, ਇਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਜੀ, ਬਹੁਤ ਬਹੁਤ ਸ਼ੁਕਰੀਆ। ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਕਹਿੰਦੇ ਕੋਈ ਵੀ ਗੀਤ ਸੁਣਵਾ ਦਿਓ। ਮੰਡੀ ਹਰਜੀਰਾਮ ਮਲੋਟ ਤੋਂ ਸਾਡੇ ਸਰੋਤਾ ਮੈਸੇਜ ਭੇਜ ਰਹੇ ਨੇ, ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ ਕਹਿੰਦੇ ਨੇ ਕੋਈ ਵੀ ਗੀਤ ਸੁਣਵਾ ਦਿਓ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਮੈਸੇਜ ਭੇਜਣ ਦੇ ਲਈ। ਮਹਿਸਗੇਟ ਨਾਭਾ ਤੋਂ ਹਾਜ਼ਰੀ ਲਗਵਾ ਰਹੇ ਨੇ ਸੋਮਦੱਤ, ਜੋਤੀ ਰਾਣੀ, ਗੁਰਮੰਤ, ਇਹਨਾਂ ਦਾ ਵੀ ਸਵਾਗਤ। ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ ਹਾਜ਼ਰੀ ਲਗਵਾ ਰਹੇ ਨੇ, ਇਹਨਾਂ ਦੇ ਨਾਲ ਨੇ ਹੈਪੀ ਸਾਗਰ ਅਤੇ ਲੱਕੀ ਸਾਗਰ, ਇਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਜੀ, ਬਹੁਤ ਬਹੁਤ ਸ਼ੁਕਰੀਆ। ਜਨਕਪੁਰੀ ਸਹਾਰਨਪੁਰ ਤੋਂ ਮੈਸੇਜ ਭੇਜਣੇ ਨੇ ਜੌਨ ਡਿਕੋਸਟਰਾ, ਰੋਜ਼ੀ ਡਿਕੋਸਟਰਾ, ਪਰਲ ਡਿਕੋਸਟਰਾ ਅਤੇ ਫਿਲਿਸ ਡਿਕੋਸਟਰਾ, ਕਹਿੰਦੇ ਸਾਨੂੰ ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਾ ਦਿਓ ਜੀ। ਦੇਖੋ ਜੀ, ਫਿਲਹਾਲ ਤਾਂ ਪਸੰਦ ਚਲੇ ਗਈ ਰਸਗਨੀਆ ਸਾਹਿਬ ਦੀ, ਉਹਨਾਂ ਨੇ ਕਾਲ ਕੀਤਾ ਅਤੇ ਉਹਨਾਂ ਨੇ ਸਾਨੂੰ ਹੁਕਮ ਦਿੱਤਾ ਜੀ, ਅਤੇ ਹੁਕਮ ਸਿਰ ਮੱਥੇ ਜੀ, ਸਾਡੇ ਸਰੋਤਾ ਜੋ ਕਹਿਣਗੇ ਅਸੀਂ ਉਹੀ ਗੀਤ ਪਲੇਅ ਕਰਾਂਗੇ, ਹੈ ਨਾ ਜੀ। ਚਲੋ, ਬਹੁਤ ਬਹੁਤ ਸ਼ੁਕਰੀਆ ਸਭ ਦਾ ਮੈਸੇਜ ਭੇਜਣ ਦੇ ਲਈ। ਪ੍ਰੋਗਰਾਮ ਨੂੰ ਜਾਰੀ ਰੱਖਦੇ ਆਓ ਸੁਣਦੇ ਹਾਂ ਜੀ ਕੁਲਦੀਪ ਮਾਨਕ ਅਤੇ ਸਤਿੰਦਰ ਬੀਬਾ ਦਾ ਗਾਇਆ ਹੋਇਆ ਇਹ ਯੁਗਲ ਗੀਤ।

0: ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਕੁਲਦੀਪ ਮਾਨਕ ਅਤੇ ਸਤਿੰਦਰ ਬੀਬਾ ਦੇ ਗਾਏ ਹੋਏ ਇੱਕ ਯੁਗਲ ਗੀਤ ਆ। ਅਤੇ ਆਓ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਰਾਮਪੁਰ ਸਾਹਿਬ ਬੋਲਦਾ ਜੀ, ਜਿੱਥੇ ਪਠਾਨਕੋਟ ਤੋਂ।
0: ਰਾਮਪੁਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ।
0: ਤੇ ਤੁਹਾਡੇ ਸ਼ਹਿਰ ਪਠਾਨਕੋਟ ਦਾ ਕੀ ਹਾਲ ਚਾਲ ਨੇ? ਬਾਰਿਸ਼ ਬੁਰਿਸ਼ ਹੋ ਰਹੀ ਕਿ ਗਰਮੀ ਹੈ? ਹੈਲੋ,
1: ਬਾਰਿਸ਼ ਪੈ ਵੀ ਜਾਏ ਗਰਮੀ ਤਾਂ ਹੋਣੀ ਜਾਂਦੀ।
0: ਜੀ ਜੀ ਜੀ ਜੀ, ਬਿਲਕੁਲ ਠੀਕ ਕਹਿ ਰਹੇ ਹੋ, ਬਿਲਕੁਲ ਠੀਕ ਕਹਿ ਰਹੇ ਹੋ।
1: ਹੁੰਮਸ ਹੋ ਜਾਂਦਾ।
0: ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਗਰਮੀ ਸੂਰਜ ਕਰਕੇ
1: ਹੁਣ ਬੈਠੇ 2 ਦਿਨ ਹੋਇਆ, ਮੌਸਮ ਥੋੜਾ ਠੰਡਾ ਹੀ ਆ
0: ਜੀ,
1: ਹਵਾ ਚੱਲਦੀ ਵੀ ਠੰਡੀ ਠੰਡੀ।
0: ਚਲੋ, ਜੋ ਵੀ ਹੈ ਸਹਿਣਾ ਪਏਗਾ ਜੀ, ਮਾਲਕ ਦੇ ਰੰਗ ਨੇ, ਕਦੀ ਸਰਦੀ ਕਦੀ ਗਰਮੀ।
1: ਮਾਲਕ ਦੇ ਰੰਗ ਹੈ ਸਰ ਜੀ
0: ਜੀ,
1: ਪਰ ਮਾਲਕ ਦੇ ਰੰਗਾਂ ਚ ਅਸੀਂ ਵੀ ਭੰਗ ਪਾਇਆ
0: ਜੀ। ਕਿਸ ਤਰ੍ਹਾਂ, ਦੱਸੋ ਜ਼ਰਾ।
1: ਮਤਲਬ
0: ਤੁਸੀਂ ਕੁਛ ਸੰਦੇਸ਼ ਦੇਣਾ ਚਾਹੁੰਦੇ ਸਾਡੇ ਸੁਣਨ ਵਾਲੇ ਨੂੰ, ਪਰਿਆਵਰਣ ਦੇ ਬਾਰੇ? ਬੋਲੋ ਸਰ, ਕੀ ਕਹਿਣਾ ਚਾਹੁੰਦੇ ਹੋ?
1: ਦਰਖਤ ਨੇ ਆਪਾਂ ਜ਼ਿਆਦਾ ਨਹੀਂ, ਜੇ ਆਪਾਂ 4 ਦਰਖਤ ਵੱਢਦੇ ਆ ਤੇ 10 ਲਾਣੇ ਵੀ ਚਾਹੀਦੇ ਆ।
0: ਜੀ ਜੀ ਜੀ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਜੀ। ਤੇ ਅੱਜ ਤੁਹਾਡੀ ਕਾਲ ਲੱਗੀ ਹੈ ਜੀ, ਤੁਹਾਡਾ ਸੰਦੇਸ਼ ਲੋਕਾਂ ਤੱਕ ਪਹੁੰਚ ਗਿਆ। ਤੁਸੀਂ ਕਹਿਣਾ ਚਾਹੁੰਦੇ ਹੋ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ, ਹਰਿਆਲੀ ਕੀਤੀ ਜਾਏ?
1: ਹਾਂਜੀ ਹਾਂਜੀ, ਵੱਧ ਤੋਂ ਵੱਧ ਰੁੱਖ ਜਿੰਨੇ ਲਾਏ ਜਾਣ ਉਨੇ ਚੰਗੇ ਜੀ।
0: ਬਿਲਕੁਲ ਠੀਕ ਹੈ। ਤੇ ਹੁਣ ਦੱਸੋ ਗੀਤ ਕਿਹੜਾ ਸੁਣਾਓਗੇ
1: ਤੁਸੀਂ? ਅਜਮਾਗ ਦੇਖ ਲਿਓ
0: ਜੀ। ਜੀ ਜੀ, ਮੈਂ ਤੁਹਾਡੀ ਬਿਲਕੁਲ ਸਹਿਮਤ ਹਾਂ। ਜਿਸ ਏਰੀਆ ਦੇ ਵਿੱਚ
1: ਕੰਦੇ ਦਰਖਤ ਲੱਗੇ ਦੇ ਹੋਣਗੇ ਨਾ,
0: ਉੱਥੇ ਹਰਿਆਵਲ ਹੋਣ ਦੇ ਨਾਲ ਠੰਡਕ ਜ਼ਰੂਰ ਹੋਏਗੀ।
1: ਇੰਡੀਆ ਵਾਏਗੀ ਜਿੱਦਾਂ ਕੂਲਰ ਪੱਖਾ ਲੱਗਿਆ ਹੁੰਦਾ, ਰੱਬ ਵੱਲੋਂ ਪੱਖਾ ਲੱਗਾ ਹੁੰਦਾ।
0: ਬਿਲਕੁਲ ਠੀਕ ਕਹਿ ਰਹੇ ਹੋ।
1: ਧੁੱਪ ਜਿੱਥੇ ਕੋਈ ਦਰਖਤ ਨਹੀਂ ਹੈਗਾ, ਉੱਥੇ ਧੁੱਪ ਇੰਨੀ ਖਾਣ ਨੂੰ ਪਏਗੀ, ਤੁਸੀਂ ਝੱਲ ਨਹੀਂ ਸਕਦੇ ਧੁੱਪ ਇੱਦਾਂ ਦੀ ਅੱਜ ਕੱਲ੍ਹ।

0: ਆਪਣਾ ਪਹਿਲਾਂ ਮੈਂ ਅਕੈਡਮੀ ਚਲਾਉਂਦਾ ਸੀ, ਹੁਣ ਇਲੈਕਟ੍ਰੋਨਿਕ ਦਾ ਕੰਮ ਹੈ।
1: ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ ਜੀ, ਬਹੁਤ ਚੰਗੀ ਗੱਲ ਹੈ ਜੀ। ਅਤੇ ਕੀ ਸ਼ੌਂਕ ਨੇ, ਫ੍ਰੀ ਟਾਈਮ 'ਚ ਕੀ ਕਰਨਾ, ਵਿਹਲੇ ਟਾਈਮ ਕੀ ਕਰਨਾ ਪਸੰਦ ਕਰਦੇ ਹੋ?
0: ਵਿਹਲੇ ਟਾਈਮ ਮਨੋਰੰਜਨ ਹੀ ਕਰੀਦਾ ਜੀ, ਆਕਾਸ਼ਵਾਣੀ।
1: ਵਾਹ ਜੀ ਵਾਹ ਜੀ ਵਾਹ। ਚਲੋ, ਔਰ ਆਕਾਸ਼ਵਾਣੀ ਦੀ ਖਾਸੀਅਤ ਹੈ ਕਿ ਤੁਸੀਂ ਨਾਲ ਨਾਲ ਆਪਣੇ ਰੁਝੇਵੇਂ, ਆਪਣੇ ਕੰਮਕਾਰ ਪੂਰੇ ਕਰ ਸਕਦੇ ਹੋ ਅਤੇ ਨਾਲ ਨਾਲ ਸਾਡੇ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਅੱਜ ਤੁਹਾਡੀ ਕਾਲ ਲੱਗੀ ਅਤੇ ਕਿਹੜਾ ਗੀਤ ਸੁਣਨਾ ਚਾਹੋਗੇ?
0: ਬਿੱਟੀ ਦੀਆਂ ਬੋਲੀਆਂ ਸੁਣਾ ਰਹੇ।
1: ਠੀਕ ਹੈ ਜੀ ਗਰਗ ਸਾਹਿਬ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਪਸੰਦ ਦਾ ਗੀਤ ਅਸੀਂ ਸਾਰੇ ਇੰਜੋਏ ਕਰਾਂਗੇ। ਪਹਿਲਾਂ ਕੁਝ ਵਟਸਐਪ ਮੈਸੇਜਸ ਅਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਜਾ ਰਹੇ ਹਾਂ, ਅਤੇ ਅਗਰ ਤੁਸੀਂ ਵੀ ਸਾਨੂੰ ਮੈਸੇਜ ਭੇਜਣਾ ਚਾਹੁੰਦੇ ਹੋ, ਸਾਡਾ ਨੰਬਰ 9465536077। ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਪਿਆਰ ਭਰੀ ਨਮਸਕਾਰ। ਗੁਲਾਮ ਰੋਡ ਤੋਂ ਇਸ ਤਰ੍ਹਾਂ ਲਿਖ ਕੇ ਭੇਜੇ ਨੇ, ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਪ੍ਰਤੀਸ਼ਾ ਸੰਧੂ ਅਤੇ ਮੈਕਸ ਕਹਿੰਦੇ ਕਿਸੇ ਵੀ ਗੀਤ ਸ਼ਾਮਿਲ ਕਰ ਲੈਣਾ। ਬਹੁਤ ਬਹੁਤ ਸ਼ੁਕਰੀਆ ਜੀ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਸਾਨੂੰ ਮੈਸੇਜ ਮਿਲਿਆ, ਭੇਜ ਰਹੇ ਨੇ ਪ੍ਰੇਮ ਕੁਮਾਰ ਰਹੀਜਾ, ਕਾਂਤਾ ਰਾਣੀ, ਚਰਨ ਰਹੀਜਾ, ਡੈਨੀ, ਨੀਤੂ, ਜੋਤ ਅਤੇ ਸਜਨੀ। ਪਿੰਡ ਥਾਣਾ ਬਠਿੰਡਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਅਤੇ ਗੀਤਾ ਕਹਿੰਦੇ ਕੋਈ ਵੀ ਗੀਤ ਸੁਣਵਾ ਦਿਉ। ਬਹੁਤ ਬਹੁਤ ਸ਼ੁਕਰੀਆ ਜੀ ਇੰਨਾ ਪਿਆਰਾ ਮੈਸੇਜ ਭੇਜਣ ਦੇ ਲਈ। ਬੱਬੂ ਮਾਨ ਦਾ ਕੋਈ ਵੀ ਗੀਤ ਸੁਣਾ ਦਿਉ, ਇਸ ਤਰ੍ਹਾਂ ਲਿਖ ਕੇ ਭੇਜਿਆ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਬਿਲਕੁਲ ਜੀ ਬਿਲਕੁਲ, ਤੁਹਾਡੀ ਪਸੰਦ ਦਾ ਗੀਤ ਬੱਬੂ ਮਾਨ ਦੀ ਆਵਾਜ਼ਾਂ ਜ਼ਰੂਰ ਸੁਣਾਂਗੇ। ਪ੍ਰੋਗਰਾਮ ਦੇ ਨਾਲ ਬਣੇ ਰਹੋ। ਬਹੁਤ ਬਹੁਤ ਤੁਹਾਡਾ ਸ਼ੁਕਰੀਆ ਮੈਸੇਜ ਭੇਜਣ ਦੇ ਲਈ, ਕਿਉਂਕਿ ਸਾਡੇ ਪ੍ਰੋਗਰਾਮ ਚਾਰ ਚੰਦ ਲੱਗ ਜਾਂਦੇ ਨੇ, ਹੋਰ ਹੱਲਾਸ਼ੇਰੀ ਹੋ ਜਾਂਦੀ ਜਦੋਂ ਤੁਹਾਡੇ ਵਰਗੇ ਪਿਆਰੇ ਪਿਆਰੇ ਸਰੋਤਾ ਸਾਨੂੰ ਮੈਸੇਜ ਭੇਜਦੇ ਨੇ। ਬਠਿੰਡਾ ਤੋਂ ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਸੁਰਿੰਦਰਪਾਲ ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ। ਲਓ ਜੀ, ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਤੁਹਾਡੇ ਤੱਕ ਪਹੁੰਚ ਰਹੀ ਹੈ। ਸਤਵਿੰਦਰ ਬਿੱਟੀ ਦੀ ਬੋਲੀਆਂ ਗਰਗ ਸਾਹਿਬ ਨੇ ਹੁਣੇ ਹੁਣੇ ਫਰਮਾਇਸ਼ ਕੀਤੀ। ਥੈਂਕ ਯੂ ਗਰਗ ਸਾਹਿਬ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ। ਪ੍ਰੋਗਰਾਮ ਸ਼ੁਰੂਆਤ।

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾ, ਅਤੇ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਦੇਖਦੇ ਹਾਂ ਜੀ ਕੌਣ ਨੇ ਔਰ ਕਿਸ ਗੀਤ ਦੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਨੇ। ਹੈਲੋ,
1: ਨਮਸਕਾਰ ਸਰ।
0: ਨਮਸਕਾਰ ਜੀ, ਕੌਣ ਬੋਲੇ ਨੇ?
1: ਮਹੇਸ਼ ਗਰਗ, ਮੰਡੀ ਹਰਜੀ ਰਾਮ ਮਲੋਟ।
0: ਗਰਗ ਸਾਹਿਬ, ਬਹੁਤ ਬਹੁਤ ਤੁਹਾਡਾ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ?
1: ਧੰਨਵਾਦ ਜੀ।
0: ਅਤੇ ਆਪਣੇ ਬਾਰੇ ਦੱਸੋ, ਕੀ ਕੰਮ ਕਾਰ ਕਰਦੇ ਹੋ?

0: ਪ੍ਰੋਗਰਾਮ ਚੱਲਿਆ ਜੀ ਸੁਗਾਤ ਤੇ ਆਓ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਹੈਲੋ ਅਮਿਤ ਭਾਜੀ ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਅਮਿਤ ਭਾਜੀ ਬਿੱਟੂ ਬੋਲ ਰਿਹਾ ਜੀ, ਦੂਰਦਰਸ਼ਨ ਦੇ ਬੱਚੇ।
0: ਵਾਹ ਜੀ ਵਾਹ, ਵਾਹ ਜੀ ਵਾਹ ਬਿੱਟੂ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਬਹੁਤ ਹੀ ਵਧੀਆ, ਬਹੁਤ ਹੀ ਵਧੀਆ, ਪੂਰਾ ਆਨੰਦ ਲੈ ਰਹੇ ਹਾਂ ਜੀ, ਮੈਂ ਪਰਿਵਾਰ ਦਾ ਸੱਦਾ ਤੁਹਾਨੂੰ।
0: ਬਿਲਕੁਲ ਜੀ, ਆਪਣੇ ਸਾਰੇ ਪਰਿਵਾਰ ਦੇ ਸਦੱਸਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੁਲਾਓ ਜੀ, ਜੈ ਹਿੰਦ ਬੁਲਾਓ ਸਾਰਿਆਂ ਨੂੰ। ਤੇ ਦਿਨੇ ਵੀ ਮੌਕਾ ਮਿਲਦਾ ਬਿੱਟੂ ਜੀ ਪ੍ਰੋਗਰਾਮ ਸੁਣਨ ਦਾ ਕਿ ਰਾਤੀ ਸੁਣ ਪਾਉਂਦੇ? ਠੀਕ ਹੈ ਠੀਕ ਹੈ ਜੀ। ਤੇ ਅੱਜ ਕਿਹੜਾ ਗੀਤ ਸਾਨੂੰ ਸਾਰਿਆਂ ਨੂੰ ਸੁਣਾਓਗੇ ਤੁਸੀਂ?
1: ਅੱਜ ਸੁਣਾ ਦਿਓ ਫਿਲਮ ਜੱਟੀ ਦਾ ਗਾਣਾ ਹੈਗਾ ਜੀ,
0: ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਲਈ, ਕਾਲ ਕਰਨ ਲਈ ਧੰਨਵਾਦ ਹੈ ਤੁਹਾਡਾ।

0: ਰੱਖਵੇ
1: ਬੇਵਾਵਾ ਪੱਖੀ ਹੱਥ ਲੱਗਦਾ ਤੇ ਦੋਰੀ ਹੋ ਜਾਣੀਏ ਆਉਂਦਾ ਹੀ ਸਵਾਦ ਤੇ ਬਹਾਨੇ ਹੋਰ ਲਾਉਣੀਏ ਗਲ ਨਾਲ ਲੱਗ ਨੀ ਗਲ ਨਾਲ ਲੱਗ ਗਲ ਨਾਲ ਲੱਗ ਗੱਲਾਂ ਮੁੱਕ ਜਾਣ ਸਾਰੀਆਂ।

0: ਤੁਸੀਂ ਸੁਣ ਰਹੇ ਸੀ ਆਸ਼ਾ ਭੋਸਲੇ ਅਤੇ ਮਹਿੰਦਰ ਕਪੂਰ ਦਾ ਗਾਇਆ ਹੋਇਆ ਇੱਕ ਯੁਗਲ ਗੀਤ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਆਓ ਜੀ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲੇ ਨੇ, ਕਿਹੜੀ ਜਗ੍ਹਾ ਤੋਂ ਬੋਲੇ ਨੇ?
1: ਮਨਜੀਤ ਕੌਰ ਬੋਲ ਰਹੀ ਹਾਂ, ਦਿੱਲੀ ਤੋਂ।
0: ਵਾਹ ਜੀ ਵਾਹ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਬਸ ਠੀਕ ਹੈ ਜੀ, ਤੁਸੀਂ ਸੁਣਾਓ ਆਪਣਾ।
0: ਬਹੁਤ ਵਧੀਆ, ਸ਼ੁਕਰ ਹੈ ਪਰਮਾਤਮਾ ਦਾ, ਚੜ੍ਹਦੀ ਕਲਾ।
1: ਚਲੋ, ਸ਼ੁਕਰ ਹੀ ਚਾਹੀਦਾ।
0: ਜੀ ਜੀ ਜੀ ਜੀ ਜੀ, ਤੇ ਆਪਣੇ ਬਾਰੇ ਦੱਸੋ ਕਿ ਕੀ ਕਰ ਰਹੇ ਸੀ ਇਸ ਵੇਲੇ? ਜੀ ਬਿਲਕੁਲ ਬਿਲਕੁਲ ਬਿਲਕੁਲ, ਤੁਹਾਡੇ ਵਰਗੇ ਸਰੋਤਾ ਹੀ ਸਾਡੇ ਪ੍ਰੋਗਰਾਮ ਚਾਰ ਚੰਦ ਲਗਾਉਂਦੇ ਨੇ, ਸਾਨੂੰ ਹਲਾਸ਼ੇਰੀ ਦਿੰਦੇ ਨੇ, ਅਸੀਂ ਪ੍ਰੋਗਰਾਮ ਨੂੰ ਹੋਰ ਵਧੀਆ ਬਣਾ ਕੇ ਪੇਸ਼ ਕਰਦੇ ਹਾਂ।
1: ਪ੍ਰੋਗਰਾਮ ਹੀ ਸੁਣ ਰਹੇ ਸੀ ਜੀ।
0: ਚਲੋ, ਤੇ ਅੱਜ ਕਿਹੜਾ ਗੀਤ ਸੁਣਵਾਓਗੇ ਸਾਰਿਆਂ ਨੂੰ?
1: ਅੱਜ ਸਰਤੂਲ ਸਿਕੰਦਰ ਦਾ ਸੁਣਾ ਦਿਓ।
0: ਕੋਈ ਖਾਸ ਕਿ ਕੋਈ ਵੀ?
1: ਹਾਂ ਖਾਸ ਹੀ ਹੈ, ਹਫ਼ਤੇ ਨਾਲ ਸੀ ਚਲਾਵਾਂ ਫੁੱਲ ਮਾਰਿਆ।
0: ਵਾਹ ਜੀ ਵਾਹ,
1: ਅੱਜ ਕੱਲ ਉੱਤੇ ਨੀਲ
0: ਪਿਆ, ਅੱਜ ਕੱਲ ਕੋਈ ਵੀ ਸਾਨੂੰ ਫੁੱਲ ਫੁੱਲ ਲੜਾਈਆਂ ਹੋਈਆਂ ਨੇ ਜੀ, ਅੱਜ ਕੱਲ ਫੁੱਲ ਵੀ ਮਾਰਿਆ ਨਾ ਕਿਸੇ ਨੂੰ, ਅੱਜ ਕੱਲ ਸਹਿਣ ਸ਼ਕਤੀ ਨਹੀਂ ਹੈ ਕਿਸੇ ਚ, ਹੈ ਨਾ ਜੀ। ਹਾਂ ਚਲੋ, ਤੁਹਾਡੀ ਪਸੰਦ ਦਾ ਗੀਤ ਪਹੁੰਚ ਰਿਹਾ ਤੁਹਾਡੇ ਤੱਕ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਮਨਜੀਤ ਕੌਰ ਜੀ ਦੀ ਪਸੰਦ ਤੇ ਪ੍ਰੋਗਰਾਮ ਸੁਗਾਤ ਦਾ ਅਗਲਾ ਗੀਤ ਸਰਦੂ ਸਿਕੰਦਰ ਤੇ ਸਾਥੀਆਂ ਦਾ ਗਾਇਆ ਹੋਇਆ ਗੀਤ। ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ 0181 2342 171। ਤੁਸੀਂ ਆਨੰਦ ਲਓ ਸਰਦੂ ਸਿਕੰਦਰ ਦੀ ਆਵਾਜ਼ਾਂ ਦੇ ਇਸ ਗੀਤ ਦਾ,

0: ਵਾਹ ਜੀ, ਬਹੁਤ ਪਿਆਰਾ ਗੀਤ ਸਰਦੂਲ ਸਿਕੰਦਰ ਅਤੇ ਸਾਥੀਆਂ ਦੀ ਆਵਾਜ਼ਾਂ 'ਚ ਆਪਾਂ ਸੁਣੀਆਂ, ਜਿਹਦੀ ਫਰਮਾਇਸ਼ ਸਾਨੂੰ ਮਨਜੀਤ ਕੌਰ ਜੀ ਨੇ ਦਿੱਲੀ ਤੋਂ ਕੀਤੀ ਸੀ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਅਸੀਂ ਜੀ ਆਇਆਂ ਨੂੰ ਆਖਾਂਗੇ ਆਪਣੇ ਪ੍ਰੋਗਰਾਮ ਦੇ ਅਗਲੇ ਕਾਲਰ ਨੂੰ। ਹੈਲੋ,
1: ਅਮਿਤ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਦੇਸ ਰਾਜ ਡਰਾਈਵਰ, ਤਹਿਸੀਲ ਟੋਹਾਣਾ, ਜ਼ਿਲ੍ਹਾ ਫਤਿਹਵਾਦ, ਹਰਿਆਣਾ ਤੋਂ।
0: ਦੇਸ ਰਾਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਮ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।
0: ਤੇ ਕਿਹੜੀ ਗੱਡੀ ਚਲਾਉਂਦੇ ਹੋ ਤੁਸੀਂ?
1: ਮੈਂ ਸਕੂਲ ਬੱਸ ਚਲਾਉਣਾ ਜੀ।
0: ਵਾਹ ਜੀ ਵਾਹ, ਫਿਰ ਤਾਂ ਤਿਆਰੀ ਕਰ ਲਓ, ਸਕੂਲ ਖੁੱਲਣ ਵਾਲੇ ਨੇ।
1: ਹਾਂਜੀ, 1 ਜੁਲਾਈ ਤੋਂ ਖੁੱਲਣਗੇ।
0: ਤੇ ਕੋਈ ਹਿਲ ਸਟੇਸ਼ਨ, ਕੋਈ ਨਾਨਕੇ ਪਿੰਡ ਹੋ ਆਏ ਹੋ ਕਿ ਸਿਰਫ ਘਰ ਹੀ ਰਹੇ ਹੋ ਛੁੱਟੀਆਂ 'ਚ?
1: ਬਸ ਦਿਨੇ ਦਿਨੇ ਜਾਂਦੇ ਹਾਂ, ਸ਼ਾਮ ਨੂੰ ਆ ਜਾਂਦੇ ਘਰੇ।
0: ਠੀਕ ਹੈ, ਇਹ ਵੀ ਚੰਗੀ ਗੱਲ ਹੈ, ਇਹ ਵੀ ਚੰਗੀ ਗੱਲ ਹੈ। ਚਲੋ ਅੱਜ ਦੱਸੋ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਸਤਿੰਦਰ ਬੇਟੇ ਦਾ ਸੁਣਾ ਦੇ।
0: ਠੀਕ ਹੈ ਜੀ, ਤੁਹਾਡੀ ਪਸੰਦ ਦਾ ਗੀਤ ਗੱਲ ਬੱਕੜੀ ਤਦ ਤੱਕ ਪਹੁੰਚ ਰਿਹਾ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।

ਬਹੁਤ ਹੀ ਪਿਆਰਾ, ਬਹੁਤ ਹੀ ਦਿਲ ਨੂੰ ਟੱਚ ਕਰਨ ਵਾਲਾ ਸੈਡ ਸੌਂਗ ਸਤਵਿੰਦਰ ਬਿੱਟੀ ਦੀ ਆਵਾਜ਼ ਨੇ ਤੁਸੀਂ ਸੁਣਿਆ। ਇਹਦੀ ਫਰਮਾਇਸ਼ ਸਾਨੂੰ ਦੇਸਰਾਜ ਜੀ ਨੇ ਕੀਤੀ। ਉਮੀਦ ਕਰਦੇ ਹਾਂ ਤੁਸੀਂ ਇਸ ਗੀਤ ਦਾ ਪੂਰਾ ਪੂਰਾ ਆਨੰਦ ਮਾਣਿਆ ਹੋਏਗਾ। ਅਤੇ ਅਗਲਾ ਵਟਸਐਪ ਮੈਸੇਜ ਸਾਨੂੰ ਭੇਜ ਰਹੇ ਨੇ ਚੱਕਲਾ ਬਾਜ਼ਾਰ ਸਮਾਨਾ ਤੋਂ।

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਦਾ ਜਲੰਧਰ ਕੇਂਦਰ। ਤੇ ਆਓ ਹੁਣ ਗੱਲਬਾਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
0: ਹਾਂਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਮਨਜੀਤ ਮਨੀ ਜੀ, ਫਾਜ਼ਿਲਕਾ ਤੋਂ।
0: ਮਨਜੀਤ ਮਨੀ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੁਗਾਤ।
1: ਓਕੇ ਸਰ, ਠੀਕ ਠਾਕ ਸਰ ਜੀ।
0: ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਗੀਤ ਸਰ ਜੀ ਲਾ ਦੋ, ਨਿਮਰ ਖੇਰਾ ਦਾ ਨੱਚਦੀ।
0: ਮੈਂ ਨੱਚਦੀ, ਠੀਕ ਹੈ ਜੀ, ਠੀਕ ਹੈ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਆ ਰਿਹਾ ਜੀ।
1: ਓਕੇ ਸਰ, ਥੈਂਕ ਯੂ
0: ਕਾਲ ਕਰਨ ਲਈ, ਬਹੁਤ ਬਹੁਤ ਸ਼ੁਕਰੀਆ।

0: हेलो।
1: हाँ जी नमस्कार जी।
0: नमस्कार जी, कौन बोल रहे हैं? किस जगह तो?
1: कटारिया मलोन तो बोलता
0: कटारी साहब, थोड़ा बहुत बहुत स्वागत है जी प्रोग्राम सुगात विच। की हाल चाल है?
1: मेहरबानी जी।
0: अपने बारे दसो थोड़ा। कटारी साहब, जो फ्री टाइम मिलता है, थोड़ा वेल मिलती है, तो की करना पसंद करते हो? थोड़ी हॉबीज की ने? ਸਾਡੇ ਕਾਹਦੇ ਨੇ ਸਰ, ਸਾਰਿਆਂ ਦੇ ਸਾਂਝੇ ਨੇ ਪ੍ਰੋਗਰਾਮ ਦੇ। ਹੈ ਜੀ, ਸ਼ੁਕਰੀਆ ਸ਼ੁਕਰੀਆ ਸ਼ੁਕਰੀਆ। ਮਤਲਬ ਰੇਡੀਓ ਸੁਣਦੇ ਹੋ ਫ੍ਰੀ ਟਾਈਮ? ਬਿਲਕੁਲ, ਮਤਲਬ ਤੁਸੀਂ ਫ੍ਰੀ ਟਾਈਮ 'ਚ ਆਕਾਸ਼ਵਾਣੀ ਸੁਣਨਾ ਚਾਹੁੰਦੇ ਹੋ, ਉਹ ਲਾਈਕ ਕਰਦੇ ਹੋ? ਚਲੋ, ਬਹੁਤ ਚੰਗਾ ਲੱਗਿਆ ਤੁਹਾਡੇ ਵਿਚਾਰ ਸੁਣ ਕੇ। ਅਤੇ ਭੂਸ਼ਣ ਕਟਾਰੀ ਜੀ, ਅੱਜ ਕਿਹੜਾ ਗੀਤ ਸੁਣਵਾ ਦਈਏ? ਠੀਕ ਹੈ ਸਰ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਉਮੀਦ ਕਰਦੇ ਸਾਨੂੰ ਤੁਸੀਂ ਇਸ ਤਰ੍ਹਾਂ ਕਾਲ ਕਰਦੇ ਰਹੋਗੇ ਔਰ ਮੈਸੇਜਿਸ ਵੀ ਕਰਦੇ ਰਹੋਗੇ। ਤੁਹਾਡੀ ਪਸੰਦ ਦਾ ਗੀਤ ਹਰਜੀਤ ਹਰਮਨ ਦੀ ਆਵਾਜ਼ਾਂ ਵਿੱਚ ਚਾਦਰ ਤੁਹਾਡੇ ਤੱਕ ਪਹੁੰਚ ਰਿਹਾ ਜੀ।

ਅਗਲਾ ਵਟਸਐਪ ਮੈਸੇਜ ਸਾਨੂੰ ਭੇਜਣੇ ਨੇ ਪਟੇਲ ਨਗਰ ਮਲੋਟ ਤੋਂ। ਭੇਜਣ ਵਾਲੇ ਨੇ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ, ਆਰਜ਼ੂ ਜਜੋਰੀਆ ਅਤੇ ਗੁੱਡੂ। ਇਹ ਕਹਿੰਦੇ ਨੇ ਕੋਈ ਵੀ ਆਪਣੀ ਪਸੰਦ ਦਾ ਗੀਤ ਸਾਨੂੰ ਸੁਣਵਾ ਦਿਓ। ਮੈਸੇਜ ਭੇਜਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਔਰ ਅਗਲਾ ਵਟਸਐਪ ਮੈਸੇਜ ਸਾਨੂੰ ਭੇਜ ਰਹੇ ਨੇ ਫਾਜ਼ਿਲਕਾ ਪੰਜਾਬ ਤੋਂ ਭੂਸ਼ਣ ਖੇੜਾ, ਵਿਸ਼ੂ ਖੇੜਾ, ਲਾਡੀ ਖੇੜਾ, ਵਿਸ਼ਾਲ, ਸ਼ਾਲਨੀ, ਤਿਵਾਂਸ਼ੀ। ਇਹਨਾਂ ਨੇ ਵੀ ਕਿਸੇ ਖਾਸ ਗੀਤ ਦੀ ਫਰਮਾਇਸ਼ ਨਹੀਂ ਕੀਤੀ। ਮੈਸੇਜ ਲਈ ਬਹੁਤ ਬਹੁਤ ਸ਼ੁਕਰੀਆ ਜੀ। ਔਰ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਸਾਨੂੰ ਬੜੇ ਪਿਆਰ ਨਾਲ ਮੈਸੇਜ ਭੇਜ ਰਹੇ ਨੇ ਵਿਨੋਦਪੁਰੀ, ਵੀ ਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼ ਨੀਲਮ, ਸੁਨੀਲ ਪਾਠਕ ਅਤੇ ਬਹੁਤ ਸਾਰੇ।

0: ਅਗਲਾ ਵਟਸਐਪ ਸਾਨੂੰ ਮੇਰਠ ਕੈਂਟ ਤੋਂ ਮਿਲਿਆ ਜੀ ਔਰ ਭੇਜ ਰਹੇ ਨੇ ਦਿਗਦਰਸ਼ਨ ਅਤੇ ਕਵਿਤਾ ਗੌੜ ਇਹ ਸੁਣਨਾ ਚਾਹੁੰਦੇ ਨੇ ਕੋਈ ਵੀ ਨਵਾਂ ਪੰਜਾਬੀ ਬਿਲਕੁਲ ਜੀ ਤੁਹਾਡੀ ਪਸੰਦ ਦਾ ਗੀਤ ਜ਼ਰੂਰ ਪਲੇ ਕਰਾਂਗੇ ਮੈਸੇਜ ਭੇਜਣ ਲਈ ਬਹੁਤ ਬਹੁਤ ਸ਼ੁਕਰੀਆ ਮੇਰਾ ਨਮਸਕਾਰ ਸਵੀਕਾਰ ਕਰੇ ਜੀ ਇਸ ਤਰ੍ਹਾਂ ਲਿਖ ਕੇ ਭੇਜਿਆ ਸਾਨੂੰ ਪਿੰਡ ਜਾਖੋਦ ਰਾਜਸਥਾਨ ਤੋਂ ਸ਼ੰਭੂ ਦਿਆਲ ਖਟਕ ਵਿਮਲਾ ਦੇਵੀ ਅਮਰਜੀਤ ਖਟਕ ਸੁੰਦਰ ਲਾਲ ਖਟਕ ਅਤੇ ਨਾਲ ਇਹਨਾਂ ਦੇ ਦੀਪਕ ਔਰ ਕੁਮਾਰੀ ਪੂਜਾ ਇਹ ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਸਾਨੂੰ ਸੁਣਵਾ ਦਿਓ ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ ਸੰਜੇ ਸਾਹੂ ਸੁਜਾਤਾ ਸਾਹੂ ਦੁਰਗ ਤੋਂ ਮੈਸੇਜ ਭੇਜ ਰਹੇ ਨੇ ਜਗਦੀਸ਼ ਠਾਕੜ ਸ਼੍ਰੀਮਤੀ ਰੰਜੂਬਾਈ ਠਾਕੜ ਯੁਵਰਾਜ ਸਿੰਘ ਸ਼ਿਵਾਂਗੀ ਠਾਕੜ ਰਤਲਾਮ ਤੋਂ ਮੈਸੇਜ ਭੇਜ ਰਹੇ ਨੇ ਔਰ ਸੈਕਟਰ 18 ਜਗਾਦਰੀ ਜ਼ਿਲ੍ਹਾ ਜਮਨਾ ਨਗਰ ਤੋਂ ਹਰਿਆਣਾ ਤੋਂ ਵਿਨੇ ਮੋਹਨ ਮੀਨਾਕਸ਼ੀ ਪਲੋਮਾ ਅਤੇ ਡਾਕਟਰ ਇਸ਼ਾਨੀ ਇਹ ਸੁਣਨਾ ਚਾਹੁੰਦੇ ਨੇ ਮਿਸ ਪੂਜਾ ਦਾ ਕੋਈ ਵੀ ਪੰਜਾਬੀ ਗੀਤ ਲਓ ਜੀ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਡੇ ਤੱਕ ਪਹੁੰਚ ਰਿਹਾ ਅਗਲਾ ਗੀਤ
1: ਲੱਗੇ ਫੁੱਲ ਤੂੰ ਮੈਂ ਬਟਰ ਫਲਾਈ ਮੁੰਡਿਆ ਹੁਣ ਤਾਂ ਮੈਂ ਤੇਰੇ ਉੱਤੇ ਡਾਈ ਮੁੰਡਿਆ ਉਹ ਲੱਗੇ ਫੁੱਲ ਤੂੰ ਮੈਂ ਬਟਰ ਫਲਾਈ ਮੁੰਡਿਆ ਹੁਣ ਤਾਂ ਮੈਂ ਤੇਰੇ ਉੱਤੇ ਡਾਈ ਮੁੰਡਿਆ ਸਾਂਭ ਲੈ ਜੋ ਸਾਂਭ ਹੁੰਦਾ ਨਾਰ ਨੂੰ ਜੇ ਮੈਂ ਲੱਭ ਚੁਰ ਸਾਈਨ ਕਰ ਗਈ ਫਿਰ ਫੇਰੇ ਗਾਟੀ ਲੈ ਜੇ ਬੁੱਲ

ਤੁਸੀਂ ਸੁਣ ਰਹੇ ਸੀ ਮਿਸ ਪੂਜਾ ਦੀ ਆਵਾਜ਼ਾਂ ਵਿੱਚ ਇੱਕ ਗੀਤ ਜਿਹਦੀ ਫਰਮਾਇਸ਼ ਸਾਨੂੰ ਦੇਸਰਾਜ ਜੀ ਨੇ ਹਰਿਆਣਾ ਤੋਂ ਕੀਤੀ ਸੀ। ਬਹੁਤ ਬਹੁਤ ਸ਼ੁਕਰੀਆ ਜੀ ਇੰਨਾ ਪਿਆਰਾ ਗੀਤ ਸੁਣਵਾਉਣ ਦੇ ਲਈ। ਅਤੇ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਆਓ ਕੁਛ ਵਟਸਐਪ ਮੈਸੇਜਸ ਹੋਰ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ। ਪਦਮਾ ਟਾਕੀਸ ਨੇਪਾ ਨਗਰ ਮੱਧ ਪ੍ਰਦੇਸ਼ ਤੋਂ, ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਨਿਤੀ ਸ਼ਾਹ, ਪ੍ਰਖਰ ਸ਼ਾਹ, ਮੰਗਲਾਬੈਨ ਸ਼ਾਹ ਅਤੇ ਬਹੁਤ ਸਾਰੇ ਸਾਥੀ ਮੈਸੇਜ ਭੇਜ ਰਹੇ ਨੇ, ਇਹਨਾਂ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ। ਅਗਲਾ ਵਟਸਐਪ ਮੈਸੇਜ ਸਾਨੂੰ ਮਿਲਿਆ ਜੀ ਲੋਹਾਰੂ ਹਰਿਆਣਾ ਤੋਂ, ਬਿੱਲੂ ਸਿੰਘ, ਲਕਸ਼ਮੀ ਦੇਵੀ, ਸੁਰਿੰਦਰ ਕੁਮਾਰ, ਬਰਖਾ, ਯੋਗਿੰਦਰ ਕੁਮਾਰ, ਨਰਿੰਦਰ ਕੁਮਾਰ ਕਹਿੰਦੇ ਨੇ ਪ੍ਰੋਗਰਾਮ ਮੇ ਸ਼ਾਮਿਲ ਕਰੇ ਔਰ ਕੋਈ ਵੀ ਪੰਜਾਬੀ ਗੀਤ ਹਮੇ ਸੁਣਵਾ ਦੇ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ, ਧੰਨਵਾਦ। ਲਓ ਜੀ ਨਾ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼। ਹੰਸਰਾਜ ਹੰਸ ਅਤੇ ਸਾਥੀਆਂ ਦਾ ਗਾਇਆ ਹੋਇਆ ਇੱਕ ਗੀਤ। ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਤਾਂ ਫਟਾਫਟ ਕਾਲ ਕਰੋ ਜੀ। ਸਿਰਫ ਇੱਕ ਜਾਂ ਦੋ ਗੀਤ ਅਸੀਂ ਹੋਰ ਸੁਣ ਪਾਵਾਂਗੇ ਕਿਉਂਕਿ ਘੜੀ ਦੀ ਸੂਈਆਂ ਕਹਿ ਰਹੀਆਂ ਕਿ ਬਹੁਤ ਥੋੜ੍ਹਾ ਸਮਾਂ ਬਾਕੀ ਹੈ। ਆਓ ਜੀ ਆਨੰਦ ਮਾਣਦੇ ਹਾਂ ਇਸ ਪੰਜਾਬੀ ਗੀਤ ਦਾ।

ਪ੍ਰੋਗਰਾਮ ਚੱਲਿਆ ਜੀ ਸੁਗਾਤ ਅਤੇ ਘੜੀ ਸੂਈਆਂ ਕਹਿ ਰਹੇ ਹਾਂ ਕਿ ਹੁਣ ਵਿਦਾ ਲੈਣ ਦਾ ਸਮਾਂ ਆ ਰਿਹਾ। ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼। ਪਰ ਤੁਸੀਂ ਕਿੱਧਰੇ ਨਹੀਂ ਜਾਣਾ, ਤੁਸੀਂ ਪ੍ਰੋਗਰਾਮ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਕਿਉਂਕਿ ਸਾਡੇ ਬਾਕੀ ਦੇ ਪ੍ਰੋਗਰਾਮ ਜਾਰੀ ਰਹਿਣਗੇ। ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਚਾਹੇ ਜਲੰਧਰ ਰਹੋ ਚਾਹੇ ਫਰੀਦਾਬਾਦ ਰਹੋ। ਬਹੁਤ ਜਲਦੀ ਦੁਬਾਰਾ ਮਿਲਾਂਗੇ। ਇਸ ਵਾਅਦੇ ਦੇ ਨਾਲ ਇਜਾਜ਼ਤ ਦਿਓ ਜੀ। ਧੰਨਵਾਦ। ਜੇ ਮੈਂ

ਹੁਣ ਤੁਸੀਂ ਸੁਣ ਰਹੇ ਸੀ ਲਾਈਵ ਫੋਨ ਇਨ ਖਤਾਂ ਦੇ ਅਧਾਰਿਤ ਔਰ ਵਟਸਐਪ 'ਤੇ ਆਧਾਰਿਤ ਪ੍ਰੋਗਰਾਮ ਸੁਗਾਤ ਆਕਾਸ਼ਵਾਣੀ ਡੀ ਟੀ ਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 1:01 ਹੋ ਰਹੇ ਨੇ, ਸਮਾਂ ਹੋ ਰਿਹਾ ਜੀ ਪ੍ਰੋਗਰਾਮ ਪੰਜਾਬੀ ਮੈਲੋਡੀਸ ਗੀਤ ਦਾ। ਇਹ ਪ੍ਰੋਗਰਾਮ ਸਵੇਰੇ 2 ਵਜੇ ਤੱਕ ਜਾਰੀ ਰਹੇਗਾ। 2 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ ਯੁਗਲ ਗੀਤਾਂ ਦਾ ਪ੍ਰੋਗਰਾਮ ਪੰਜਾਬੀ ਟਿਊਟ ਮਿਊਜ਼ਿਕ। ਆਓ ਜੀ ਆਗਾਜ਼ ਕਰਦੇ ਹਾਂ ਪੰਜਾਬੀ ਮੈਲੋਡੀਸ ਗੀਤ ਦਾ।

सजदा

0: ਮਾੜਾ ਬੀਜਿਆ ਗਿਆ ਹੈ ਤਾਂ ਫਲ ਵੀ ਕਈ ਗੁਣਾ ਵੱਧ ਮਾੜਾ ਹੋਵੇਗਾ। ਸਾਹਿਬ ਕਹਿੰਦੇ, ਜੋਗ ਭੋਗ ਤਪ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦੀ ਕਮਾਈ ਨਹੀਂ ਹੈ, ਪਰ ਪਰਮਾਤਮਾ ਦੀ ਹਜ਼ੂਰੀ ਵਿੱਚ ਸਿਫਤ ਸਲਾਹ ਹੀ ਪ੍ਰਵਾਨ ਹੈ। ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਦਾ ਨਿਸ਼ਾਨ ਭਾਵ ਰਾਹਦਾਰੀ ਪਰਵਾਨਾ ਨਾਲ ਲੈ ਕੇ ਚੱਲਦਾ ਹੈ, ਉਸ ਨੂੰ ਰਸਤੇ ਵਿੱਚ ਅੱਗੇ ਕੋਈ ਵੀ ਰੋਕ ਟੋਕ ਨਹੀਂ ਪੈ ਸਕਦੀ। ਤੈ ਸੋ ਜੈਸਾ ਕਾਂਢੀਏ ਜੈਸੀ ਕਾਰ ਕਮਾਏ, ਜੋ ਦਮ ਚਿੱਤ ਨਾ ਆਵੇ ਸੋ ਦਮ ਬਿਰਥਾ ਜਾਏ। ਸਾਹਿਬ ਕਹਿੰਦੇ ਨੇ ਕਿ ਮਨੁੱਖ ਜਿਸ ਤਰ੍ਹਾਂ ਦੀ ਕਾਰ ਕਰਦਾ ਨਾ, ਉਸ ਤਰ੍ਹਾਂ ਹੀ ਜਾਣਿਆ ਜਾਂਦਾ ਹੈ। ਜਿਵੇਂ ਸੋਨੇ ਦੇ ਗਹਿਣੇ ਬਣਾਉਣ ਵਾਲਾ ਸੁਨਿਆਰ, ਲੋਹੇ ਦਾ ਕੰਮ ਕਰਨ ਵਾਲਾ ਲੁਹਾਰ, ਮਿੱਟੀ ਦੇ ਭਾਂਡੇ ਬਣਾਉਣ ਵਾਲਾ ਘੁਮਿਆਰ, ਇਸੇ ਤਰ੍ਹਾਂ ਹੀ ਆਤਮਕ ਜੀਵਨ ਦੇ ਪੰਧ ਵਿੱਚ ਵੀ ਉਹੀ ਨਿਯਮ ਕੰਮ ਕਰਦਾ ਹੈ ਜੋ ਉਸ ਪਰਮਾਤਮਾ ਦੀ ਭਗਤੀ ਕਰਦਾ ਹੈ। ਭਗਤ ਉਸੇ ਨੂੰ ਹੀ ਆਖਿਆ ਜਾਂਦਾ ਹੈ। ਜੋਗ ਭੋਗ ਜਾਂ ਤਪ ਵਿੱਚੋਂ ਭਗਤੀ ਭਾਵ ਪੈਦਾ ਨਹੀਂ ਹੋ ਸਕਦਾ। ਮਨੁੱਖ ਦਾ ਜਿਹੜਾ ਸਵਾਸ ਕਿਸੇ ਐਸੇ ਉੱਦਮ ਵਿੱਚ ਲੰਘਦਾ ਹੈ ਕਿ ਪਰਮਾਤਮਾ ਉਸ ਦੇ ਮਨ ਵਿੱਚ ਨਹੀਂ ਵੱਸਦਾ, ਤਾਂ ਉਹ ਸਵਾਸ ਵਿਅਰਥ ਚਲਾ ਜਾਂਦਾ ਹੈ। ਇਹ ਤਨ ਵੇਚੀ ਬੈ ਕਰੀ ਜੇ ਕੋ ਲਏ ਵਿਕਾਏ, ਨਾਨਕ ਕੰਮ ਨਾ ਆਵੇ ਜਿਤ ਤਨ ਨਾ ਹੀ ਸੱਚਾ ਨਾਉ। ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ, ਜਿਸ ਮਨੁੱਖਾ ਸਰੀਰ ਵਿੱਚ ਪਰਮਾਤਮਾ ਦਾ ਸਦਾ ਥਿਰ ਰਹਿਣ ਵਾਲਾ ਨਾਮ ਨਹੀਂ ਵੱਸਦਾ, ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ, ਉਹ ਸਰੀਰ ਵਿਅਰਥ ਹੀ ਗਿਆ ਸਮਝੋ। ਇਸ ਵਾਸਤੇ ਜੇ ਕੋਈ ਮਨੁੱਖ ਮੈਨੂੰ ਪ੍ਰਭੂ ਦੇ ਨਾਮ ਦੇ ਵੱਟੇ ਮੇਰਾ ਸਰੀਰ ਲੈਣਾ ਚਾਹੇ ਤਾਂ ਮੈਂ ਆਪਣਾ ਸਰੀਰ ਵੀ ਵੇਚਣ ਨੂੰ ਤਿਆਰ ਹਾਂ, ਮੈਂ ਆਪਣਾ ਸਰੀਰ ਵੀ ਬਹਿ ਕਰਨ ਨੂੰ ਤਿਆਰ ਹਾਂ, ਪਰ ਨਾਮ ਦੀ ਦਾਤ ਝੋਲੀ ਵਿੱਚ ਪੈ ਜਾਏ।
1: ਤੇਰਾ ਸਦੜਾ ਸੁਣੀ ਜੈ ਭਾਈ ਜੇ ਕੋ ਬਹਿ ਅਲਾਏ। ਆਪ ਜੀ ਸਰਵਣ ਕਰ ਰਹੇ ਸੋ ਇਸ ਸ਼ਬਦ ਦੀ ਵਿਆਖਿਆ। ਵਿਆਖਿਆਕਾਰ ਸਨ ਗਿਆਨੀ ਜਸਵਿੰਦਰ ਸਿੰਘ ਦਰਦੀ। ਧੁਰ ਦਰਗਾਹੋਂ ਆਏ ਪ੍ਰਭੂ ਦੇ ਮਿੱਠੜੇ ਬੋਲ ਅਣਿਆਲੇ ਤੀਰਾਂ ਦੀ ਤਰ੍ਹਾਂ ਅਸਰ ਕਰਦੇ ਨੇ। ਇਹ ਇਲਾਹੀ ਬੋਲ ਉਸੇ ਅਕਾਲ ਪੁਰਖ ਦੇ ਨੇ ਜੋ ਘੱਟ ਘੱਟ ਕੀ ਜਾਣਨ ਵਾਲਾ ਹੈ। ਧੰਨ ਹਨ ਉਹ ਗੁਰੂ ਕੇ ਪਿਆਰੇ ਜੋ ਸਾਨੂੰ ਪ੍ਰਭੂ ਦੀਆਂ ਬਾਤਾਂ ਸਰਵਣ ਕਰਵਾਉਂਦੇ ਨੇ। ਮੇਰਾ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਸਰਵਣ ਕਰਦੇ ਹਾਂ ਬੀਬੀ ਆਸ਼ੂਪ੍ਰੀਤ ਕੌਰ ਅਤੇ ਉਹਨਾਂ ਦੇ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਤੁਸੀਂ ਭਗਤੀ ਗੀਤ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਡੀ ਟੀ ਐੱਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 4 ਵਜ ਰਹੇ ਨੇ।

0: ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।
1: ਜਾਨ ਕਾ ਬਦਮਨ ਰਹੇ ਗੁਰ ਬਿਨ ਗਿਆਨ ਨਹੀਂ।

ਸਤਨਾਮ ਸ੍ਰੀ ਵਾਹਿਗੁਰੂ।

ਚੱਕ ਮੁਨ ਧਿਆਨ ਤਰੇ ਫਿਰਤ ਸਗਲ ਜੁਗ ਕਬਹੂ ਕੋ ਕਉ ਪਾਵੇ ਆਤਮ ਪ੍ਰਗਾਸ ਕੋ ਬੇਦ ਬਾਣੀ ਸਹਿਤ ਬਰੰਚ ਜਸ ਗਾਵੇ ਜਾਂ ਕੋ ਸ਼ਿਵ ਮੁਨ ਗਹਿਣਾ ਤਜਾਤ ਕਬਲਾਸ ਕੋ ਜਾਂ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ ਜਟਾ ਜੂਟ ਪੇਖ ਕੀਏ ਫਿਰ ਤੇ ਉਦਾਸ ਕੋ ਸੋ ਤਿੰਨ ਸਤਿਗੁਰ ਸੁਖ ਪਾਏ

ਦੇਖਤ ਦਰਸ ਭਟਕ ਭਰਮ ਭਜਤ ਦੁੱਖ ਪਰ ਹਰ ਸੁਖ ਸਹਿਜ ਬਿਗਾਸੈ ਸੇਵਕ ਸਿੱਖ ਸਦਾ ਅਤ ਲੁਭਤ ਆਲਸ ਮੂਹ ਜੋ ਕੁਸਮ ਸੁਭਾਸੈ ਵਿਦਮਾਨ ਗੁਰ ਆਪ ਥੱਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸ ਵਿਦਮਾਨ ਗੁਰ ਆਪ ਥੱਪਿਓ ਥਿਰ ਸਾਚੋ

ਸੁਰ ਨਾਰੇ ਸੁਰ ਅੰਤ ਨਹੀਂ ਪਾਇਓ, ਪਾਇਓ ਨਹੀਂ ਅੰਤ ਸੁਰੇ ਆਸੁਰੇ ਨਰ ਗੰਗਰ ਖੋਜੰਤ ਫਿਰੇ। ਅਬਨਾਸੀ ਅਚਲ ਅਜੂਨੀ ਸੰਭੋ ਪੁਰਖੋਤਮ ਅਪਾਰ ਪਰੇ, ਕਰਨ ਕਾਰਨ

ਵਿਚਾਰੀ ਅਗਮ ਗਿਆਨ ਰਸ ਰਸਿਓ ਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ ਕਰਤੇ ਆਇਓ ਸ੍ਰੀ ਗੁਰ ਰਾਮਦਾਸ ਜੈ ਓ ਜੈ ਜਗ ਮੈਂ ਤੈਂ ਹਰ

ਜਹ ਸਤਗੁਰ ਸਿਮਰੰਤ ਨਾਨਕੇ ਤਿਮਰ ਮਿਟਾਖਿਨ। ਜਹ ਸਤਗੁਰ ਸਿਮਰੰਤ ਹਿਰਦਾ ਹਰ ਨਾਮ ਦਿਨੋ ਦਿਨ। ਜਹ ਸਤਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ। ਜਹ ਸਤਗੁਰ ਸਿਮਰੰਥ ਰਿਦ।

ਸਤਿਗੁਰ ਲਗ ਪ੍ਰਭ ਪਾਈਆ ਸੋ ਸਤਿਗੁਰ ਸਿਮਰੋ ਨਰੋ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ।

ਕਵ ਕੀਰਤ ਜੋ ਸੰਤ ਚਰਨ ਮੁੜ ਲਾਗੇ ਤਿੰਨ ਕਾਮ ਕ੍ਰੋਧ ਜਮਕੋ ਨਹੀਂ ਤ੍ਰਾਸ ਜਿਵੇਂ ਅੰਗਦ ਅੰਗ ਸੰਗ ਨਾਨਕ

ਫਤਿਹ ਸੋਰਠ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਵਣਜ ਵਪਾਰੀਆ ਪਿਆਰਾ ਆਪੇ